ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਦੀ ਅੱਜ ਦਿਨ ਮੰਗਲਵਾਰ ਸਕ ਸੰਵਤ 1948 ਈਸਵੀ ਦੇ ਭਾਦੋ ਮਹੀਨੇ ਦੀ ਅੱਜ 17 ਤਾਰੀਖ ਅਤੇ ਈਸਵੀ ਸਨ 2026 ਸਤੰਬਰ ਮਹੀਨੇ ਦੀ ਅੱਜ 8 ਤਾਰੀਖ ਏ। ਸਾਡੀ ਸਟੂਡੀਓ ਦੀ ਕੜੀ ਮੁਤਾਬਕ ਸਮਾਂ ਹੋ ਗਿਆ 5:58 ਅਤੇ 24 ਸਕਿੰਟ ਦਾ। ਸ਼ੁਰੂ ਕਰਨ ਜਾ ਰਿਹਾ ਸਾਡੀ ਅੱਜ ਦੀ ਇਹ ਪ੍ਰਸਾਰਣ ਸਭਾ। ਅੱਜ ਦੀ ਇਸ ਪ੍ਰਸਾਰਣ ਸਭਾ ਵਿੱਚ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਏ।

ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾ ਹਰਟਸ 'ਤੇ। ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ 6 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਔਰ 6:05 'ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਸੋ ਸੁਣਦੇ ਹਾਂ ਹਿੰਦੀ ਵਿੱਚ ਖਬਰਾਂ ਹੁਣ ਤੋਂ ਥੋੜ੍ਹੀ ਦੇਰ ਬਾਅਦ।

ਹੁਣੇ ਤੁਸੀਂ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਆਓ ਇੱਕ ਨਜ਼ਰ ਮਾਰਦਿਆਂ ਸਾਡੇ ਅੱਜ ਪ੍ਰਸਾਰਿਤ ਅਤੇ ਰਿਲੇਅ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਉੱਪਰ ਤੇ ਉਹਨਾਂ ਦੇ ਪ੍ਰਸਾਰਣ ਸਮੇਂ ਤੇ।

ਹੁਣ ਤੋਂ ਥੋੜੀ ਦੇਰ ਬਾਅਦ ਯਾਨੀ ਕਿ 6:15 ਤੇ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ। 7 ਸਮਾਂ ਰਹੇਗਾ ਪ੍ਰੋਗਰਾਮ ਸਜਰੀ ਸਵੇਰ ਦਾ, ਤੇ ਅੱਜ ਪ੍ਰੋਗਰਾਮ ਸਜਰੀ ਸਵੇਰ ਦੌਰਾਨ ਤੁਸੀਂ ਸੁਣੋਗੇ ਸਾਡਾ ਹਫ਼ਤਾਵਾਰੀ ਸਿਲਸਿਲਾ ਦਾ ਅਚੀਵਰਸ। 8 ਰਿਲੇਅ ਕਰਾਂਗੇ ਹਿੰਦੀ ਵਿੱਚ ਖ਼ਬਰਾਂ ਦਾ ਬੁਲੇਟਿਨ, 8:15 ਤੇ ਅੰਗਰੇਜ਼ੀ ਵਿੱਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, 8:30 ਤੇ ਰਿਲੇਅ ਕਰਾਂਗੇ ਪੰਜਾਬੀ ਵਿੱਚ ਖ਼ਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਅੱਠ ਵੱਜ ਕੇ 40 ਮਿੰਟ ਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਤਹਿਤ ਰਹੇਗਾ ਪ੍ਰੋਗਰਾਮ ਮਹਿਕ ਪੰਜਾਬ ਦੀ। 9 ਰਿਲੇਅ ਕਰਾਂਗੇ ਵਿਵਤ ਭਾਰਤੀ ਦੇ ਪ੍ਰਸਾਰਣ, ਜਿਸ ਤਹਿਤ ਤੁਸੀਂ 9 ਸੁਣੋਗੇ ਪ੍ਰੋਗਰਾਮ ਚਿੱਤਰ ਲੋਕ, 9:30 ਤੇ ਪ੍ਰੋਗਰਾਮ ਆਜ ਕੇ ਫਨਕਾਰ। 10 ਆਕਾਸ਼ਵਾਣੀ ਐਫ ਐਮ ਬਠਿੰਡਾ ਤਹਿਤ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਗੀਤ ਪਿਟਾਰਾ ਦਾ। 11 ਰੇਖ ਰਾਂਗੇ ਹਿੰਦੀ ਵਿੱਚ ਖ਼ਬਰਾਂ ਦਾ ਬੁਲੇਟਿਨ, 12:11 ਤੇ ਤੁਸੀਂ ਆਨੰਦ ਮਾਣੋਗੇ ਐਫ ਐਮ ਰੇਨਬੋ ਦਿੱਲੀ ਦੇ ਪ੍ਰਸਾਰਣਾਂ ਦਾ। 12 ਰੇਖ ਰਾਂਗੇ ਹਿੰਦੀ ਵਿੱਚ ਖ਼ਬਰਾਂ ਦਾ ਬੁਲੇਟਿਨ ਔਰ 12:05 ਤੇ ਅੰਗਰੇਜ਼ੀ ਵਿੱਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 12:10 ਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਫਿਰ ਤੁਹਾਡੇ ਨਾਲ ਰਹੇਗਾ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਲੈ ਕੇ। 12:30 ਤੇ ਤੁਸੀਂ ਸੁਣੋਗੇ

ਭਰਾਈਆਂ ਭੈਣਾਂ ਦਾ ਪ੍ਰੋਗਰਾਮ ਘਰ ਪਰਿਵਾਰ ਅਤੇ ਅੱਜ ਪ੍ਰੋਗਰਾਮ ਘਰ ਪਰਿਵਾਰ ਦੌਰਾਨ ਤੁਸੀਂ ਸੁਣੋਗੇ ਸਾਡਾ ਹਫ਼ਤਾਵਾਰੀ ਸਿਲਸਿਲਾ ਛਾਵਾਂ ਠੰਡੀਆਂ ਨੇ ਬੋੜਤੀਆਂ। ਮਹਿਮਾਨ ਹੋਣਗੇ ਸ਼੍ਰੀ ਰਾਮ ਪ੍ਰਸ਼ਾਦ ਮੈਦਾਨ ਅਤੇ ਨਾਲ ਗੱਲਬਾਤ ਕਰਨਗੇ ਦੀਪਾ ਛਾਬੜਾ। ਇੱਕ ਵੱਜ ਕੇ 10 ਮਿੰਟ ਤੇ ਲਿਖ ਰਾਂਗੇ ਪ੍ਰਦੇਸ਼ੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 1:15 ਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਫਿਰ ਤੁਹਾਡੇ ਨਾਲ ਰਹੇਗਾ ਪ੍ਰੋਗਰਾਮ ਟੈਲੀਫੋਨ ਮਿਲਾਓ, ਜੋ ਕਿ ਜ਼ਰੂਰਤ ਹੋਏਗਾ ਜੀ ਸਾਡੇ ਕਾਲਰਸ ਤੇ ਲਾਈਵ ਫੋਨਿੰਗ ਪ੍ਰੋਗਰਾਮ ਰਹੇਗਾ। ਸਾਥੀਓ, 2 ਵਜੇ ਲੇਖ ਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ, 2:15 ਤੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਬਾਅਦ ਦੁਪਹਿਰ 2:30 ਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਫਿਰ ਤੁਹਾਡੇ ਵਿਹੜੇ ਵਿੱਚ ਰਹੇਗਾ ਪ੍ਰੋਗਰਾਮ ਸੁਰੀਲੀ ਦੁਪਹਿਰ ਲੈ ਕੇ। ਤਿੰਨ ਵਜੇ ਲੇਖ ਰਾਂਗੇ ਵਿਵਤ ਭਾਰਤੀ ਦੇ ਪ੍ਰਸਾਰਣ, ਜਿਸ ਤਹਿਤ ਤੁਸੀਂ 3 ਵਜੇ ਸੁਣੋਗੇ ਪ੍ਰੋਗਰਾਮ ਸਖੀ ਸਹੇਲੀ ਅਤੇ 4 ਵਜੇ ਪ੍ਰੋਗਰਾਮ ਆਜ ਕੇ ਮਹਿਮਾਨ। 5 ਵਜੇ ਆਕਾਸ਼ਵਾਣੀ ਐਫ ਐਮ ਬਠਿੰਡਾ ਤਹਿਤ ਪ੍ਰੋਗਰਾਮ ਰਹੇਗਾ ਸਾਡੇ ਭੈਣਾਂ ਕਿਸਾਨ ਵੀਰਾਂ ਅਤੇ ਭੈਣਾਂ ਦਾ ਪ੍ਰੋਗਰਾਮ ਕਿਸਾਨ ਬਾਣੀ। 5:30 ਤੇ ਪ੍ਰੋਗਰਾਮ ਰਹੇਗਾ ਸਾਥੀਓ ਗੱਲਾਂ ਚੋਂ ਗੱਲ, ਸਿਲਸਿਲਾ ਰਹੇਗਾ ਸਾਡਾ ਧਾਰਮਿਕ ਪ੍ਰੋਗਰਾਮ ਹਰ ਅਕਾਲ ਉਸਤਤ, ਤੇ ਇਸ ਦੌਰਾਨ ਤਹਿਤ ਤੁਸੀਂ ਸੁਣੋਗੇ ਸ਼੍ਰੀ ਮਦ ਭਗਵਤ ਗੀਤਾ ਯਥਾਰੂਪ, ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ। 6:20 ਤੇ ਲੇਖਾਂਗੇ ਪ੍ਰਦੇਸ਼ੀ ਖਬਰਾਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ। 6:30 ਤੇ ਯੁਵਾ ਸਾਥੀਆਂ ਦਾ ਪ੍ਰੋਗਰਾਮ ਰਹੇਗਾ ਸਾਥੀਓ ਯੁਵ ਬਾਣੀ। 7 ਵਜੇ ਆਕਾਸ਼ਵਾਣੀ ਐਫ ਐਮ ਬਠਿੰਡਾ ਤਹਿਤ ਤੁਸੀਂ ਆਨੰਦ ਮਾਣੋਗੇ ਤੁਹਾਡਾ ਮਨਪਸੰਦ ਲਾਈਵ ਫੋਨਿੰਗ ਪ੍ਰੋਗਰਾਮ ਸ਼ਾਮ ਸੁਹਾਣੀ। 7:30 ਤੇ ਪੰਜਾਬੀ ਵਿੱਚ ਖਬਰਾਂ ਲੇਖ ਰਾਂਗੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 7:40 ਤੇ ਦੋਸਤੋ ਪ੍ਰੋਗਰਾਮ ਸ਼ਾਮ ਸੁਹਾਣੀ ਉਸੇ ਤਰ੍ਹਾਂ ਜਾਰੀ ਰਹੇਗਾ। 8 ਵਜੇ ਤੁਸੀਂ ਸੁਣੋਗੇ ਸਾਡਾ ਇੱਕ ਵਿਸ਼ੇਸ਼ ਸਪੋਂਸਰ ਪ੍ਰੋਗਰਾਮ ਉਮੰਗ ਬਾਈ NCERT ਭਾਗ 1367। 8:30 ਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਤਹਿਤ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਦਾ। 8:45 ਤੇ ਲਿਖਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ, 9 ਵਜੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 9:15 ਤੇ ਲਿਖਾਂਗੇ ਵਿਵਤ ਭਾਰਤੀ ਦੇ ਪ੍ਰਸਾਰਣ, ਜਿਸ ਤਹਿਤ ਤੁਸੀਂ 9:15 ਤੇ ਸੁਣੋਗੇ ਪ੍ਰੋਗਰਾਮ ਆਪਕੇ ਲੀਏ। 9:30 ਤੇ ਪ੍ਰੋਗਰਾਮ ਛਾਇਆ ਗੀਤ, 10 ਵਜੇ ਪ੍ਰੋਗਰਾਮ ਆਜ ਕੇ ਫਨਕਾਰ ਔਰ 10:30 ਤੇ ਪ੍ਰੋਗਰਾਮ ਰਹੇਗਾ ਸਾਥੀਓ ਢਲਤੀ ਜਾਏ ਰਾਤ, ਔਰ 11 ਵਜੇ ਸਾਡੀ ਸਭਾ ਦੀ ਸਮਾਪਤੀ ਹੋਏਗੀ। ਇਹ ਤਾਂ ਸਨ ਸਾਡੇ ਅੱਜ ਪ੍ਰਸਾਰਿਤ ਅਤੇ ਰਿਲੇਅ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾ ਹਰਟਸ 'ਤੇ। ਆਓ ਹੁਣ ਸਰਵਣ ਕਰਦੇ ਹਾਂ ਪ੍ਰੋਗਰਾਮ ਅੰਮ੍ਰਿਤ ਵੇਲਾ।

ਸ਼ਬਦ ਸਰਵਣ ਕਰ ਰਹੇ ਸੀ ਕੈਲਾਸ਼ ਕੈਲਾਸ਼ ਖੀਰ ਦੀ ਆਵਾਜ਼ ਦੇ ਵਿੱਚ। ਸਮਾਂ ਸਾਥੀਓ 6:34 ਅਤੇ 1 ਸਕਿੰਟ ਹੈ ਅਤੇ ਆਓ ਹੁਣ ਸੁਣਦੇ ਹਾਂ ਅੰਮ੍ਰਿਤ ਵੇਲਾ ਦੇ ਵਿੱਚ ਇਹ ਇੱਕ ਧਾਰਮਿਕ ਗੀਤ।

ਤੇ ਸੁਣ ਰਹੇ ਸੀ ਭਗਤੀ ਰਚਨਾ ਅਨੁਰਾਧਾ ਪੋੜਵਾਲ ਦੀ ਆਵਾਜ਼ ਦੇ ਵਿੱਚ। ਤਿਉਂ ਸੁਣਦੇ ਹਾਂ ਅਗਲੀ ਭਗਤੀ ਰਚਨਾ ਜਿਸ ਨੂੰ ਆਵਾਜ਼ ਦਿੱਤੀ ਹੈ ਹਰੀ ਹਰਨ ਨੇ।

ਇਸ ਹੀ ਸਾਡਾ ਅੱਜ ਦਾ ਪ੍ਰੋਗਰਾਮ ਅੰਮ੍ਰਿਤ ਵੇਲਾ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਸਟੂਡੀਓ ਦੀ ਕੜੀ ਮੁਤਾਬਕ ਸਮਾਂ ਸਾਥੀਓ 7:15 ਦਾ ਤੇ ਹੁਣ ਪੇਸ਼ ਹੈ ਪ੍ਰੋਗਰਾਮ ਸੱਜਰੀ ਸਵੇਰ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 9 ਸਤੰਬਰ ਦਿਨ ਬੁੱਧਵਾਰ ਨੂੰ ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਅੱਖਰ ਬੋਲਦੇ ਨੇ, ਤੇ ਸਾਡਾ ਇਸ ਵਾਰ ਦਾ ਵਿਸ਼ਾ ਹੋਏਗਾ ਮਿਲਣਾ ਤੇ ਵਿਛੜਨਾ।

ਸਮਾਂ ਸਾਥੀਓ 7:12 ਤੇ 12 ਸਕਿੰਟ ਦਾ ਜੀ ਆਕਾਸ਼ਵਾਣੀ ਐਫ ਐਮ ਬਠਿੰਡਾ ਯਾਨੀ ਕਿ 101.1 ਮੈਗਾਹਰਟਜ਼ ਤੇ ਸਾਥੀਓ ਜਾਰੀ ਹੈ ਪ੍ਰੋਗਰਾਮ ਸਜਰੀ ਸਵੇਰ ਦਾ ਇਹ ਸਫ਼ਰ। ਹਾਂ ਵੈਸੇ ਦੋਸਤੋ, ਮੈਨੂੰ ਪਤਾ ਹੈ ਕਿ ਤੁਸੀਂ ਵੀ ਅੱਜ ਦੇ ਦਿਨ ਦਾ ਇਹ ਸਫ਼ਰ ਸ਼ੁਰੂ ਕਰ ਦਿੱਤਾ ਹੋਣਾ, ਕਿਉਂਕਿ ਦਿਨ ਹੈ ਅੱਜ ਮੰਗਲਵਾਰ ਦੋਸਤੋ। ਔਰ ਜਿਹੜੇ ਬੱਚਿਆਂ ਨੇ ਸਕੂਲ ਜਾਣਾ ਉਹ ਸਕੂਲ ਜਾਣ ਦੀਆਂ ਤਿਆਰੀਆਂ ਕਰ ਰਹੇ ਹੋਣਗੇ, ਕਈ ਸਕੂਲ ਪਹੁੰਚ ਵੀ ਗਏ ਹੋਣਗੇ, ਔਰ ਜਿਹੜੇ ਸਾਡੇ ਹੋਰ ਯਾਰ ਦੋਸਤ ਮਿੱਤਰ ਹੈ ਆਪਣੇ ਰੂਟੀਨ ਦੇ ਕੰਮ ਉਹਨਾਂ ਨੇ ਸ਼ੁਰੂ ਕਰ ਦਿੱਤੇ ਨੇ, ਔਰ ਕਈ ਮੇਰੇ ਦੋਸਤ ਇਸ ਵਕਤ ਆਪਣੀ ਸਿਹਤ ਦਾ ਧਿਆਨ ਰੱਖਦੇ ਹੋਏ ਸਵੇਰ ਦੀ ਸੈਰ ਦਾ ਵੀ ਆਨੰਦ ਲੈ ਰਹੇ ਹੋਣਗੇ। ਬਾਕੀ ਦੋਸਤੋ, ਜ਼ਿੰਦਗੀ ਦਾ ਸਫ਼ਰ ਇਹ ਇਸੇ ਤਰ੍ਹਾਂ ਚੱਲਦਾ ਰਹਿੰਦਾ ਹੈ। ਮੌਸਮ ਬਦਲਦੇ ਨੇ, ਤਾਰੀਖਾਂ ਬਦਲਦੀਆਂ ਨੇ, ਔਰ ਸਾਥੀਓ ਕਈ ਦਿਨ ਕਈ ਤਾਰੀਖਾਂ ਨੇ ਉਹ ਸਾਡੇ ਇਤਿਹਾਸ ਬਣ ਜਾਂਦੇ ਨੇ। ਅਸੋ ਜੀ, ਜੇ ਮੈਂ ਗੱਲ ਕਰਾਂ ਅੱਜ ਦੇ ਦਿਨ ਯਾਨੀ ਕਿ 8 ਸਤੰਬਰ ਦੇ ਇਤਿਹਾਸ ਦੀ, ਤਾਂ ਸਾਥੀਓ ਇਤਿਹਾਸ ਦੇ ਪੰਨਿਆਂ 'ਤੇ ਜੇ ਮੈਂ ਨਜ਼ਰ ਮਾਰਾਂ ਤਾਂ ਅੱਜ ਦਾ ਦਿਨ ਯਾਨੀ ਕਿ 8 ਸਤੰਬਰ 1631 ਦੀ ਗੱਲ ਕਰਾਂ ਤਾਂ

ਸਾਥੀਓ, ਸਿੱਖ ਇਤਿਹਾਸ ਦੇ ਸਭ ਤੋਂ ਸਤਿਕਾਰਯੋਗ ਅਤੇ ਪ੍ਰਮੁੱਖ ਸ਼ਖਸੀਅਤ ਬਾਬਾ ਬੁੱਢਾ ਜੀ, ਉਹਨਾਂ ਦਾ ਜਿਹੜਾ ਰਾਮਦਾਸ ਨਗਰ ਵਿਖੇ ਉਹ ਜੋਤੀ ਜੋਤ ਉਹ ਸਮਾ ਗਏ ਸਨ। ਸੋ ਜੀ, ਉਹਨਾਂ ਦੇ ਅੰਤਿਮ ਸਮੇਂ 6ਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਆਪ ਉੱਥੇ ਮੌਜੂਦ ਸਨ। ਸੋ ਜੀ, ਸਿੱਖ ਇਤਿਹਾਸ ਦੇ ਵਿੱਚ ਇਹ ਦਿਨ ਬੜਾ ਹੀ ਜਿਹੜਾ ਹੈ ਉਹ ਯਾਦ ਰੱਖਣ ਵਾਲਾ ਦਿਨ ਹੈ।

ਜਿਹਾ 1965 ਦੀ ਸਾਥੀ ਜੇ ਮੈਂ ਗੱਲ ਕਰਾਂ ਤਾਂ ਅੱਜ ਹੀ ਦਿਨ ਯਾਨੀ ਕਿ 8 ਸਤੰਬਰ 1965 ਨੂੰ ਭਾਰਤ ਪਾਕਿਸਤਾਨ ਯੁੱਧ ਦੌਰਾਨ ਪਾਕਿਸਤਾਨੀ ਫੌਜ ਨੇ ਭਾਰਤੀ ਪੰਜਾਬ ਦੇ ਖੇਤਰ ਵਿੱਚ ਆਪਣੀ ਟੈਂਕ ਡਿਵੀਜ਼ਨ ਨਾਲ ਵੱਡਾ ਹਮਲਾ ਬੋਲਿਆ ਸੀ ਜਿਸ ਦਾ ਭਾਰਤੀ ਫੌਜ ਨੇ ਦੋਸਤੋ ਬੜੀ ਹੀ ਬਹਾਦਰੀ ਨਾਲ ਸਾਹਮਣਾ ਕੀਤਾ ਸੀ।

ਅੰਤਰਰਾਸ਼ਟਰੀ ਜਿਹੜੇ ਤਰੀਕਾ ਦੀ ਗੱਲ ਕਰਾਂ ਸਾਥੀਓ, 1504 ਦੇ ਵਿੱਚ ਮਾਈਕਲ ਓਜ਼ਲੇ ਦੀ ਮਸ਼ਹੂਰ ਮੂਰਤੀ ਡੇਵਿਡ ਨੂੰ ਫਲੋਰੈਂਸ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਸੀ। ਸੋ ਸਾਥੀ ਉਹ ਵੀ ਦਿਨ ਸੀ ਅੱਜ ਦਾ, ਯਾਨੀ ਕਿ 8 ਸਤੰਬਰ 1504 ਦਾ। 1921 ਦੀ ਗੱਲ ਕਰਾਂ ਤਾਂ ਮਾਰਗਰੇਟ ਗੌਰਮੈਨ ਨੂੰ ਪਹਿਲੀ ਮਿਸ ਅਮਰੀਕਾ ਦਾ ਖਿਤਾਬ ਮਿਲਿਆ ਸੀ 1921 ਦੇ ਵਿੱਚ। 1943 ਦੀ ਦੋਸਤੋ ਜੇ ਮੈਂ ਗੱਲ ਕਰਾਂ, ਯਾਨੀ ਕਿ 8 ਸਤੰਬਰ 1943, ਜੀ ਹਾਂ, ਦੂਜੇ ਵਿਸ਼ਵ ਯੁੱਧ ਦੌਰਾਨ ਇਟਲੀ ਨੇ ਮਿੱਤਰ ਰਾਸ਼ਟਰਾਂ ਨਾਲ ਸਰੰਡਰ, ਯਾਨੀ ਕਿ ਉਹਨਾਂ ਨੇ ਸਰੰਡਰ ਕਰਤਾ ਸੀ, ਉਹ ਐਲਾਨ ਕੀਤਾ ਸੀ। ਉਹ ਵੀ ਸਾਥੀਓ ਅੱਜ ਦਾ ਹੀ ਦਿਨ ਸੀ, ਯਾਨੀ ਕਿ 8 ਸਤੰਬਰ 1943 ਦਾ। ਉਹ ਸਾਥੀਓ ਜੇ ਮੈਂ 1966 ਦੀ ਗੱਲ ਕਰਾਂ ਤਾਂ ਸਾਥੀਓ ਅੱਜ ਹੀ ਦਿਨ, ਯਾਨੀ ਕਿ 8 ਸਤੰਬਰ 1966 ਦੇ ਵਿੱਚ ਟੀਵੀ ਸੀਰੀਜ਼ ਸਟਾਰ ਟਰੈਕ ਦਾ ਪਹਿਲਾ ਐਪੀਸੋਡ ਅਮਰੀਕਾ ਵਿੱਚ ਪ੍ਰਸਾਰਿਤ ਹੋਇਆ ਸੀ 8 ਸਤੰਬਰ 1966 ਦੇ ਵਿੱਚ।

ਔਰ ਦੋਸਤੋ ਅੱਜ ਇੱਕ ਹੋਰ ਅਸੀਂ ਬੜਾ ਹੀ ਖਾਸ ਦਿਨ ਉਹ ਮਨਾ ਰਹੇ ਹਾਂ, ਉਹ ਹੈ ਜੀ ਵਿਸ਼ਵ ਸਾਖਰਤਾ ਦਿਵਸ, ਯਾਨੀ ਕਿ ਇੰਟਰਨੈਸ਼ਨਲ ਲਿਟਰੇਸੀ ਡੇ। ਇਹ ਵੀ ਸਾਥੀਓ ਹਰ ਸਾਲ 8 ਸਤੰਬਰ ਨੂੰ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮੁੱਖ ਮਕਸਦ ਸਮਾਜ ਵਿੱਚ ਸਿੱਖਿਆ ਅਤੇ ਸਾਖਰਤਾ, ਜਿਹੜੀ ਪੜ੍ਹਨ ਲਿਖਣ ਦੀ ਮਹੱਤਤਾ, ਉਹਦੇ ਯੋਗਤਾ ਬਾਰੇ ਜਿਹੜਾ ਲੋਕਾਂ ਨੂੰ ਜਾਗਰੂਕ ਕਰਨਾ ਹੈ। ਔਰ ਦੋਸਤੋ ਜੇ ਮੈਂ ਇੱਥੇ ਇਸ ਦੇ ਇਤਿਹਾਸ ਦੀ ਗੱਲ ਕਰਾਂ ਤਾਂ ਵਿਸ਼ਵ ਸਾਖਰਤਾ ਦਿਵਸ ਮਨਾਉਣ ਦਾ ਫੈਸਲਾ ਸਾਥੀਓ 26 ਅਕਤੂਬਰ 1966 ਨੂੰ ਯੂਨੈਸਕੋ ਦੀ 14ਵੀਂ ਜਿਹੜੀ ਜਨਰਲ ਕਾਨਫਰੰਸ ਵਿੱਚ ਲਿਆ ਗਿਆ ਸੀ। ਔਰ ਜੋ ਜੇ ਮੈਂ ਪਹਿਲੇ ਦਿਵਸ ਦੀ ਗੱਲ ਕਰਾਂ ਤਾਂ ਪਹਿਲੀ ਵਾਰ ਇਹ ਦਿਵਸ ਦੋਸਤੋ 8 ਸਤੰਬਰ 1967 ਨੂੰ ਮਨਾਇਆ ਗਿਆ ਸੀ। ਉਦੋਂ ਤੋਂ ਲੈ ਕੇ ਅੱਜ ਤੱਕ ਇਹ ਨਿਰੰਤਰ ਦੋਸਤੋ ਦਿਨ ਮਨਾਇਆ ਜਾ ਰਿਹਾ। ਵੈਸੇ ਸਾਥੀਓ ਇਹ ਜਦੋਂ ਦਿਨ ਮਨਾਇਆ ਜਾਂਦਾ, ਸਾਡੇ ਬਹੁਤ ਸਾਰੇ ਸਕੂਲਾਂ ਕਾਲਜਾਂ ਵਿੱਚ ਬਹੁਤ ਤਰ੍ਹਾਂ ਦੇ ਕੋਈ ਮੁਕਾਬਲੇ ਹੁੰਦੇ ਹਨ, ਪੋਸਟਰ ਮੇਕਿੰਗ, ਭਾਸ਼ਣ ਮੁਕਾਬਲੇ, ਅਤੇ ਕਈ ਵਾਰ ਸਾਥੀ ਤੁਸੀਂ ਦੇਖਿਆ ਹੋਣਾ ਕਿ ਸੋਸ਼ਲ ਮੀਡੀਆ ਜਾਂ ਪ੍ਰਿੰਟ ਮੀਡੀਆ ਦੇ ਅੰਦਰ ਰੈਲੀਆਂ ਕੱਢ ਕੇ ਵੀ ਲੋਕਾਂ ਨੂੰ ਇੱਕ ਪੜਾ ਕੇ ਇੱਕ ਦੇ ਨਾਅਰੇ ਤਹਿਤ ਜਾਗਰੂਕ ਕੀਤਾ ਜਾਂਦਾ ਹੈ।

ਉਹ ਸਾਥੀਓ, ਜੇ ਮੈਂ ਜਨਮ ਦਿਨ ਦੀ ਗੱਲ ਕਰਾਂ ਤਾਂ ਅੱਜ ਦੇ ਦਿਨ ਸਾਰੀ ਬਹੁਤ ਸਾਰੀਆਂ ਕੁਝ ਮਹਾਨ ਸ਼ਖਸੀਅਤਾਂ ਨੇ ਵੀ ਜਨਮ ਲਿਆ। ਜੇ ਮੈਂ ਗੱਲ ਕਰਾਂ ਹਿੰਦੀ ਫਿਲਮ ਇੰਡਸਟਰੀ ਦੀ, ਇੱਕ ਬੜੀ ਹੀ ਮਸ਼ਹੂਰ ਗਾਇਕਾ ਆਸ਼ਾ ਭੋਸਲੇ, ਜੀ ਹਾਂ ਸਾਥੀਓ, ਉਹਨਾਂ ਨੇ ਵੀ ਹਿੰਦੁਸਤਾਨੀ ਸਿਨੇਮਾ ਨੂੰ, ਫਿਲਮਾਂ ਨੂੰ ਬਹੁਤ ਸਾਰੇ ਗੀਤ ਹੈ ਆਪਣੀ ਆਵਾਜ਼ ਦੇ ਵਿੱਚ ਦਿੱਤੇ ਨੇ। ਸੋ ਜੀ, ਭਾਰਤ ਦੀ ਇਸ ਮਸ਼ਹੂਰ ਪਿੱਠਵਰਤੀ ਗਾਇਕਾ, ਪਲੇਬੈਕ ਸਿੰਗਰ ਜਿਸਨੂੰ ਅੰਗਰੇਜ਼ੀ ਵਿੱਚ ਕਹਿੰਦੇ ਹਾਂ, ਆਸ਼ਾ ਭੋਸਲੇ ਦਾ ਜਨਮ ਸਾਥੀ ਹੋਇਆ ਸੀ 8 ਸਤੰਬਰ 1933 ਨੂੰ।

ਸੋ ਵੀ ਜਿਨ੍ਹਾਂ ਦੇ ਵੀ ਯਾਰਾਂ ਦੋਸਤਾਂ ਮਿੱਤਰਾਂ ਦੇ ਅੱਜ ਜਨਮ ਦਿਨ ਨੇ ਉਹਨਾਂ ਨੂੰ ਵੀ ਦੋਸਤੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੀ ਟੀਮ ਵੱਲੋਂ ਉਹਨਾਂ ਨੂੰ ਉਹਨਾਂ ਦੇ ਜਨਮ ਦਿਨ ਦੀਆਂ ਢੇਰ ਸਾਰੀਆਂ ਮੁਬਾਰਕਾਂ। ਖੈਰ ਜੀ, ਸਮਾਂ ਸਾਥੀਓ 7:18:34 ਹੈ ਅਤੇ ਤੁਸੀਂ ਵੀ ਸਾਥੀਓ ਅੱਜ ਦੇ ਦਿਨ ਨੂੰ ਬਹੁਤ ਹੀ ਖੂਬਸੂਰਤ ਬਣਾ ਸਕਦੇ ਹੋ, ਅੱਜ ਦੇ ਦਿਨ ਨੂੰ ਆਪਣੇ ਇਤਿਹਾਸ ਦੇ ਪੰਨਿਆਂ ਦੇ ਵਿੱਚ ਸ਼ਾਮਿਲ ਕਰ ਸਕਦੇ ਹੋ। ਬਿਲਕੁਲ ਜੀ, ਆਪਣੇ ਕੋਈ ਵੀ ਵਧੀਆ ਕੰਮ ਕਰਕੇ ਦੋਸਤੋ ਤੁਸੀਂ ਇਸ ਦਿਨ ਨੂੰ ਬਹੁਤ ਵਧੀਆ ਬਣਾ ਸਕਦੇ ਹੋ। ਆਪਣੇ ਯਾਰ ਦੋਸਤ ਮਿੱਤਰ ਰੁੱਸੇ ਨੂੰ ਅੱਜ ਮਨਾ ਕੇ ਇਹ ਦਿਨ ਵਧੀਆ ਬਣਾ ਸਕਦੇ ਹੋ। ਆਪਣੇ ਪੀਰ ਫਕੀਰ ਨੂੰ ਮਨਾ ਕੇ ਵੀ ਸਾਥੀਓ ਅੱਜ ਦਾ ਇਹ ਦਿਨ ਤੁਸੀਂ ਬਹੁਤ ਵਧੀਆ ਬਣਾ ਸਕਦੇ ਹੋ। ਔਰ ਜੇ ਮੈਂ ਕੱਲ ਦੇਸ਼ ਦੀ ਕਰਾਂ ਤਾਂ ਸਾਥੀਓ, ਦੇਸ਼ ਦੇ ਲਈ ਵੀ ਤੁਸੀਂ ਬਹੁਤ ਕੁਛ ਕਰਕੇ ਸਾਥੀਓ ਇਸ ਦਿਨ ਨੂੰ ਹੋਰ ਵੀ ਵਧੀਆ ਬਣਾ ਸਕਦੇ ਹੋ। ਸੋ ਜੁੜੇ ਰਹੋ ਜੀ 101.1 ਮੈਗਾ ਹਰਸ ਦੇ ਸਾਥੀ ਪ੍ਰੋਗਰਾਮ ਚੱਲ ਰਿਹਾ ਸਜਰੀ ਸਵੇਰ।

ਸਮਾਂ ਸਾਥੀ ਤੁਸੀਂ ਆਪਣੇ ਮੋਬਾਈਲ ਤੇ ਘੜੀ ਦੀਆਂ ਸੂਈਆਂ ਤੇ ਵੀ ਮਿਲਾ ਸਕਦੇ ਹੋ ਜੀ 7:26 ਤੇ 24 ਸਕਿੰਟ ਦਾ। ਬਿਲਕੁਲ ਜੀ, ਆਕਾਸ਼ਵਾਣੀ FM ਬਠਿੰਡਾ ਯਾਨੀ ਕਿ 101.1 ਮੈਗਾਹਰਟਜ਼ ਤੇ ਇਸ ਵਕਤ ਜਾ ਰਹੀ ਹੈ ਸਾਥੀ ਪ੍ਰੋਗਰਾਮ ਸਜਰੀ ਸਵੇਰ ਦਾ ਇਹ ਸਫ਼ਰ। ਔਰ ਦੋਸਤੋ, ਪ੍ਰੋਗਰਾਮ ਦੇ ਸਫ਼ਰ ਵਿੱਚ ਅੱਜ ਮੈਂ ਤੁਹਾਡੇ ਨਾਲ ਹਾਂ, ਤੁਹਾਡਾ ਆਪਣਾ ਰੇਡੀਓ ਦੋਸਤ, ਇਸ ਪ੍ਰੋਗਰਾਮ ਦਾ ਹੋਸਟ ਤੁਹਾਡਾ ਆਪਣਾ RJ ਪਵਨ। ਸੋ ਦੋਸਤੋ, ਵੱਧਦੇ ਹੁਣ ਪ੍ਰੋਗਰਾਮ ਦੇ ਅਗਲੇ ਸੈਗਮੈਂਟ ਵੱਲ, ਜਿਸ ਦਾ ਸਾਥੀਓ ਇੰਤਜ਼ਾਰ ਤਕਰੀਬਨ ਸਾਰੇ ਹੀ ਸਰੋਤਿਆਂ ਨੂੰ ਹੋਵੇਗਾ, ਖਾਸ ਕਰਕੇ ਸਾਡੀ ਇਸ ਯੁਵਾ ਪੀੜ੍ਹੀ ਨੂੰ। ਜੇ ਸਰੋਤਿਓ, ਸਾਡੇ ਹਫ਼ਤਾਵਾਰੀ ਸਿਲਸਿਲਾ ਦਾ ਅਚੀਵਰ ਤਹਿਤ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਫਿਰੋਜ਼ਪੁਰ ਸ਼ਹਿਰ ਦੇ ਸਤਲੁਜ ਕੰਢੇ ਵਸੇ ਪਿੰਡ ਬੰਡਾਲਾ ਦੀ ਇੱਕ 19 ਸਾਲਾ ਗੁਰਸਿੱਖ ਲੜਕੀ ਨਾਲ, ਜਿਸ ਨੇ ਸਾਹਿਤ ਵਿੱਚ ਨਵਾਂ ਕੀਰਤੀਮਾਨ ਸਥਾਪਿਤ ਕੀਤਾ। ਬਿਲਕੁਲ ਜੀ, ਉਹਨਾਂ ਨੇ ਕੀਰਤੀਮਾਨ ਸਥਾਪਿਤ ਕਰਦਿਆਂ ਬੁੱਕਸ ਆਫ ਰਿਕਾਰਡ 'ਚ ਆਪਣਾ ਨਾਂ ਦਰਜ ਕਰਵਾਇਆ। ਜੀ ਸਾਥੀਓ, ਵਿਸ਼ਵ ਦੀ ਇਹ ਪਹਿਲੀ ਪੰਜਾਬਣ ਲੜਕੀ ਹੈ ਜਿਸਨੇ ਆਪਣੇ 10 ਸਾਲਾਂ ਦੀ ਕੜੀ ਮਿਹਨਤ ਤੋਂ ਬਾਅਦ ਸਿਰਫ਼ ਅਤੇ ਸਿਰਫ਼ 1.5 ਮਿੰਟ ਅੰਦਰ ਆਪਣੀਆਂ ਜਿਹੜੇ ਸਵੈ ਰਚਿਤ ਕਵਿਤਾਵਾਂ, 8 ਕਵਿਤਾਵਾਂ ਲਿਖ ਕੇ ਸਭ ਤੋਂ ਤੇਜ਼ ਜਿਹੜੀ ਕਵਿਤਾ ਲਿਖਣ ਵਾਲੀ ਜਿਹੜੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਵਿਤਰੀ ਦਾ ਮੁਕਾਮ ਹੈ ਉਸਨੇ ਹਾਸਲ ਕੀਤਾ।

ਸੋ ਜੀ, ਇਸ ਵਿਲੱਖਣ ਕਿਰਤੀਮਾਨ ਜਿਹੜੀ ਸਥਾਪਿਤ ਕਰਨ ਵਾਲੀ ਗੁਰਸ਼ਰਨ ਕੌਰ ਦੇ ਸਫ਼ਰ ਦੀ ਕੀ ਹੈ ਕਹਾਣੀ, ਫਿਰ ਸਾਥੀਓ ਆਓ ਸੁਣਦੇ ਹਾਂ ਉਹਨਾਂ ਦੀ ਹੀ ਜ਼ਬਾਨੀ। ਸੋ ਫੋਨ ਲਾਈਨ 'ਤੇ

ਤੇ ਸਾਥੀ ਉਹ ਅੱਜ ਸਾਡੇ ਨਾਲ ਜੁੜਨਗੇ ਤੇ ਕਰਾਂਗੇ ਉਹਨਾਂ ਨਾਲ ਢੇਰ ਸਾਰੀਆਂ ਗੱਲਾਂ ਤੇ ਇਸ ਸਫ਼ਰ ਦੀ ਕਹਾਣੀ ਕਦੋਂ ਕਿੱਥੋਂ ਸ਼ੁਰੂ ਹੋਈ ਤੇ ਇਸ ਸਫ਼ਰ ਦੇ ਵਿੱਚ ਕਿਸ ਨੇ ਉਸਦਾ ਸਾਥ ਦਿੱਤਾ। ਇਹ ਬਹੁਤ ਸਾਰੀਆਂ ਗੱਲਾਂ ਕਰਨ ਲਈ ਟੈਲੀਫੋਨ ਲਾਈਨ 'ਤੇ ਸਾਡੇ ਨਾਲ ਜੁੜ ਰਹੇ ਨੇ ਜੀ ਗੁਰਸ਼ਰਨ ਕੌਰ।

0: ਸੋ ਜੀ ਟੈਲੀਫੋਨ ਲਾਈਨ ਤੇ ਸਾਡੇ ਨਾਲ ਜੁੜ ਚੁੱਕੇ ਨੇ ਗੁਰਸ਼ਾਨ ਕੌਰ ਜੀ। ਗੁਰਸ਼ਾਨ ਕੌਰ ਜੀ, ਸਵਾਗਤ ਆਪ ਜੀ ਦਾ ਪ੍ਰੋਗਰਾਮ ਸੱਜਰੀ ਸਵੇਰ ਦੇ ਵਿੱਚ।
1: ਜੀ ਬਹੁਤ ਬਹੁਤ ਸ਼ੁਕਰੀਆ ਆਕਾਸ਼ਵਾਣੀ FM ਬਠਿੰਡਾ ਦੀ ਸਮੂਹ ਟੀਮ ਤੇ ਸਮੂਹ ਸਰੋਤਿਆਂ ਦਾ, ਜਿਨ੍ਹਾਂ ਨੇ ਮੈਨੂੰ ਇਹ ਮੌਕਾ ਬਖਸ਼ਿਆ ਕਿ ਮੈਂ ਆਪਣੇ ਫਲਸਫਿਆਂ, ਆਪਣੇ ਦਿਲ ਦੇ ਵਲਵਲਿਆਂ ਨੂੰ ਇੱਕ ਸਾਂਝਾ ਕਰ ਸਕਾਂ ਤੇ ਸਨਮੁਖ ਰੱਖ ਸਕਾਂ। ਬਹੁਤ ਬਹੁਤ ਸ਼ੁਕਰੀਆ ਜੀ ਦਾ।
0: ਗੁਰਸ਼ਨ ਜੀ, ਸਭ ਤੋਂ ਪਹਿਲਾਂ ਤਾਂ ਮੈਂ ਸਾਡੀ ਆਕਾਸ਼ਵਾਣੀ FM ਬਠਿੰਡਾ ਦੀ ਸਮੁੱਚੀ ਟੀਮ ਵੱਲੋਂ, ਸਾਡੇ ਸਟੇਸ਼ਨ ਡਾਇਰੈਕਟਰ ਸ਼੍ਰੀ ਬਲਜੀਤ ਸ਼ਰਮਾ ਜੀ ਵੱਲੋਂ ਆਪ ਨੂੰ ਇਸ ਮੁਕਾਮ ਲਈ ਬਹੁਤ ਸਾਰੀ ਢੇਰ ਸਾਰੀਆਂ ਮੁਬਾਰਕਾਂ ਦਿੰਦਾ।
1: ਜੀ ਬਹੁਤ ਬਹੁਤ ਧੰਨਵਾਦ ਜੀ ਦਾ, ਬਹੁਤ ਬਹੁਤ ਸ਼ੁਕਰੀਆ।
0: ਗੁਰਸ਼ਨ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹੀ ਪੁੱਛਣਾ ਚਾਹੂੰਗਾ ਕਿ ਜਦੋਂ ਸਾਡੇ ਯੂਥ ਟੀਨੇਜਰ ਦੇ ਵਿੱਚ ਹੁੰਦੇ ਨੇ, ਬਹੁਤ ਸਾਰੇ ਖੂਬਸੂਰਤ ਖੁਆਬ ਸੁਪਨੇ ਉਸ ਟਾਈਮ ਹੁੰਦੇ ਨੇ, ਤੇ ਇਹ ਜਿਹੜਾ ਸੁਪਨਾ ਕਵਿਤਾਵਾਂ ਵੱਲ ਜਾਣ ਦਾ, ਕਵਿਤਾਵਾਂ ਲਿਖਣ ਦਾ ਖਿਆਲ ਤੁਹਾਨੂੰ ਕਦੋਂ ਆਇਆ, ਇਸ ਦੀ ਸ਼ੁਰੂਆਤ ਕਿਵੇਂ ਹੋਈ ਮੈਮ?
1: ਜੀ ਬਹੁਤ ਪਹਿਲਾਂ ਤਾਂ ਬਹੁਤ ਸਾਰਾ ਸ਼ੁਕਰੀਆ ਮੈਨੂੰ ਇਹ ਸਵਾਲ ਕਰਨ ਲਈ। ਮੈਨੂੰ ਲੱਗਦਾ ਕਿ ਹਰੇਕ ਕਵੀ ਜਾਂ ਹਰੇਕ ਕੋਈ ਹਰੇਕ ਪੱਖ ਦੇ ਵਿੱਚ ਬੰਦਾ ਇਹ ਚਾਹੁੰਦਾ ਹੈ ਕਿ ਮੈਨੂੰ ਇਹ ਸਵਾਲ ਜ਼ਰੂਰ ਪੁੱਛਿਆ ਜਾਵੇ ਕਿ ਮੇਰਾ ਸਫ਼ਰ ਕਦੋਂ ਸ਼ੁਰੂ ਹੋਇਆ।
0: ਜੀ
1: ਤਾਂ ਜੇਕਰ ਮੈਂ ਸ਼ੁਰੂ ਕਰਾਂ ਤਾਂ ਮੈਨੂੰ ਲੱਗਦਾ ਕਿ ਮੇਰਾ ਸਫ਼ਰ ਮੇਰੇ ਬਚਪਨ ਵਿੱਚ ਜਦੋਂ ਮੇਰੀ ਰਹਿਨੁਮਾਈ ਮੇਰੇ ਫਾਦਰ ਸਾਹਿਬ ਨੇ ਕੀਤੀ ਤਾਂ ਉਹਨਾਂ ਤੇ ਮੈਨੂੰ ਇਹ ਲਾਗਣ ਲੱਗੀ ਸੀ ਕਵਿਤਾ ਦੀ। ਉਹ ਜ਼ਿਆਦਾਤਰ ਖੇਤੀਬਾੜੀ ਦੇ ਕੰਮ ਕਰਦੇ ਹੋਏ ਮੈਨੂੰ ਬਹੁਤ ਸਾਰੀਆਂ ਕਵਿਤਾਵਾਂ ਸੁਣਾਇਆ ਕਰਦੇ, ਗੁਣਗੁਣਾਇਆ ਕਰਦੇ, ਤਾਂ ਮੈਂ ਉਹਨਾਂ ਤੋਂ ਸੁਣ ਸੁਣ ਕੇ ਹੌਲੀ ਹੌਲੀ ਆਪ ਬੋਲਣਾ, ਉਹਨਾਂ ਦੀ ਰੀਸ ਕਰਨੀ, ਤੇ ਫਿਰ ਸਮਾਂ ਬੀਤਿਆ, ਹੌਲੀ ਹੌਲੀ ਅਭਿਆਸ ਦਾ ਪੱਲਾ ਫੜਿਆ ਤੇ ਅਭਿਆਸ ਨੇ ਮੈਨੂੰ ਅੱਜ ਇੱਥੋਂ ਤੱਕ ਲੈ ਕੇ ਆਉਂਦਾ ਤੇ ਮੈਂ ਇਹ ਮੁਕਾਮ ਹਾਸਿਲ ਕੀਤਾ। ਤੇ ਜਿਹੜੀ ਤੁਸੀਂ ਗੱਲ ਕੀਤੀ ਕਿ ਜਿਹੜੀ ਟੀਨੇਜ ਹੁੰਦੀ ਹੈ ਉਦੋਂ ਸਾਡੇ ਅੰਦਰ ਬਹੁਤ ਸਾਰੀ ਚਾਅ, ਉਮੰਗਾਂ ਸਧਰਾਂ ਹੁੰਦੀਆਂ, ਤੇ ਮੈਨੂੰ ਲੱਗਦਾ ਕਿ ਇਹ ਚਾਅ, ਉਮੰਗਾਂ, ਸਧਰਾਂ ਨੂੰ ਸਾਨੂੰ ਅਣਦੇਖਿਆ ਨਹੀਂ ਕਰਨਾ ਚਾਹੀਦਾ। ਤੇ ਖਾਸ ਕਰ ਜੇਕਰ ਤੁਹਾਡਾ ਸਾਹਿਤ ਦੇ ਵਿੱਚ ਰੁਚੀ ਹੈ,
0: ਜੀ ਬਿਲਕੁਲ,
1: ਸਾਹਿਤ ਨੇ ਮੈਨੂੰ ਬਹੁਤ ਕੁੱਝ ਦਿੱਤਾ ਹੁਣ ਤੱਕ। ਮੈਂ ਸਾਹਿਤ ਨੂੰ ਜੇਕਰ ਮੈਂ ਸਾਹਿਤ ਨੂੰ ਹਜੇ ਤੱਕ ਕੁੱਝ ਨਹੀਂ ਦੇ ਪਾਈ, ਬਲਕਿ ਮੇਰਾ ਯਤਨ ਹੈ ਮੈਂ ਸਾਹਿਤ ਨੂੰ ਕੁੱਝ ਦੇ ਪਾਵਾਂ।
0: ਜੀ ਮਤਲਬ ਸੋ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਤੁਹਾਡੇ ਪੇਰੈਂਟਸ ਨੇ, ਮਾਂ ਬਾਪ ਨੇ, ਤੁਹਾਡੇ ਪਰਿਵਾਰ ਨੇ, ਉਹਨਾਂ ਨੇ ਵੀ ਤੁਹਾਡਾ ਇਸ ਸਫ਼ਰ ਦੇ ਵਿੱਚ ਬਹੁਤ ਵਧੀਆ ਸਾਥ ਦਿੱਤਾ।
1: ਜੀ ਬਿਲਕੁਲ ਬਿਲਕੁਲ।
0: ਗੁਰਸ਼ਨ ਜੀ, ਉਹ ਕਿਹੜਾ ਰਿਕਾਰਡ ਸੀ ਮੈਂ ਜਾਣਨਾ ਚਾਹੂੰਗਾ, ਸਾਡੇ ਸਰੋਤੇ ਵੀ ਜਾਣਨਾ ਚਾਹਣਗੇ, ਜਿਹਨੂੰ ਤੁਸੀਂ ਸਮੇਂ ਦੇ ਹਿਸਾਬ ਨਾਲ ਬ੍ਰੇਕ ਕੀਤਾ, ਤੋੜਿਆ, ਉਹ ਕਿਹੜਾ ਰਿਕਾਰਡ ਸੀ?
1: ਜੀ ਸਰ, ਸਭ ਤੋਂ ਪਹਿਲਾਂ ਤਾਂ ਮੈਂ ਇੰਡੀਆ ਬੁੱਕ ਆਫ ਰੈਕਰਡਸ 'ਚ ਆਪਣਾ ਨਾਮ ਦਰਜ ਕਰਵਾਇਆ ਸੀ। ਇਹ ਰੈਕਰਡ ਬਣਿਆ ਹੋਇਆ ਸੀ ਪਹਿਲਾਂ 23 ਸਾਲ ਦੀ ਉਮਰ ਵਿੱਚ 2 ਮਿੰਟ ਵਿੱਚ 5 ਸਵੈ ਰਚਿਤ ਪੰਜਾਬੀ ਕਵਿਤਾਵਾਂ ਲਿਖਣ ਦਾ। ਉਸ ਤੋਂ ਬਾਅਦ ਮੈਂ 1.5 ਮਿੰਟ ਵਿੱਚ 8 ਸਵੈ ਰਚਿਤ ਪੰਜਾਬੀ ਕਵਿਤਾਵਾਂ ਲਿਖ ਕੇ ਇਹ ਰੈਕਰਡ ਤੋੜਿਆ ਤੇ ਇੱਕ ਨਵਾਂ ਰੈਕਰਡ ਸਥਾਪਿਤ ਕੀਤਾ, 1.5 ਮਿੰਟ ਵਿੱਚ 8 ਕਵਿਤਾਵਾਂ ਲਿਖਣ ਦਾ 19 ਸਾਲ ਦੀ ਉਮਰ ਵਿੱਚ।
0: ਓਕੇ, ਸੋ ਗੁਰਸ਼ਨ ਜੀ, ਤੁਹਾਨੂੰ ਕਦੋਂ ਪਤਾ ਲੱਗਿਆ ਕਿ ਤੁਹਾਡਾ ਜਿਹੜਾ ਤੁਸੀਂ ਤੁਹਾਡਾ ਜਿਹੜਾ ਇੰਡੀਅਨ ਬੁੱਕ ਰਿਕਾਰਡ ਦੇ ਵਿੱਚ ਤੁਹਾਡਾ ਨਾਮ ਆ ਗਿਆ, ਤੁਹਾਨੂੰ ਕਦੋਂ ਮੇਲ ਆਈ, ਤੇ ਸਭ ਤੋਂ ਪਹਿਲਾਂ ਤੁਸੀਂ ਜਿਹੜੀ ਇਹ ਖੁਸ਼ੀ ਹੈ ਕਿਹਦੇ ਨਾਲ ਸਾਂਝੀ ਕੀਤੀ?
1: ਜੀ ਇਹ ਮੈਨੂੰ ਜਦੋਂ ਮੈਂ ਇੰਡੀਆ ਬੁੱਕ ਆਫ ਰੈਕਰਡਸ ਲਈ ਅਪਲਾਈ ਕੀਤਾ ਸੀ ਤਾਂ 2025 ਜੁਲਾਈ ਚ ਮੈਂ ਜਦੋਂ ਘਰ ਆਈ ਹੋਈ ਸੀ ਸਮਰ ਵੇਕੇਸ਼ਨ ਦੇ ਸਮੇਂ, ਤਾਂ ਉਸ ਟਾਈਮ ਮੈਂ ਅਪਲਾਈ ਕੀਤਾ, ਆਲਮੋਸਟ ਸਟਾਰਟਿੰਗ ਅਗਸਤ ਦੀ ਸੀ ਤੇ ਉਦੋਂ ਮੈਨੂੰ ਕਨਫਰਮੇਸ਼ਨ ਮੇਲ ਆਉਂਦੀ ਹੈ ਤੇ ਜਦੋਂ ਮੇਰੇ ਨਾਲ ਰਾਬਤਾ ਕਰਦੀ ਹੈ ਇੰਡੀਆ ਬੁੱਕ ਆਫ ਰੈਕਰਡਸ ਦੀ ਟੀਮ, ਤੇ ਉਸ ਤੋਂ ਬਾਅਦ ਵਾਇਆ ਈਮੇਲ ਔਰ ਫੋਨ ਕਾਲ ਮੇਰਾ ਰਾਬਤਾ ਉਹਨਾਂ ਨਾਲ ਜਾਰੀ ਰਿਹਾ ਤੇ ਜਦੋਂ ਮੈਨੂੰ ਕਨਫਰਮੇਸ਼ਨ ਆਈ ਤੇ ਮੈਂ ਸਭ ਤੋਂ ਪਹਿਲਾਂ ਆਪਣੀ ਦਾਦੀ ਮਾਂ ਨੂੰ ਦੱਸਿਆ। ਆਲਮੋਸਟ ਸਭ ਇਕੱਠੇ ਬੈਠੇ ਸੀ, ਮੈਨੂੰ ਇਹ ਨਹੀਂ ਕਹਿ ਸਕਦੀ ਕਿ ਮੈਂ ਕਿਸੇ ਇੱਕ ਇਨਸਾਨ ਨੂੰ ਪਹਿਲਾਂ ਦੱਸਿਆ, ਮੈਂ ਸਭ ਨੂੰ ਬਰਾਬਰ ਦਾ ਦੱਸ ਦਿੱਤਾ ਸੀ।
0: ਚਲੋ ਇਹ ਗੱਲ ਜ਼ਰੂਰੀ ਵੀ ਹੈ, ਹੈ ਨਾ ਗੁਰਸ਼ਨ ਜੀ, ਕਿ ਜਿਹੜੀ ਵੀ ਖੁਸ਼ੀ ਹੈ, ਖਾਸ ਕਰਕੇ ਤੁਹਾਡੀ ਰੂਹ ਦੀ ਖੁਸ਼ੀ, ਹੈ ਨਾ, ਮਨ ਦੀ ਖੁਸ਼ੀ, ਜਦੋਂ ਤੁਸੀਂ ਸਾਂਝੀ ਕਰੋ ਤਾਂ ਪੂਰਾ ਪਰਿਵਾਰ ਜੇ ਬੈਠਾ ਹੋਏ, ਸਾਨੂੰ ਹੋਰ ਵੀ ਜਿਹੜਾ ਵਧੀਆ ਲੱਗਦਾ। ਸੋ ਗੁਰਸ਼ਨ ਜੀ, ਜਿਹੜਾ ਇੰਡੀਅਨ ਜਿਹੜਾ ਬੁੱਕਸ ਰੈਕਰਡ ਦੇ ਵਿੱਚ ਕਿਸ ਤਰ੍ਹਾਂ ਦੇ ਜਿਹੜੇ ਇਨਾਮ ਹੈ ਜਾਂ ਫਿਰ ਮੈਟੀਰੀਅਲ ਤੁਹਾਨੂੰ ਇਨਾਮ ਵਜੋਂ ਮਿਲਿਆ?
1: ਜੀ ਇੰਡੀਆ ਬੁੱਕ ਆਫ ਰੈਕਰਡ ਜਦੋਂ ਅਸੀਂ ਆਪਣਾ ਨਾਮ ਦਰਜ

0: ਕਰਵਾਉਣੇ ਆ ਤਾਂ ਤੁਹਾਨੂੰ ਇੱਕ ਸਰਟੀਫਿਕੇਟ ਦਿੱਤਾ ਜਾਂਦਾ, ਇੰਡੀਆ ਬੁੱਕ ਆਫ ਰੈਕਡ ਦਾ ਲੇਟੈਸਟ ਐਡੀਸ਼ਨ ਬੁੱਕ ਦਾ ਦਿੱਤਾ ਜਾਂਦਾ ਹੈਗਾ, ਮੈਡਲ ਦਿੱਤਾ ਜਾਂਦਾ, ਤੁਹਾਡਾ ਆਈਡੈਂਟੀ ਕਾਰਡ ਇੱਕ ਬਣਾ ਕੇ ਦਿੱਤਾ ਜਾਂਦਾ, ਇੱਕ ਪੈਨ
1: ਜੀ
0: ਤੇ ਇੱਕ ਬੈਜ
1: ਓਕੇ
0: ਜੀ।
1: ਸੋ ਬੜੇ ਮਾਣ ਵਾਲੀ ਗੱਲ ਹੈ ਸਾਡੇ ਸਾਰੇ ਪੰਜਾਬੀਆਂ ਵੱਲੋਂ ਕਿ ਇੱਕ ਸਾਡੇ ਪੰਜਾਬ ਦੀ ਕੁੜੀ ਨੇ ਇਹ ਜਿਹੜਾ ਰਿਕਾਰਡ ਆਪਣੇ ਨਾਂ ਕੀਤਾ। ਸੋ ਗੁਰਸ਼ਨ ਜੀ, ਕੋਈ ਖਾਸ ਤੁਹਾਡੀ ਰਚਨਾ, ਕੋਈ ਕਵਿਤਾ ਜੋ ਤੁਹਾਡੇ ਦਿਲ ਦੇ ਬਹੁਤ ਕਰੀਬ ਹੋਵੇ, ਮੈਂ ਚਾਹੂੰਗਾ ਸਾਡੇ ਸਰੋਤਿਆਂ ਨਾਲ ਵੀ ਉਸਦੀ ਸਾਂਝ ਤੁਸੀਂ ਅੱਜ ਜ਼ਰੂਰ ਪਾਓ, ਉਹ ਕਿਹੜੀ ਕਵਿਤਾ ਹੈ?
0: ਜੀ, ਇੱਕ ਦਫਾ ਮੈਂ 2024 ਦਾ ਸਮਾਂ ਸੀ ਜਦੋਂ ਇੱਕ ਕਵਿਤਾ ਲਿਖੀ ਸੀ। ਉਹ ਕਵਿਤਾ ਹਾਲੇ ਵੀ ਜਦੋਂ ਮੈਂ ਫ੍ਰੀ ਹੁੰਦੀ ਹੈ ਆਪਣੇ ਵਿਹਲੇ ਸਮੇਂ ਅੰਦਰ ਉਹਨੂੰ ਗੁਣਗੁਣਾਉਂਦੀ ਹੈ ਕਈ ਵਾਰ। ਉਹ ਸੀ ਕਿ ਅੱਗ ਤੋਂ ਜ਼ਿਆਦਾ ਤਪਸ਼ ਪਾਣੀ ਦਾ ਆਕਾਰ ਹਾਂ ਮੈਂ, ਨਦੀਆਂ ਦੀ ਹਰਿਆਈ ਮੈਂ, ਝੀਲਾਂ ਦੀ ਰਫ਼ਤਾਰ ਹਾਂ ਮੈਂ, ਜ਼ਿੰਦਾ ਦਿਲ ਇਨਸਾਨ ਹਾਂ ਮੈਂ, ਵੇਲਾਂ ਦੀ ਕਰੁੰਬਲ ਹਾਂ, ਪੁਸ਼ਪਾਂ ਵਾਂਗ ਨਿਰਮਲ ਹਾਂ, ਉਦੇਸ਼ਾਂ ਤੋਂ ਕੁਰਬਾਨ ਹਾਂ ਮੈਂ, ਚੜ੍ਹਦੀ ਕਲਾ ਦਾ ਫੁਰਮਾਨ ਹਾਂ ਮੈਂ, ਜ਼ਿੰਦਾ ਦਿਲ ਇਨਸਾਨ ਹਾਂ ਮੈਂ, ਜ਼ਿੰਦਾ ਦਿਲ ਇਨਸਾਨ ਹਾਂ ਮੈਂ।
1: ਬਹੁਤ ਖੂਬ, ਵਾਕਈ ਜੀ ਇੱਕ ਮੋਟੀਵੇਸ਼ਨਲ ਜਿਹੜੀ ਕਵਿਤਾ ਰਚਨਾ ਤੁਸੀਂ ਲਿਖੀ ਹੈ, ਵਾਕਈ ਵਧੀਆ ਵਧੀਆ ਲੱਗਿਆ ਸਾਨੂੰ ਵੀ ਸੁਣ ਕੇ। ਸੋ ਗੁਰਸ਼ਨ ਜੀ, ਕੋਈ ਐਸੀ ਘਟਨਾ ਜਿਸਨੇ ਤੁਹਾਨੂੰ ਲਿਖਣ ਦੀ ਕਲਾ, ਤੁਹਾਡੀ ਲਿਖਣ ਦੀ ਕਲਾ ਨੂੰ ਵੀ ਪ੍ਰਭਾਵਿਤ ਕੀਤਾ ਹੋਏ, ਸਾਹਿਤਕ ਘਟਨਾ ਜਿਹੜੀ ਤੁਹਾਨੂੰ ਹੁਣ ਵੀ ਕਦੇ ਕਦੇ ਯਾਦ ਆਉਂਦੀ ਹੋਈ?
0: ਇਹੋ ਜਿਹੀਆਂ ਘਟਨਾਵਾਂ ਸਰ ਬਹੁਤ ਸਾਰੀਆਂ ਘਟਦੀਆਂ ਰਹਿੰਦੀਆਂ ਸਾਡੇ ਜੀਵਨ ਵਿੱਚ। ਮੈਂ ਉਹਨਾਂ ਵਿੱਚੋਂ, ਮੈਨੂੰ ਲੱਗਦਾ ਕਿ ਜਿਹੜਾ ਇੱਕ ਅਹਿਮ ਰੋਲ ਅਦਾ ਕੀਤਾ ਮੇਰੀ ਜ਼ਿੰਦਗੀ ਵਿੱਚ ਜਿਸਨੇ, ਤਾਂ ਮੈਂ ਸ਼ੁਰੂ ਤੋਂ ਹੀ ਬਚਪਨ ਤੋਂ ਲੈ ਕੇ ਇੱਕ ਗੁਮਨਾਮ ਬੱਚੀ ਸੀ ਜਿਸਨੂੰ ਬੋਲਣਾ ਬਹੁਤਾ ਪਸੰਦ ਨਹੀਂ ਸੀ, ਪਰ ਮੈਂ ਆਪਣੇ ਦਿਲ ਦੇ ਵਲਵਲਿਆਂ ਨੂੰ ਸਾਂਝਾ ਕਰਨਾ ਚਾਹੁੰਦੀ ਸੀ। ਮੈਨੂੰ ਲੱਗਦਾ ਸੀਗਾ ਕਿ ਮੈਂ ਬੋਲ ਕੇ ਨਹੀਂ ਸਾਂਝਾ ਕਰ ਸਕਦੀ, ਪਰ ਮੈਨੂੰ ਲਿਖਣਾ ਬਹੁਤ ਚੰਗਾ ਲੱਗਦਾ ਸੀ। ਜਦੋਂ ਮੈਂ ਸ਼ੁਰੂ ਵਿੱਚ ਪੜ੍ਹਨਾ, ਕਲਾਸ ਵਿੱਚ ਬੈਠਣਾ, ਤੇ ਮੈਨੂੰ ਲੱਗਦਾ ਸੀਗਾ ਕਿ ਮੈਂ ਟੀਚਰ ਨੂੰ ਵੀ ਕੁਝ ਸੁਣਾਉਣ ਦੇ ਮੁਕਾਬਲੇ ਲਿਖਣ ਵਿੱਚ ਜ਼ਿਆਦਾ ਸੁਣਾ ਕਰ ਸਕਦੀ ਹਾਂ। ਤੇ ਉਸ ਤੋਂ ਬਾਅਦ ਮੈਂ ਕਰਨਾ ਸ਼ੁਰੂ ਕੀਤਾ। ਜੋ ਮੇਰੇ ਅੰਦਰ ਦੀਆਂ ਗੱਲਾਂ ਹੁੰਦੀਆਂ ਸੀ, ਜਦੋਂ ਉਹਨਾਂ ਨੂੰ ਕਈ ਵਾਰ ਅਣਸੁਣਿਆ ਕੀਤਾ ਜਾਂਦਾ ਸੀਗਾ, ਬਹੁਤ ਸਾਰੇ ਮੇਰੇ ਫਰੈਂਡਸ ਹੁੰਦੇ ਸੀ, ਤਾਂ ਮੈਂ ਉਹਨਾਂ ਨੂੰ ਲਿਖਣਾ ਸ਼ੁਰੂ ਕੀਤਾ। ਹੌਲੀ ਹੌਲੀ ਲਿਖਦੇ ਲਿਖਦੇ ਅਭਿਆਸ ਹੋਇਆ ਤੇ ਅੱਜ ਮੈਂ ਕਵਿਤਾ ਲਿਖੀ ਸੀ ਤੇ ਮੁਕਾਮ ਤੇ ਪਹੁੰਚੀ ਹੈ ਇੱਥੇ
1: ਜੀ। ਸੋ ਗੁਰਸ਼ਨ ਜੀ, ਕੋਈ ਖਾਸ ਸਿੰਗਰ ਜਿਸਦੇ ਗੀਤ ਜਾਂ ਫਿਰ ਉਹਨਾਂ ਦੀ ਲਿਖੀਆਂ ਗੀਤ ਗਜ਼ਲ, ਕੋਈ ਇਸ ਤਰ੍ਹਾਂ ਖਾਸ ਸਿੰਗਰ ਜੋ ਤੁਹਾਡੇ ਦਿਲ ਦੇ ਬਹੁਤ ਕਰੀਬ ਹੋਏ, ਕਿ ਐਸਾ ਗੀਤ ਜੋ ਤੁਹਾਨੂੰ ਲੱਗਦਾ ਕਿ ਉਹ ਗੀਤ ਨੂੰ ਅਸੀਂ ਵਾਰ ਵਾਰ ਸੁਣੀਏ, ਮੈਂ ਚਾਹੂੰਗਾ ਤੁਸੀਂ ਉਹ ਗੀਤ ਗੁਣਗੁਣਾ ਕੇ ਸਾਡੇ ਸਰੋਤਿਆਂ ਨਾਲ ਸਾਂਝੇ ਕਰੋ, ਅਤੇ ਮੈਂ ਗੀਤ ਵੀ ਤੁਹਾਡੇ ਵੱਲੋਂ ਡੈਡੀਕੇਟ ਕਰਨਾ ਚਾਹੂੰਗਾ ਸਾਡੇ ਸਰੋਤਿਆਂ ਨੂੰ। ਉਹ ਕਿਹੜਾ ਗੀਤ ਹੈ ਗੁਰਸ਼ਨ ਜੀ?
0: ਜੀ, ਸਭ ਤੋਂ ਪਹਿਲਾਂ ਤਾਂ ਜਿਸ ਤਰ੍ਹਾਂ ਆਪਣੇ ਸਿੰਗਰ ਦਾ ਨਾਮ ਪੁੱਛਿਆ, ਮੇਰੇ ਦਿਲ ਦੇ ਕਰੀਬ ਦੋ ਹੀ ਸਿੰਗਰ ਨੇ, ਉਹਨਾਂ ਵਿੱਚੋਂ ਜ਼ਿਆਦਾਤਰ ਮੈਂ ਸਤਿੰਦਰ ਸਰਤਾਜ ਸਾਹਿਬ ਨੂੰ ਸੁਣਦੀ ਹਾਂ, ਤੇ ਦੂਸਰੇ ਹੈਗੇ ਨੁਸਰਤ ਫਤਿਹ ਅਲੀ ਖਾਨ ਸਾਹਿਬ
1: ਜੀ।
0: ਨੁਸਰਤ ਸਾਹਿਬ ਦੀ ਕੋਈ ਵੀ ਕਵਾਲੀ ਕੋਈ ਵੀ ਹੋਵੇ, ਮੈਂ ਕੋਈ ਸਪੈਸੀਫਿਕ ਨਹੀਂ ਦੱਸ ਸਕਦੀ, ਕੁੱਝ ਇਸ ਤਰ੍ਹਾਂ ਨਹੀਂ ਕਹਿ ਸਕਦੀ ਕਿ ਇਹੀ ਸਪੈਸੀਫਿਕ, ਕੁੱਝ ਵੀ ਹੋਵੇ ਮੇਰੇ ਸਮੇਂ ਮੂਡ ਦੇ ਅਕੋਰਡਿੰਗ ਕੁੱਝ ਵੀ। ਤੇ ਸਤਿੰਦਰ ਸਰਤਾਜ ਸਾਹਿਬ ਦੇ ਮੋਟੀਵੇਸ਼ਨ ਸੌਂਗਸ ਹੁੰਦੇ ਆ ਜੋ ਮੈਂ ਉਹਨਾਂ ਨੂੰ ਸੁਣਦੀ ਰਹਿੰਦੀ ਹਾਂ ਜਦੋਂ ਮੈਨੂੰ ਲੱਗਦਾ ਕਿ ਮੈਂ ਡੀਮੋਟੀਵੇਟ ਹੋ ਰਹੀ ਹਾਂ। ਉਹਨਾਂ ਵਿੱਚੋਂ ਅੱਜ ਕੱਲ੍ਹ ਜੋ ਮੇਰੇ ਜ਼ਿਹਨ 'ਚ ਚੱਲ ਰਿਹਾ ਉਹ ਸੌਂਗ ਹੈਗਾ ਤੌਫੀਕ, ਜਿਸ ਵਿੱਚ ਮੈਨੂੰ ਲੱਗਦਾ ਕਿ ਉਸ ਗੀਤ ਦਾ ਕੋਈ ਵੀ ਕਿਤੋਂ ਮੈਨੂੰ ਸ਼ੁਰੂ ਕਰ ਲਿਆ ਜਾਵੇ, ਮੈਨੂੰ ਇਹ ਨਹੀਂ ਲੱਗਦਾ ਕਿ ਤੁਹਾਨੂੰ ਕੁਛ ਸਿੱਖਣ ਨਹੀਂ ਮਿਲਦੀ, ਤੁਹਾਨੂੰ ਸਿੱਖਣ ਨੂੰ ਨਹੀਂ ਮਿਲਦਾ। ਜਿਸ ਤਰ੍ਹਾਂ ਦੇ ਵਿੱਚ ਲਾਈਨ ਆਉਂਦੀ ਹੈ ਨਾ ਕਿ ਅਸਲਨ ਮਸਲਨ ਕੁੱਝ ਨਹੀਂ, ਇਹ ਛੋਟੀ ਜਿਹੀ ਗੱਲ ਫਿਤਰਤ ਵਿੱਚ ਪਾ ਦੀਜ਼ਗੀ ਹਰ ਮਸਲੇ ਦਾ ਹੱਲ।
1: ਬਿਲਕੁਲ ਨਹੀਂ, ਬਾਕੀ ਸਹੀ ਕਿਹਾ ਤੁਸੀਂ ਜੀ।
0: ਤੇ ਮੈਨੂੰ ਲੱਗਦਾ ਹੈ ਕਿ ਇਹ ਹਾਲੇ ਤਾਂ ਮੇਰੇ ਦਿਲ ਦੇ ਕਰੀਬ ਇਹੀ ਚੱਲ ਰਿਹਾ, ਬਾਕੀ ਜੇਕਰ ਕੋਈ ਇਸ ਤੋਂ ਅੱਗੇ ਰਚਨਾ ਉਹਨਾਂ ਦੀ ਆ ਆਉਂਦੀ ਹੈ ਤਾਂ ਮੈਂ ਉਹ ਵੀ ਡੈਫੀਨੇਟਲੀ ਸੁਣਾਂਗੀ
1: ਜੀ।

0: ਹਵਾਵਾਂ ਮਹਿਕਣ ਜਦ ਤੂੰ ਹੱਸੇ, ਹਵਾਵਾਂ ਮਹਿਕਣ ਜਦ ਤੂੰ ਹੱਸੇ, ਤੂੰ ਕਲੀਆਂ ਨੂੰ ਖਿੜਨਾ ਦੱਸੇ, ਤੇਰੇ ਤੇ ਸਾਨੂੰ ਉਮੀਦਾਂ ਬੜੀਆਂ, ਆ ਵੇਖ ਬੂਹੇ ਤੇ ਰਿੱਝਾਂ ਖੜੀਆਂ। ਹਾਂ ਜੀ ਹਾਂ ਸਰੋਤਿਓ, ਇਸ ਵਕਤ ਤੁਸੀਂ ਆਨੰਦ ਮਾਣ ਰਹੇ ਹੋ ਜੀ ਸਾਡੇ ਪ੍ਰੋਗਰਾਮ ਸੱਜਰੀ ਸਵੇਰ ਤਹਿਤ, ਸਾਡਾ ਹਫ਼ਤਾਵਾਰੀ ਸਿਲਸਿਲਾ ਦਾ ਅਚੀਵਰ। ਔਰ ਸਾਡੇ ਨਾਲ ਟੈਲੀਫੋਨ ਲਾਈਨ 'ਤੇ ਜੁੜੇ ਹੋਏ ਨੇ ਜੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਬੁੱਕ ਆਫ ਰਿਕਾਰਡ ਦੇ ਵਿੱਚ ਆਪਣਾ ਨਾਂ ਦਰਜ ਕਰਾਉਣ ਵਾਲੀ ਕਵਿਤਰੀ ਗੁਰਸ਼ਰਨ ਕੌਰ। ਹਾਂ ਗੁਰਸ਼ਰਨ ਜੀ, ਤੁਹਾਡੀ ਪਸੰਦ ਦਾ ਗੀਤ ਵੀ ਅਸੀਂ ਆਪਣੇ ਸਰੋਤਿਆਂ ਦੇ ਰੂਬਰੂ ਕਰਤਾ, ਅਤੇ ਹੁਣ ਮੈਂ ਤੁਹਾਨੂੰ ਇਹੀ ਪੁੱਛਣਾ ਚਾਹੂੰਗਾ ਕਿ ਤੁਹਾਡਾ ਅਗਲਾ ਜਿਹੜਾ ਸਾਹਿਤਕ ਪ੍ਰੋਜੈਕਟ ਹੈ ਉਹ ਕਿਹੜਾ ਹੈ?
1: ਜੀ ਫਿਲਹਾਲ ਤਾਂ ਜੇਕਰ ਮੈਂ ਪਹਿਲਾਂ ਤੇ ਸਭ ਤੋਂ ਪਹਿਲਾਂ ਮੈਨੂੰ ਲੱਗਦਾ ਹੈ ਕਿ ਮੈਂ ਜਿਹੜਾ ਮੇਰਾ ਸੁਭਾਅ ਹੈ ਆਪਣਾ
0: ਜੀ
1: ਨਿੱਜੀ ਤੌਰ ਤੇ ਮੈਂ ਕਹਿ ਕੇ ਦੱਸਣ ਦੇ ਮੁਕਾਬਲੇ ਕਰਕੇ ਦਿਖਾਉਣ ਚ ਜ਼ਿਆਦਾ ਵਿਸ਼ਵਾਸ ਰੱਖਦੀ ਹੈ। ਬਟ ਫਿਰ ਵੀ ਤੁਸੀਂ ਮੈਂ ਦੱਸਣਾ ਚਾਹਵਾਂਗੀ ਤੁਹਾਨੂੰ ਤੁਹਾਡੇ ਜੋ ਤੁਸੀਂ ਰੱਖੀ ਹੈ ਖਾਹਿਸ਼ ਕਿ ਮੇਰਾ ਨੈਕਸਟ ਪ੍ਰੋਜੈਕਟ ਜੋ ਹੈ ਉਹ ਸਭ ਤੋਂ ਪਹਿਲਾਂ ਫਿਲਹਾਲ ਤਾਂ ਮੇਰੇ ਨੈਕਸਟ ਰੈਕਡ ਲਈ ਤਿਆਰੀ ਚੱਲ ਰਹੀ ਹੈ ਤੇ ਨਾਲ ਹੀ ਨਾਲ ਮੇਰੀ ਇਸ ਜਰਨੀ ਨੂੰ ਮੈਂ ਨੋਟ ਡਾਊਨ ਕਰ ਰਹੀ ਹੈ, ਲਿਖੀ ਜਾ ਰਹੀ ਹੈ ਨਾਲ ਹੀ ਨਾਲ ਇੱਕ ਕਿਤਾਬ। ਤੇ ਇਹ ਸਪੈਸ਼ਲੀ ਹੈਗੀ ਹੈ ਐਜੂਕੇਸ਼ਨ ਦੇ ਸੈਕਟਰ ਲਈ ਵੀ ਜੋ ਲੋਕ ਜੋ ਬੱਚੇ ਮੇਰੇ ਵਰਗੇ ਛੋਟੇ ਖੇਤਰਾਂ ਚ ਉੱਠ ਕੇ ਅੱਗੇ ਜਾ ਰਹੇ ਹੈ, ਜੋ ਮੁਸ਼ਕਿਲਾਂ ਮੈਨੂੰ ਸਾਹਮਣਾ ਕਰਨਾ ਪਈਆਂ, ਜੋ ਜਿਹਨਾਂ ਔਕੜਾਂ ਨਾਲ ਮੈਨੂੰ ਲੜਨਾ ਪਿਆ, ਉਹਨਾਂ ਨਾਲ ਮੈਂ ਕੋਸ਼ਿਸ਼ ਕਰਾਂ ਕਿ ਹੋਰਾਂ ਨੂੰ ਉਹਨਾਂ ਦਾ ਸਾਹਮਣਾ ਘੱਟ ਕਰਨਾ ਪਵੇ, ਕਿਉਂਕਿ ਇਹ ਨਹੀਂ ਹੈ ਕਿ ਅਸੀਂ ਮੁਸ਼ਕਿਲਾਂ ਕਿਸੇ ਦੇ ਰਸਤੇ ਚੋਂ ਹਟਾ ਦਈਏ, ਇਹ ਨਹੀਂ ਹੋ ਸਕਦਾ, ਕਿਉਂਕਿ ਜੋ ਮੁਸ਼ਕਿਲਾਂ ਹੈ ਉਹੀ ਤੁਹਾਨੂੰ ਨਿਖਾਰਦੀਆਂ, ਤੁਹਾਡੇ ਆਉਣ ਵਾਲੇ ਹਾਲਾਤਾਂ ਦਾ ਸਾਹਮਣਾ ਕਰਨ ਲਈ ਤੁਹਾਨੂੰ ਜ਼ਰੂਰਤ ਬਖਸ਼ਦੀਆਂ, ਜ਼ੋਰ ਬਖਸ਼ਦੀਆਂ ਤੇ ਉਹ ਮੱਤ ਦਿੰਦੀਆਂ ਜੋ ਤੁਸੀਂ ਸਾਰੀ ਜ਼ਿੰਦਗੀ ਆਪਣੇ ਨਾਲ ਲੈ ਕੇ ਚੱਲਣੀ ਹੁੰਦੀ ਹੈ।
0: ਬਿਲਕੁਲ। ਸੋ ਗੁਰਸ਼ਰਨ ਜੀ, ਜੇ ਮੈਂ ਅੱਜ ਦੇ ਦੌਰ ਦੀ ਗੱਲ ਕਰਾਂ, ਅੱਜ ਜਿਹੜਾ ਦੌਰ ਹੈ ਉਹ ਬੜਾ ਇੱਕ ਸੋਸ਼ਲ ਮੀਡੀਆ ਦਾ ਹੈ, ਅਤੇ ਆਪਾਂ ਵੀ ਦੇਖਦੇ ਹਾਂ ਸਾਡੇ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਉਹ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੇ ਨੇ। ਸੋ ਬਹੁਤ ਸਾਰੀਆਂ ਜਿਹੜੀਆਂ ਮੁਸ਼ਕਲਾਂ ਦਾ ਵੀ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ, ਜੇ ਮੈਂ ਗੱਲ ਕਰਾਂ ਏਕਰਤਾ, ਡੈਡੀਕੇਸ਼ਨ, ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਓਬਸਟੈਕਲ, ਰੁਕਾਵਟਾਂ ਉਹਨਾਂ ਸਾਹਮਣੇ ਆਉਂਦੀਆਂ ਨੇ। ਸੋ ਇਸ ਤਰ੍ਹਾਂ ਦੇ ਜਿਹੜੇ ਕੁਛ ਇਸ ਸਮਾਜ ਵਾਸਤੇ, ਇਸ ਸਾਹਿਤ ਵਾਸਤੇ ਜੋ ਕੁਝ ਇਸ ਤਰ੍ਹਾਂ ਦੇ ਕੁਛ ਜਿਹੜੇ ਲੋਕ ਨੇ, ਖਾਸ ਕਰਕੇ ਸਾਡੇ ਨੌਜਵਾਨ ਮੁੰਡੇ ਕੁੜੀਆਂ, ਜੇ ਉਹ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਲਈ ਕੋਈ ਖਾਸ ਸੰਦੇਸ਼ ਚੱਲਦੇ ਚੱਲਦੇ ਤੁਸੀਂ ਕੋਈ ਦੇਣਾ ਚਾਹੋਗੇ ਸਾਡੇ ਇਸ ਮੰਚ ਤੋਂ? ਪਲੀਜ਼
1: ਜੀ, ਅੱਜ ਦੇ ਨੌਜਵਾਨ ਵਰਗ ਲਈ ਮੈਨੂੰ ਮੈਂ ਇਹੀ ਕਹਿਣਾ ਚਾਹਾਂਗੀ ਕਿ ਸਾਡੀ ਜ਼ਿੰਦਗੀ ਦਾ ਬਹੁਤ ਹਸੀਨ ਤੇ ਸੁਨਹਿਰਾ ਸਮਾਂ ਹੈ ਸਾਡੀ ਉਮਰ ਦੇ ਇਹ ਪਲ, ਜੋ ਅਸੀਂ 17 ਸਾਲ ਦੀ ਉਮਰ ਤੋਂ ਲੈ ਕੇ 25 ਸਾਲ ਦੀ ਉਮਰ ਤੱਕ ਜਿਉਣੇ
0: ਹਾਂ ਜੀ, ਬਿਲਕੁਲ।
1: ਜੋ ਅਸੀਂ ਇਸ ਸਮੇਂ ਵਿੱਚ ਕਰ ਲਿਆ ਉਹ ਸਾਰੀ ਜ਼ਿੰਦਗੀ ਸਾਡੇ ਨਾਲ ਨਿਭਣਾ, ਉਹਦਾ ਫਲ ਅਸੀਂ ਸਾਰੀ ਜ਼ਿੰਦਗੀ ਭੋਗਣਾ ਤਾਂ ਬਹੁਤ ਸੋਚ ਸਮਝ ਕੇ ਇਹਨਾਂ ਸਾਲਾਂ ਨੂੰ ਬਿਤਾਇਆ ਜਾਵੇ। ਇਸ ਲੰਮੇ ਲਮਹਾਤ ਜੋ ਸਾਡੇ ਕੋਲ ਅੱਜ ਨੇ ਉਹਨਾਂ ਨੂੰ ਬਹੁਤ ਸੋਚ ਸਮਝ ਕੇ ਖਰਚ ਕੀਤਾ ਜਾਵੇ, ਇਹਨਾਂ ਨੂੰ ਜ਼ਾਇਆ ਨਾ ਕੀਤਾ ਜਾਵੇ ਤੇ ਕੰਸਿਸਟੈਂਸੀ ਤੇ ਡਿਸਿਪਲਿਨ ਇਹ ਦੋ ਚੀਜ਼ਾਂ ਹੈ ਮੈਨੂੰ ਲੱਗਦਾ ਜੋ ਤੁਹਾਨੂੰ ਤੁਹਾਡੇ ਗੋਲ ਤੱਕ ਪਹੁੰਚਾ ਸਕਦੀਆਂ ਹੈਗੀਆਂ। ਇਸ ਤੋਂ ਇਲਾਵਾ

0: ਮੈਨੂੰ ਨਹੀਂ ਲੱਗਦਾ ਕਿ ਜੇਕਰ ਅਸੀਂ ਸਿਰਫ ਸੋਚ ਰਹੇ ਹਾਂ, ਕੰਸਿਸਟੈਂਟ ਨਹੀਂ ਹੈਗੇ, ਡਿਸਿਪਲਾਈਨ ਨਹੀਂ ਹੈਗੇ, ਜੇਕਰ ਅਸੀਂ ਆਪਣੇ ਆਪ ਨਾਲ ਕੋਈ ਵਾਅਦਾ ਕੀਤਾ ਹੈ ਕਿ ਕੱਲ ਮੈਂ ਇੱਕ ਕਾਰਜ ਕਰਨਾ ਹੈ ਤਾਂ ਨਹੀਂ ਕਰ ਰਹੇ, ਮੈਨੂੰ ਨਹੀਂ ਲੱਗਦਾ ਕਿ ਅਸੀਂ ਕੁਝ ਅਚੀਵ ਕਰ ਸਕਦੇ ਹਾਂ। ਫਿਰ
1: ਬਿਲਕੁਲ
0: ਕੰਸਿਸਟੈਂਸੀ ਬਹੁਤ ਜ਼ਰੂਰੀ ਹੈ। ਤੇ ਹਾਲ ਹੀ ਕੱਲ ਹੀ ਮੈਂ ਰਾਜ ਸ਼ਿਮਾਨੀ, ਐਂਡਰਿਊ ਹੁਬਰਮੈਨ, ਉਹਨਾਂ ਦਾ ਇੱਕ ਪੋਡਕਾਸਟ ਸੁਣ ਰਹੀ ਸੀ। ਉੱਥੇ ਉਹਨਾਂ ਨੇ ਇਹ ਚੀਜ਼ ਮੈਨੂੰ ਬਹੁਤ ਸੋਹਣੀ ਲੱਗੀ। ਉਹ ਕਹਿ ਰਹੇ ਸੀ, ਟੇਕ ਯੋਰ ਸੈਲਫ ਸੀਰੀਅਸਲੀ, ਆਪਣੇ ਆਪ ਨੂੰ ਸੀਰੀਅਸ ਲੈਣਾ ਸਿੱਖੀਏ।
1: ਬਿਲਕੁਲ
0: ਅਸੀਂ ਦੂਸਰਿਆਂ ਨੂੰ ਸੀਰੀਅਸ ਲੈ ਰਹੇ ਹਾਂ, ਬਟ ਆਪਣੇ ਆਪ ਨੂੰ ਅਸੀਂ ਸੀਰੀਅਸ ਨਹੀਂ ਲੈਂਦੇ ਗੇ। ਤੇ
1: ਜੀ
0: ਸਕਸੈਸਫੁਲ ਤੇ ਅਨਸਕਸੈਸਫੁਲ ਵਿੱਚ ਫਰਕ ਕੀ ਹੈ? ਸਕਸੈਸਫੁਲ ਪੀਪਲ ਹੈ ਜਿਹੜੇ ਦੇ ਟੇਕ ਦੇ ਵਰਕ ਸੀਰੀਅਸਲੀ ਵਿਦਆਊਟ ਟੇਕਿੰਗ ਲਾਈਫ ਟੂ ਸੀਰੀਅਸਲੀ।
1: ਜੀ
0: ਅਸੀਂ ਦੂਸਰਿਆਂ ਨੂੰ ਜ਼ਿਆਦਾ ਸੀਰੀਅਸਲੀ ਲੈਂਦੇ ਹਾਂ, ਆਪਣੇ ਆਪ ਨੂੰ ਸੀਰੀਅਸ ਲਈਏ ਤੇ ਯੂਨੀਵਰਸ ਤੁਹਾਨੂੰ ਤੁਹਾਡੀ ਸਮਰੱਥਾ ਮੁਤਾਬਕ ਦਿੰਦਾ ਹੈ। ਇਸ ਲਈ ਆਪਣੀ ਸਮਰੱਥਾ ਨੂੰ ਹੋਰ ਵਧਾਈਏ।
1: ਜੀ
0: ਯੂਨੀਵਰਸ ਤੋਂ ਇਹੀ ਉਮੀਦ ਨਾ ਕਰੀਏ ਕਿ ਸਾਡੇ ਕੋਲ ਕੁਝ ਹੈ ਨਹੀਂ, ਅਸੀਂ ਇਹ ਕਰ ਨਹੀਂ ਸਕਦੇ, ਸਾਡੇ ਕੋਲ ਪੋਟੈਂਸ਼ੀਅਲ ਨਹੀਂ ਹੈ। ਸਭ ਕੁਝ
1: ਜੀ
0: ਹੈ, ਸਬਰ ਨਾਲ ਚੱਲੀਏ, ਪੇਸ਼ੈਂਸ ਰੱਖੀਏ। ਮੈਨੂੰ ਲੱਗਦਾ ਹੈ ਕਿ ਅੱਜ ਦੇ ਨੌਜਵਾਨ ਵਰਗ ਵਿੱਚ ਪੇਸ਼ੈਂਸ ਦੀ ਕਮੀ ਹੈ।
1: ਜੀ
0: ਨਹੀਂ ਹੈ, ਪੇਸ਼ੈਂਸ ਬਹੁਤ ਘੱਟ ਹੈ। ਅਸੀਂ ਜ਼ਿਆਦਾਤਰ ਜੋ ਗਿਆਨ ਵੀ ਹੈ ਉਹ ਇੰਸਟਾਗ੍ਰਾਮ ਦੀਆਂ ਰੀਲਸ, ਫੇਸਬੁੱਕ ਦੀਆਂ ਸ਼ਾਰਟਸ, ਜੋ ਵੀ ਹੈ ਯੂਟਿਊਬ ਦੇ ਸ਼ਾਰਟਸ, ਉੱਥੋਂ ਲੈ ਰਹੇ ਹਾਂ। ਮੈਨੂੰ ਲੱਗਦਾ ਹੈ ਕਿ ਉਹ ਜੋ ਅਸੀਂ ਪੁਰਾਣੇ ਸਮੇਂ ਵਿੱਚ 800-900 ਪੇਜਿਸ ਦੀ ਕਿਤਾਬ ਪੜ੍ਹ ਕੇ ਜੋ ਤਜਰਬਾ ਹਾਸਲ ਕਰਦੇ ਸੀ, ਉਹ ਗੁਆਚ ਗਿਆ। ਜੋ
1: ਜੀ
0: ਅਸੀਂ ਸਾਡੇ ਅੰਦਰ ਜੋ ਸਹਿਜ ਹੁੰਦੀ ਸੀ ਉਸ ਕਿਤਾਬ ਨੂੰ ਮੁਕੰਮਲ ਕਰਨ ਦੀ, ਉਸਦੇ ਅੰਤ ਵਿੱਚ ਆਪਣੀ ਡਾਇਰੀ ਵਿੱਚ ਕੁਝ ਸਤਰਾਂ ਉਤਾਰਨ ਦੀ ਕਿ ਮੈਂ ਇਸ ਤੋਂ ਕੀ ਸਿੱਖਿਆ, ਇਸ ਦਾ ਨਿਚੋੜ ਕੀ ਸੀ, ਉਹ ਅਸੀਂ ਕਿਤੇ ਨਾ ਕਿਤੇ ਵਾਂਝੇ ਰਹਿ ਰਹੇ ਹਾਂ ਉਸ ਚੀਜ਼ ਤੋਂ। ਮੈਨੂੰ ਲੱਗਦਾ ਹੈ ਕਿ
1: ਜੀ
0: ਉਸ ਚੀਜ਼ ਵੱਲ ਸਾਨੂੰ ਮੋੜ ਆਉਣਾ ਚਾਹੀਦਾ ਹੈ ਤੇ ਸੱਚ ਵੱਲ ਸਾਰੇ ਨੌਜਵਾਨ ਵਰਗ ਨੂੰ ਬਹੁਤ ਪਤਨਾ ਚਾਹੀਦਾ ਹੈ ਵਾਪਸ।
1: ਜੀ ਚਲਦੇ ਚਲਦੇ ਬਹੁਤ ਹੀ ਖੂਬਸੂਰਤ ਵਿਚਾਰ ਗੁਰਸ਼ਰਨ ਜੀ ਤੁਸੀਂ ਸਾਡੇ ਸਰੋਤਿਆਂ ਨਾਲ, ਖਾਸ ਕਰਕੇ ਸਾਡੇ ਨੌਜਵਾਨਾਂ ਨਾਲ ਸਾਂਝੇ ਕੀਤੇ। ਸੋ ਇੱਕ ਵਾਰ ਫੇਰ ਤੋਂ ਸਾਡੇ ਆਕਾਸ਼ਵਾਣੀ FM ਬਠਿੰਡਾ ਦੀ ਪੂਰੀ ਟੀਮ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ, ਅਤੇ ਅਸੀਂ ਦੁਆ ਹੀ ਮੰਗਾਂਗੇ ਉਸ ਰੱਬ ਤੋਂ, ਵਾਹਿਗੁਰੂ ਤੋਂ, ਕਿ ਜਿਹੜੇ ਤੁਹਾਡੇ ਅਗਲੇ ਜੋ ਵੀ ਸਾਹਿਤਕ ਪ੍ਰੋਜੈਕਟ ਨੇ ਉਹ ਰੱਬ ਸਿਰੇ ਚਾੜੇਗਾ ਅਤੇ ਤੁਸੀਂ ਹਮੇਸ਼ਾ ਹੀ ਇਸ ਤਰ੍ਹਾਂ ਜਿਹੜੀ ਚੜ੍ਹਦੀ ਕਲਾ ਦੇ ਵਿੱਚ ਰਹੋਗੇ। ਬਹੁਤ ਬਹੁਤ ਸ਼ੁਕਰੀਆ ਗੁਰਸ਼ਰਨ ਜੀ।
0: ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ ਵੀ, ਸਮੂਹ FM ਬਠਿੰਡਾ ਆਕਾਸ਼ਵਾਣੀ ਰੇਡੀਓ ਟੀਮ ਦਾ ਬਹੁਤ ਸਾਰਾ ਧੰਨਵਾਦ, ਸਮੂਹ ਸਰੋਤਿਆਂ ਦਾ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਵਿੱਚੋਂ ਇੰਨਾ ਸਮਾਂ ਕੱਢਿਆ ਕਿ ਉਹ ਮੇਰੇ ਦਿਲ ਦੇ ਵਲਵਲਿਆਂ ਵਿੱਚ ਆਪਣੀ ਸਾਂਝ
1: ਜੀ
0: ਸਥਾਪਿਤ ਕਰ ਸਕਣ।
1: ਬਹੁਤ ਬਹੁਤ ਧੰਨਵਾਦ ਗੁਸ਼ਨ ਜੀ, ਥੈਂਕ ਯੂ ਵੈਰੀ ਮੱਚ, ਥੈਂਕ ਯੂ।
0: ਮੋਸਟ ਵੈਲਕਮ ਜੀ, ਮੋਸਟ ਵੈਲਕਮ।

आकाशवाणी FM बठिंडा FM बैंड 101.1 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਸੱਜਰੀ ਸਵੇਰ ਦਾ।

0: ਜੀ ਸਾਥੀਓ, ਹੁਣ ਕੁਛ ਅਖਬਾਰੀ ਸੁਰਖੀਆਂ ਅਸੀਂ ਆਪਣੇ ਸਰੋਤਿਆਂ ਦੇ ਨਾਲ ਸਾਂਝੀ ਕਰਦੇ ਹਾਂ ਅਤੇ ਅਖਬਾਰੀ ਸੁਰਖੀਆਂ ਦੇ ਨਾਲ ਅੱਜ ਮੇਰੇ ਨਾਲ ਨੇ ਕਾਜਲ। ਕਾਜਲ ਜੀ, ਸਵਾਗਤ ਆਪ ਜੀ ਦਾ ਪ੍ਰੋਗਰਾਮ ਸੱਜਰੀ ਸਵੇਰ ਦੇ ਵਿੱਚ।
1: ਸ਼ੁਕਰੀਆ ਪਵਨ ਜੀ।
0: ਕਾਜਲ ਜੀ, ਸਭ ਤੋਂ ਪਹਿਲਾਂ ਕਿਹੜੀ ਜਿਹੜੀ ਅਖਬਾਰੀ ਸੁਰਖੀ ਹੈ ਜਿਹੜੀ ਸਾਡੇ ਸਰੋਤਿਆਂ ਨਾਲ ਸਾਂਝੀ ਕਰਨਾ ਚਾਹੋਗੇ?
1: ਜਿਵੇਂ ਕਿ ਨੇਪਾਲ ਦਾ ਮਸਲਾ ਸਭ ਨੂੰ ਪਤਾ ਹੈ, ਅਤੇ ਹਿੰਦੀ ਵਿੱਚ ਕੁਝ ਖਬਰਾਂ ਤੁਹਾਡੇ ਸਾਹਮਣੇ ਪੇਸ਼ ਕੀਤੀਆਂ ਜਾਣਗੀਆਂ। ਨੇਪਾਲ ਮੇਂ ਅਭੀ 5500 ਲੋਕ ਲਾਪਤਾ। खबर लगी है नई दिल्ली से। नेपाल में विनाशकारी बाढ़ और भूस्खलन के 12 दिन बाद भी करीब 5500 लोग लापता हैं। आपदा में अब तक 1356 लोगों की मौत की पुष्टि हो चुकी है। राहत और बचाव अभियान जारी है।
0: जी काजल जी, ऐसे ही खबर नु पंजाबी ट्रिब्यून ने भी अपने सफा नंबर 7 पर जगह दी थी। सुर्खी बनी ही काठमांडू तो, नेपाल च कौमी सोग दिवस मनाया। 5000 हाले भी लापता भयानक हड़ां दे 13वें दिन जाना गाउण वाले लोगों को श्रद्धांजलि दी गई। ये भी तस्वीर सहित सुर्खी है काजल जी, जिसनु पंजाबी ट्रिब्यून ने अपने इस सफे उपर जगह दी है।
1: जी अगली खबर है टैजे रंग तो। आसमान में छाई अनाक क्राकाटाऊ ज्वालामुखी की राख, 7

0: ਜੀ ਜੇ ਮੈਂ ਦੋਸਤੋ ਸਥਾਨਕ ਪਲਣੇ ਦੀ ਗੱਲ ਕਰਾਂ ਤਾਂ ਜਾਗਰਣ ਸਿਟੀ ਬਠਿੰਡਾ ਮੇਰੇ ਹੱਥ ਵਿੱਚ ਹੈ ਜੀ। ਬਠਿੰਡਾ ਤੋਂ ਸੁਰਖੀ ਜੀ, ਡਾਗ ਬਾਈਟ ਕੇ ਰੋਜ਼ 12 ਕੇਸ, ਨਿਗਮ 20,000 ਕੁੱਤੋਂ ਕਾ ਟੀਕਾਕਰਨ ਸ਼ਹਿਰ ਕੋ ਬਣਾਏਗਾ ਰੈਬਿਜ਼ ਮੁਕਤ। ਸ਼ਹਿਰ ਕੇ ਅਬ ਤੱਕ ਰੈਬਿਜ਼ ਸੇ ਨਹੀਂ ਹੋਈ ਹੈ ਏਕ ਵੀ ਮੌਤ। 3 ਵਰਸ਼ੋਂ ਮੇਂ ਜਾਣਕਾਰੀ ਕੇ ਕਾਟਨੇ ਸੇ ਜੁੜੇ ਆਂਕੜੋਂ ਕੇ ਆਧਾਰ ਪਰ ਇਲਾਕੋ ਕੋ ਅਧਿਕ ਮਾਧਿਅਮ ਵ ਕਮ ਜੋਖਿਮ ਵਾਲੀ ਸ਼੍ਰੇਣੀਓਂ ਮੇਂ ਬਾਂਟੇਗਾ ਨਿਗਮ। ਸੋ ਇਹ ਜਿਹੜਾ ਨਗਰ ਨਿਗਮ ਦੇ ਨਾਲ ਮਿਲਦੀ ਜੁਲਦੀ ਇਹ ਖਬਰ ਹੈ, ਜਿਹਦੇ ਵਿੱਚ ਬਹੁਤ ਸਾਰੇ ਜਿਹੜੇ ਕੇਸ ਹੈ ਉਹ ਡੌਗ ਬਾਈਟ ਦੇ ਜਿਹੜੇ ਉਹ ਸਾਨੂੰ ਜਿਹੜੀ ਖਬਰਾਂ ਉਹ ਸੋਸ਼ਲ ਮੀਡੀਆ ਅਤੇ ਪ੍ਰਿੰਟ ਮੀਡੀਆ 'ਤੇ ਨਜ਼ਰ ਆਉਂਦੇ ਨੇ। ਸੋ ਜੀ, ਬਠਿੰਡਾ ਨਗਰ ਨਿਗਮ ਨੇ ਹੁਣ ਜਿਹੜੇ ਇਹ ਕੇਸਾਂ ਦੇ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਕੁੱਤਿਆਂ ਦਾ ਜਿਹੜਾ ਟੀਕਾਕਰਨ ਹੈ ਉਹ ਵੀ ਉਹਨਾਂ ਨੇ ਸ਼ੁਰੂ ਕਰਨ ਦੀ ਜਿਹੜੀ ਉਹ ਇੱਕ ਕੰਮ ਹੈ ਉਹ ਸ਼ੁਰੂ ਕੀਤਾ ਹੈ। ਬਠਿੰਡਾ ਦੇ ਹੋਰ ਮੈਂ ਸੁਰਖੀ ਲੈਣਾ ਚਾਹੂੰਗਾ ਸਫੇ ਤੋਂ ਜੀ, ਲਾਪਰਵਾਹੀ ਖੁੱਲ੍ਹੇ ਬਿਜਲੀ ਬਾਕਸ ਔਰ ਤਾਰੇ ਦੇ ਰਹੀ ਹੈ ਹਾਦਸੇ ਕੋ ਨਿਉਤਾ। ਸੜਕ ਕੇ ਬੀਚ ਡਿਵਾਈਡਰੋਂ ਪਰ ਲਗੇ ਸਟਰੀਟ ਲਾਈਟ ਪੋਲ ਕੇ ਪਾਸ ਸੇ ਜਾਨ ਹਥੇਲੀ ਪਰ ਰੱਖ ਨਿਕਲ ਰਹੇ ਹਾਂ, ਹਜ਼ਾਰੋਂ ਲੋਕ ਵਰਸ਼ਾ ਸੇ ਕਰੰਟ ਲੱਗਣੇ ਕਾ ਖਤਰਾ। ਸੋ ਇਹ ਵੀ ਤਸਵੀਰ ਸਹਿਤ ਸੁਰਖੀ, ਇਸ ਨੂੰ ਬਠਿੰਡਾ ਜਾਗਰਣ ਸਿਟੀ ਨੇ ਆਪਣੇ ਇਸ ਸਫੇ ਉੱਪਰ ਜਗ੍ਹਾ ਦਿੱਤੀ ਹੈ। ਜੀ ਹਾਂ ਕਾਜਲ, ਕਿਹੜੀ ਖਬਰ ਤੁਸੀਂ ਦੂਜੀ ਸ਼ਾਮਿਲ ਕਰਨਾ ਚਾਹੋਗੇ ਸਰੋਤਿਆਂ ਵਾਸਤੇ?
1: ਹਾਂਜੀ, ਅਗਲੀ ਖਬਰ ਹੈਗੀ ਹੈ ਬਿਹਾਰ ਤੋਂ
0: ਜੀ।
1: ਬਿਹਾਰ 'ਚ ਹੜ੍ਹ ਕਾਰਨ 29.13 ਲੱਖ ਲੋਕ ਪ੍ਰਭਾਵਿਤ ਹੋਏ ਨੇ। ਮੁੱਖ ਮੰਤਰੀ ਨੇ ਰਾਹਤ ਕੈਂਪਾਂ ਦਾ ਜਾਇਜ਼ਾ ਲਿਆ। ਗੰਗਾ ਨਦੀ 'ਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਟੱਪਿਆ ਦੱਸਿਆ ਗਿਆ ਤੇ ਬਿਹਾਰ ਵਿੱਚ ਹੜ੍ਹਾਂ ਕਾਰਨ ਲਗਭਗ ਜਿਵੇਂ ਕਿ ਦੱਸਿਆ ਗਿਆ 29.13 ਲੱਖ ਲੋਕ ਪ੍ਰਭਾਵਿਤ ਹੋਏ ਹਨ। ਓਵਰਫਲੋ ਨਦੀਆਂ ਕਾਰਨ 13 ਜ਼ਿਲ੍ਹਿਆਂ ਵਿੱਚ ਵੱਡੇ ਖੇਤਰ ਪਾਣੀ ਦੀ ਮਾਰ ਹੇਠ ਹਨ। ਜਾਇਜ਼ਾ ਲੈਣ ਮਗਰੋਂ ਮੁੱਖ ਮੰਤਰੀ ਸਮਰਾਟ ਚੌਧਰੀ ਨੇ ਅਧਿਕਾਰੀਆਂ ਨੂੰ ਤੁਰੰਤ ਰਾਹਤ ਅਤੇ ਬਚਾਅ ਕਾਰਜ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ
0: ਜੀ। ਸੋ ਕਾਜਲ ਜੀ, ਜਿਹੜੀ ਘੜੀ ਦੀਆਂ ਸੂਈਆਂ ਸਾਨੂੰ ਇਸ਼ਾਰਾ ਕਰ ਰਹੀਆਂ ਨੇ ਕਿ ਇੱਕ ਵਾਰੀ ਸੁਰਖੀਆਂ ਦਾ ਵੇਲਾ ਆਪਾਂ ਇੱਥੇ ਹੀ ਖਤਮ ਕਰਦੇ ਹਾਂ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਤੁਸੀਂ ਜਿਹੜੇ ਕੁਝ ਖਾਸ ਅਖਬਾਰੀ ਸੁਰਖੀਆਂ ਲੈ ਕੇ ਇਸ ਪ੍ਰੋਗਰਾਮ ਵਿੱਚ ਸਾਡੇ ਸ਼ਾਮਿਲ ਹੋਏ। ਸੋ ਜੀ, ਮੈਂ ਧੰਨਵਾਦ ਕਰਨਾ ਚਾਹੂੰਗਾ ਸਾਡੀ ਟੈਕਨੀਕਲ ਟੀਮ ਦਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਹੁਣ ਆਪਣੇ ਰੇਡੀਓ ਦੋਸਤ ਸਾਥੀ ਆਰਜੇ ਪਵਨ ਨੂੰ ਪ੍ਰੋਗਰਾਮ ਸੱਜਰੀ ਸਵੇਰ ਇੱਥੇ ਹੀ ਖਤਮ ਕਰਨ ਦੀ ਆਗਿਆ ਅਤੇ ਮੈਂ ਉਮੀਦ ਕਰਦਾ, ਦੁਆ ਵੀ ਮੰਗਦਾ ਉਸ ਰੱਬ ਤੋਂ ਕਿ ਤੁਸੀਂ ਸਾਥੀਓ ਹਮੇਸ਼ਾ ਇਸੇ ਤਰ੍ਹਾਂ ਖੁਸ਼ ਰਹੋ, ਤੰਦਰੁਸਤ ਰਹੋ, ਮਸਤ ਰਹੋ ਅਤੇ ਇੰਜੋਏ ਕਰਦੇ ਰਹੋ ਆਕਾਸ਼ਵਾਣੀ ਐਫ ਐਮ ਬਠਿੰਡਾ 101.1 ਮੈਗਾ ਹਰਸ ਯਾਨੀ ਕਿ 101.1 ਮੈਗਾ ਹਰਸ 'ਤੇ।

0: Back to you, Anuja.
1: Thank you, Renu. And now before we end the bulletin, the headlines once again. Prime Minister Narendra Modi to launch development projects worth over 35,000 crore rupees from Vadodara in Gujarat today to also inaugurate Global FinTech Fest 2026 in Mumbai. Defence Acquisition Council clears capital acquisition proposals worth over 110,000 crore rupees for defence forces. Luxembourg backs India's bid for permanent seat in UNSC. India joins US and 24 other countries to shape development of next generation 6G networks. Delhi police arrests three members of family that owned collapsed building in Satyaniketan area of the national capital. And India set to feature in four gold medal finals at World Archery Para Series in Ahmedabad today. And with that, we end the morning news. Have a nice day.
2: नमस्कार, ये आकाशवाणी है। खबरों दे इस बुलेटिन नाल मैं अमन देव। पहला खास खबरां। प्रधानमंत्री नरेंद्र मोदी आज गुजरात के वडोदरा तो 35,000 करोड़ रुपए तो वध विकास प्रोजेक्टों का उद्घाटन करेंगे ते नींह पत्थर रखेंगे। श्री मोदी मुंबई में ग्लोबल फिनटेक फेस्ट 2026 की भी शुरुआत करेंगे। रक्षा खरीद परिषद ने हथियारबंद फौजों लिए 1,10,000 करोड़ रुपए तो वध दीआं रक्षा खरीद तजवीज़ों को मंजूरी दे दी है। दिल्ली पुलिस ने सत्यनिकेतन इमारत ढहण की घटना के संबंध में जांच तेज करदिआं 3 व्यक्तियों को गिरफ्तार किया है। लक्समबर्ग ने संयुक्त राष्ट्र सुरक्षा परिषद में स्थाई सीट लिए भारत की मंग का समर्थन किया। भारत आज अहमदाबाद में विश्व तीरंदाजी पैरा सीरीज में 4 फाइनल मुकाबलों में अपनी चुनौती पेश करेगा। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੁਜਰਾਤ ਅਤੇ ਮਹਾਰਾਸ਼ਟਰ ਦੇ ਦੌਰੇ ਤੇ ਹੋਣਗੇ। ਗੁਜਰਾਤ ਵਿੱਚ ਪ੍ਰਧਾਨ ਮੰਤਰੀ ਵਡੋਦਰਾ ਤੋਂ 35,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਤੇ ਉਦਘਾਟਨ ਕਰਨਗੇ। ਇਸ ਤੋਂ ਇਲਾਵਾ ਪੱਛਮੀ ਸਮਰਪਿਤ ਮਾਲ ਕੋਰੀਡੋਰ ਤੇ 3 ਮਹੱਤਵਪੂਰਨ ਹਿੱਸੇ ਰਾਸ਼ਟਰ ਨੂੰ ਸਮਰਪਿਤ ਕੀਤੇ ਜਾਣਗੇ। ਉਹ ਕਈ ਰੇਲਵੇ, ਰਾਸ਼ਟਰੀ ਸ਼ਾਹਰਾਹ ਅਤੇ ਰਾਜ ਸਰਕਾਰ ਦੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਵੀ ਸ਼ੁਰੂਆਤ ਕਰਨਗੇ। ਮਹਾਰਾਸ਼ਟਰ ਵਿੱਚ ਪ੍ਰਧਾਨ ਮੰਤਰੀ ਮੁੰਬਈ ਵਿੱਚ ਗਲੋਬਲ ਫਿਨਟੈਕ ਫੈਸਟ 2026 ਦਾ ਉਦਘਾਟਨ ਕਰਨਗੇ ਤੇ ਇਕੱਠ ਨੂੰ ਸੰਬੋਧਨ ਕਰਨਗੇ। ਇਸ ਵਿੱਚ ਡਿਜੀਟਲ ਭੁਗਤਾਨ, ਵਿੱਤੀ ਸਮਾਵੇਸ਼ ਅਤੇ ਨਵੀਆਂ ਤਕਨਾਲੋਜੀਆਂ ਰਾਹੀਂ ਵਿੱਤੀ ਖੇਤਰ ਨੂੰ ਹੋਰ ਮਜ਼ਬੂਤ ਕਰਨ ਤੇ ਚਰਚਾ ਕੀਤੀ ਜਾਏਗੀ। ਨੀਤੀ ਨਿਰਮਾਤਾ, ਰੈਗੂਲੇਟਰ, ਬੈਂਕ, ਵਿੱਤੀ ਸੰਸਥਾਵਾਂ, ਫਿਨਟੈਕ ਕੰਪਨੀਆਂ, ਨਿਵੇਸ਼ਕ ਅਤੇ ਤਕਨਾਲੋਜੀ ਮਾਹਰ ਇਸ ਸਮਾਰੋਹ ਵਿੱਚ ਹਿੱਸਾ ਲੈ ਰਹੇ ਨੇ। ਉਪਰਾਸ਼ਟਰਪਤੀ ਸੀਪੀ ਰਾਧਾ ਕ੍ਰਿਸ਼ਨਨ 4 ਉੱਤਰ ਪੂਰਬੀ ਰਾਜਾਂ ਦੇ ਦੌਰੇ ਤੇ ਨੇ। ਕੱਲ੍ਹ ਉਪਰਾਸ਼ਟਰਪਤੀ ਮੇਘਾਲਿਆ ਦੀ ਰਾਜਧਾਨੀ ਸ਼ਿਲੌਂਗ ਪਹੁੰਚੇ ਜਿੱਥੇ ਉਨ੍ਹਾਂ ਨੇ 1,000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ 5 ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਅੱਜ ਉਹ ਅਰੁਣਾਚਲ ਪ੍ਰਦੇਸ਼ ਦੀ ਰਾਜਧਾਨੀ ਈਟਾਨਗਰ ਪਹੁੰਚਣਗੇ ਜਿੱਥੇ ਉਹ ਵੱਖ ਵੱਖ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ ਰੱਖਿਆ ਪ੍ਰੀਸ਼ਦ ਨੇ ਹਥਿਆਰਬੰਦ ਫੌਜਾਂ ਲਈ 1,10,000 ਕਰੋੜ ਰੁਪਏ ਤੋਂ ਵੱਧ ਦੀਆਂ ਪੂੰਜੀਗਤ ਰੱਖਿਆ ਖਰੀਦ ਤਜਵੀਜ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਫੌਜ ਲਈ ਰਸਾਇਣਕ, ਜੈਵਿਕ, ਰੇਡੀਓਲੋਜੀਕਲ ਅਤੇ ਪ੍ਰਮਾਣੂ ਟੋਹੀ ਵਾਹਨ, ਉੱਚ ਗਤੀਸ਼ੀਲਤਾ ਵਾਹਨ, ਆਟੋਮੇਟਿਡ ਮਾਈਨ ਲੇਅਰ, ਐਡਵਾਂਸਡ ਲਾਈਟ ਹੈਲੀਕਾਪਟਰ, ਟ੍ਰੋਲ ਟੈਂਕ ਅਤੇ ਸਰਵੱਤਰ ਬ੍ਰਿਜ ਸਿਸਟਮ ਨੂੰ ਖਰੀਦ ਨੂੰ ਮਨਜ਼ੂਰੀ ਦਿੱਤੀ ਗਈ ਹੈ। ਜਲ ਸੈਨਾ ਲਈ ਅਰੁਦਰਾ ਰਾਡਾਰ ਅਤੇ ਮਰੀਨ ਗੈਸ ਟਰਬਾਈਨ ਦੀ ਖਰੀਦ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਫੌਜ ਦੀਆਂ ਜੰਗੀ ਸਮਰੱਥਾਵਾਂ ਨੂੰ ਵਧਾਉਣ ਲਈ ਜੰਗੀ ਜਹਾਜ਼ਾਂ, ਟਰਾਂਸਪੋਰਟ ਜਹਾਜ਼ਾਂ ਅਤੇ ਹੈਲੀਕਾਪਟਰਾਂ ਨਾਲ ਸੰਬੰਧਿਤ ਕਈ ਤਜਵੀਜ਼ਾਂ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜ਼ਮੀਨ ਆਧਾਰਿਤ ਬਹੁਮੰਤਵੀ ਜੈਮਰਾਂ ਅਤੇ ਰੱਖਿਆ ਬਲਾਂ ਲਈ ਸਿਕਿਓਰ ਐਕਸੈਸ ਕਾਰਡ ਪ੍ਰਣਾਲੀ ਦੀ ਖਰੀਦ ਨੂੰ ਵੀ ਹਰੀ ਝੰਡੀ ਦੇ ਦਿੱਤੀ ਗਈ ਹੈ। ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ 98% ਖਰੀਦ ਭਾਰਤੀ ਉਦਯੋਗਾਂ ਤੋਂ ਹੋਏਗੀ। ਦਿੱਲੀ ਪੁਲਿਸ ਨੇ ਨਵੀਂ ਦਿੱਲੀ ਦੇ ਸਤਿਆਨਿਕੇਤਨ ਵਿੱਚ ਇਮਾਰਤ ਢਹਿਣ ਦੀ ਘਟਨਾ ਦੇ ਸੰਬੰਧ ਵਿੱਚ ਜਾਂਚ ਤੇਜ਼ ਕਰਦਿਆਂ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਘਟਨਾ ਵਿੱਚ 7 ਲੋਕਾਂ ਦੀ ਮੌਤ ਹੋ ਗਈ ਸੀ। ਗ੍ਰਿਫਤਾਰ ਕੀਤੇ ਗਏ ਲੋਕਾਂ ਵਿੱਚ ਹਰੀ ਰਾਮ, ਉਸ ਦੀ ਪਤਨੀ ਉਰਮਲਾ ਅਤੇ ਪੁੱਤਰ ਮਹੇਸ਼ ਸ਼ਾਮਲ ਨੇ। ਪੁਲਿਸ ਅਨੁਸਾਰ ਇਮਾਰਤ ਦਾ ਬਿਜਲੀ ਕੁਨੈਕਸ਼ਨ ਹਰੀ ਰਾਮ ਦੇ ਨਾਂ 'ਤੇ ਸੀ, ਜਦੋਂ ਕਿ ਉਸਦਾ ਪੁੱਤਰ ਮਹੇਸ਼ ਇਸ ਦੀ ਦੇਖ ਰੇਖ ਕਰਦਾ ਸੀ। ਤਿੰਨਾਂ ਨੂੰ ਪਟਿਆਲਾ ਹਾਊਸ ਕੋਰਟ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਹਰੀ ਰਾਮ ਅਤੇ ਉਰਮਲਾ ਨੂੰ 14 ਦਿਨਾਂ ਦੀ ਅਦਾਲਤੀ ਹਿਰਾਸਤ ਵਿੱਚ ਭੇਜ ਦਿੱਤਾ, ਜਦੋਂ ਕਿ ਮਹੇਸ਼ ਨੂੰ 2 ਦਿਨਾਂ ਦੀ ਪੁਲਿਸ ਹਿਰਾਸਤ ਵਿੱਚ ਭੇਜਿਆ ਗਿਆ ਹੈ। ਇਸ ਦੌਰਾਨ ਦਿੱਲੀ ਸਰਕਾਰ ਨੇ ਡਿਪਟੀ ਕਮਿਸ਼ਨਰ, ਸੁਪਰਟੈਂਡਿੰਗ ਇੰਜੀਨੀਅਰ, ਐਗਜ਼ੀਕਿਊਟਿਵ ਇੰਜੀਨੀਅਰ, ਸਹਾਇਕ ਇੰਜੀਨੀਅਰ ਅਤੇ ਜੂਨੀਅਰ ਇੰਜੀਨੀਅਰ ਸਮੇਤ 5 MCD ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਲਗਜ਼ਮਬਰਗ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਜ਼ੇਵੀਅਰ ਬੈਟਲ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਸਥਾਈ ਸੀਟ ਲਈ ਭਾਰਤ ਦੀ ਮੰਗ ਦਾ

ਸਮਰਥਨ ਕੀਤਾ ਹੈ। ਉਹਨਾਂ ਕਿਹਾ ਕਿ ਮੌਜੂਦਾ ਵਿਸ਼ਵ ਵਿਵਸਥਾ ਦੀਆਂ ਹਕੀਕਤਾਂ ਨੂੰ ਦਰਸਾਉਣ ਲਈ ਇਸ ਸੰਸਥਾ ਵਿੱਚ ਸੁਧਾਰ ਜ਼ਰੂਰੀ ਨੇ। ਇੱਕ ਨਿਊਜ਼ ਏਜੰਸੀ ਨਾਲ ਇੰਟਰਵਿਊ ਵਿੱਚ ਸ੍ਰੀ ਬੈਟਲ ਨੇ ਕਿਹਾ ਕਿ ਭਾਰਤ ਦੇ ਆਕਾਰ ਅਤੇ ਆਲਮੀ ਮਹੱਤਵ ਨੂੰ ਦੇਖਦਿਆਂ ਇਸ ਨੂੰ ਸੁਰੱਖਿਆ ਪ੍ਰੀਸ਼ਦ ਵਿੱਚ ਸ਼ਾਮਲ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦਾ ਵਿਸਥਾਰ ਉਹਨਾਂ ਪ੍ਰਮੁੱਖ ਦੇਸ਼ਾਂ ਨੂੰ ਸ਼ਾਮਲ ਕਰਨ ਲਈ ਕੀਤਾ ਜਾ ਸਕਦਾ ਹੈ ਜਿਨ੍ਹਾਂ ਦੀ ਵਰਤਮਾਨ ਵਿੱਚ ਸਥਾਈ ਭੂਮਿਕਾ ਨਹੀਂ ਹੈ। ਉਹਨਾਂ ਭਾਰਤ ਅਤੇ ਬ੍ਰਾਜ਼ੀਲ ਦੀ ਮਿਸਾਲ ਦਿੱਤੀ। ਸ੍ਰੀ ਬੈਟਲ ਨੇ ਮੌਜੂਦਾ ਵੀਟੋ ਪ੍ਰਣਾਲੀ ਦੀ ਆਲੋਚਨਾ ਕਰਦਿਆਂ ਦਲੀਲ ਦਿੱਤੀ ਕਿ ਕਿਸੇ ਵੀ ਇੱਕ ਦੇਸ਼ ਕੋਲ ਵਿਆਪਕ ਅੰਤਰਰਾਸ਼ਟਰੀ ਭਾਈਚਾਰੇ ਵੱਲੋਂ ਸਮਰਥਿਤ ਫੈਸਲਿਆਂ ਨੂੰ ਰੋਕਣ ਦੀ ਸ਼ਕਤੀ ਨਹੀਂ ਹੋਣੀ ਚਾਹੀਦੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @AIRRNU ਜਲੰਧਰ। ਭਾਰਤ ਹੁਣ 6G ਨੈੱਟਵਰਕ ਵਿਕਸਿਤ ਕਰਨ ਦੀ ਆਲਮੀ ਪਹਿਲਕਦਮੀ ਵਿੱਚ ਅਮਰੀਕਾ ਅਤੇ 24 ਹੋਰ ਦੇਸ਼ਾਂ ਨਾਲ ਸ਼ਾਮਲ ਹੋ ਗਿਆ ਹੈ। ਇਸ ਪਹਿਲ ਦਾ ਉਦੇਸ਼ 6G ਨੈੱਟਵਰਕਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨਾ, ਮੁਕਾਬਲਾ ਵਧਾਉਣਾ ਅਤੇ ਨਵੀਆਂ ਤਕਨਾਲੋਜੀਆਂ ਨੂੰ ਉਤਸ਼ਾਹਿਤ ਕਰਨਾ ਹੈ। ਕੇਂਦਰੀ ਵਣਜ ਅਤੇ ਉਦਯੋਗ ਰਾਜ ਮੰਤਰੀ ਜਿਤਿਨ ਪ੍ਰਸਾਦ ਨੇ ਅਮਰੀਕੀ ਵਣਜ ਮੰਤਰੀ ਹਾਵਰਡ ਲੁਟਨਿਕ ਨਾਲ ਮੁਲਾਕਾਤ ਕੀਤੀ। ਦੋਵਾਂ ਨੇਤਾਵਾਂ ਨੇ 6G ਦੇ ਨਾਲ ਨਾਲ ਸੈਮੀ ਕੰਡਕਟਰ, ਆਰਟੀਫਿਸ਼ਲ ਇੰਟੈਲੀਜੈਂਸ ਅਤੇ ਡਾਟਾ ਸੈਂਟਰਾਂ ਦੇ ਖੇਤਰਾਂ ਵਿੱਚ ਸਹਿਯੋਗ ਬਾਰੇ ਚਰਚਾ ਕੀਤੀ। ਸ੍ਰੀ ਪ੍ਰਸਾਦ ਨੇ ਭਾਰਤ ਵਿੱਚ ਸੈਮੀ ਕੰਡਕਟਰ ਮਿਸ਼ਨ 2.0 AI ਭਾਈਵਾਲੀ ਅਤੇ AI ਦੀ ਸੁਰੱਖਿਅਤ ਵਰਤੋਂ ਵਿੱਚ ਅਮਰੀਕੀ ਨਿਵੇਸ਼ 'ਤੇ ਵੀ ਜ਼ੋਰ ਦਿੱਤਾ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕੱਲ੍ਹ ਨਵੀਂ ਦਿੱਲੀ ਵਿੱਚ ਅੰਤਰਰਾਸ਼ਟਰੀ ਆਲੂ ਕੇਂਦਰ ਦੇ ਡਾਇਰੈਕਟਰ ਜਨਰਲ ਡਾਕਟਰ ਸਾਈਮਨ ਹੇਕ ਨਾਲ ਵੇਰਵੇ ਸਹਿਤ ਗੱਲਬਾਤ ਕੀਤੀ। ਮੀਟਿੰਗ ਵਿੱਚ ਆਲੂ ਦੇ ਬੀਜ ਅਤੇ ਬਿਜਾਈ ਸਮੱਗਰੀ ਪ੍ਰਦਾਨ ਕਰਨ, ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਅਤੇ ਕੇਂਦਰ ਵਿਚਕਾਰ ਸਹਿਯੋਗ ਨੂੰ ਮਜ਼ਬੂਤ ਕਰਨ ਬਾਰੇ ਚਰਚਾ ਹੋਈ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਆਗਰਾ ਸਥਿਤ ਕੇਂਦਰ ਨੂੰ ਦੁਨੀਆ ਭਰ ਤੋਂ ਉੱਨਤ ਆਲੂ ਕਿਸਮਾਂ ਨੂੰ ਭਾਰਤ ਲਿਆਉਣ ਅਤੇ ਦੇਸ਼ ਦੇ ਵੱਖ ਵੱਖ ਜਲਵਾਯੂ ਦੇ ਅਨੁਕੂਲ ਆਲੂ ਦੀਆਂ ਨਵੀਆਂ ਕਿਸਮਾਂ ਵਿਕਸਿਤ ਕਰਨ ਵਿੱਚ ਮਦਦ ਕਰਨੀ ਚਾਹੀਦੀ ਹੈ। ਇਸ ਨਾਲ ਸਿੱਧੇ ਤੌਰ 'ਤੇ ਆਲੂ ਕਿਸਾਨਾਂ ਨੂੰ ਲਾਭ ਹੋਏਗਾ। ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ ਸੁਰੇਸ਼ ਗੋਪੀ ਨੇ ਕਿਹਾ ਕਿ ਸਰਕਾਰ ਨੇ ਤੇਲ ਮਾਰਕੀਟਿੰਗ ਕੰਪਨੀਆਂ ਨੂੰ ਘਰੇਲੂ ਰਸੋਈ ਗੈਸ LPG ਰੀਫਿਲ ਬੁਕਿੰਗ ਦੇ ਨਿਯਮਾਂ ਵਿੱਚ ਵੱਡੀ ਢਿੱਲ ਦੇਣ ਦੇ ਨਿਰਦੇਸ਼ ਦਿੱਤੇ ਨੇ। ਹੁਣ ਦੇਸ਼ ਦੇ ਸਾਰੇ ਘਰੇਲੂ LPG ਖਪਤਕਾਰ, ਭਾਵੇਂ ਉਹ ਸ਼ਹਿਰੀ ਇਲਾਕਿਆਂ ਵਿੱਚ ਹੋਣ ਜਾਂ ਪੇਂਡੂ ਇਲਾਕਿਆਂ ਵਿੱਚ, 25 ਦਿਨਾਂ ਦੇ ਅੰਤਰਾਲ 'ਤੇ ਆਪਣਾ ਅਗਲਾ ਸਿਲੰਡਰ ਬੁੱਕ ਕਰ ਸਕਣਗੇ। ਸ੍ਰੀ ਗੋਪੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਕੇਂਦਰ ਸਰਕਾਰ ਨੇ ਦੇਸ਼ ਵਿੱਚ LPG ਸਪਲਾਈ ਦੀ ਸਥਿਤੀ ਵਿੱਚ ਸੁਧਾਰ ਅਤੇ ਬੈਕਲੋਗ ਵਿੱਚ ਮਹੱਤਵਪੂਰਨ ਕਮੀ ਦੇ ਮੱਦੇਨਜ਼ਰ ਪਾਬੰਦੀ ਹਟਾ ਦਿੱਤੀ ਹੈ। ਇਹ ਧਿਆਨ ਦੇਣ ਯੋਗ ਹੈ ਕਿ ਪੱਛਮੀ ਏਸ਼ੀਆ ਸੰਕਟ ਕਾਰਨ LPG ਸਪਲਾਈ 'ਤੇ ਵਧੇ ਦਬਾਅ ਕਾਰਨ ਪਹਿਲਾਂ ਰੀਫਿਲ ਬੁਕਿੰਗ ਅੰਤਰਾਲ ਸ਼ਹਿਰੀ ਇਲਾਕਿਆਂ ਵਿੱਚ 25 ਦਿਨ ਅਤੇ ਪੇਂਡੂ ਇਲਾਕਿਆਂ ਵਿੱਚ 45 ਦਿਨ ਨਿਰਧਾਰਿਤ ਕੀਤਾ ਗਿਆ ਸੀ। ਇਸ ਨੂੰ ਹੁਣ ਬਰਾਬਰ ਕਰ ਦਿੱਤਾ ਗਿਆ ਹੈ। ਉੱਤਰ ਪ੍ਰਦੇਸ਼ ਦੇ ਬਾਗਪਤ ਵਿੱਚ ਕੱਲ੍ਹ ਪੂਰਬੀ ਪੈਰੀਫੇਰੀਅਲ ਐਕਸਪ੍ਰੈਸ ਵੇ 'ਤੇ ਇੱਕ ਭਿਆਨਕ ਸੜਕ ਹਾਦਸੇ ਵਿੱਚ 12 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਰਾਜਸਥਾਨ ਤੋਂ ਬਦਾਯੂੰ ਵਾਪਸ ਆ ਰਹੇ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਪਿਕਅਪ ਵੈਨ ਨੂੰ ਇੱਕ ਟ੍ਰੇਲਰ ਨੇ ਟੱਕਰ ਮਾਰ ਦਿੱਤੀ। ਮੇਰਠ ਜ਼ੋਨ ਦੇ ਅਡੀਸ਼ਨਲ ਡਾਇਰੈਕਟਰ ਜਨਰਲ ਨੇ ਆਕਾਸ਼ਵਾਣੀ ਨਿਊਜ਼ ਨੂੰ ਦੱਸਿਆ ਕਿ ਪਿਕਅਪ ਵਿੱਚ 30 ਤੋਂ ਵੱਧ ਲੋਕ ਸਵਾਰ ਸਨ। ਭਾਰਤ ਅੱਜ ਅਹਿਮਦਾਬਾਦ ਵਿੱਚ ਵਿਸ਼ਵ ਤੀਰ ਅੰਦਾਜ਼ੀ ਪੈਰਾ ਸੀਰੀਜ਼ ਵਿੱਚ ਸੋਨੇ ਦੇ 4 ਤਮਗਿਆਂ ਲਈ ਆਪਣੀ ਚੁਣੌਤੀ ਪੇਸ਼ ਕਰੇਗਾ। ਮਹਿਲਾ ਪੈਰਾ ਰਿਕਵ ਟੀਮ ਫਾਈਨਲ ਵਿੱਚ ਭਾਵਨਾ ਅਤੇ ਪੂਜਾ ਦਾ ਮੁਕਾਬਲਾ ਚੀਨ ਦੀ ਜੋੜੀ ਨਾਲ ਹੋਏਗਾ। ਮਰਦਾਂ ਦੇ ਪੈਰਾ ਰਿਕਵ ਟੀਮ ਫਾਈਨਲ ਵਿੱਚ ਰਵਿੰਦਰ ਸਿੰਘ ਅਤੇ ਵਿਜੇ ਸੁੰਡੀ ਸਲੋਵਾਕੀਆ ਖਿਲਾਫ਼ ਖੇਡਣਗੇ। ਪੈਰਾ ਕੰਪਾਊਂਡ ਪੁਰਸ਼ ਟੀਮ ਫਾਈਨਲ ਵਿੱਚ ਸ਼ਿਆਮ ਸੁੰਦਰ ਸਵਾਮੀ ਅਤੇ ਤੋਮਨ ਕੁਮਾਰ ਦਾ ਮੁਕਾਬਲਾ ਇਰਾਕੀ ਟੀਮ ਨਾਲ ਹੋਏਗਾ। ਉੱਧਰ ਮਿਕਸਡ W1 ਫਾਈਨਲ ਵਿੱਚ ਸਵਾਤੀ ਚੌਧਰੀ ਅਤੇ ਆਦਿਲ ਮੁਹੰਮਦ ਨਜ਼ੀਰ ਅੰਸਾਰੀ ਚੈਕੀਆ ਜੋੜੀ ਖਿਲਾਫ਼ ਖੇਡਣਗੇ। ਸਰਕਾਰ ਨੇ ਸੋਸ਼ਲ ਮੀਡੀਆ 'ਤੇ ਪ੍ਰਸਾਰਿਤ ਹੋ ਰਹੀ ਇੱਕ ਫਰਜ਼ੀ ਰੀਲ ਦਾ ਖੰਡਨ ਕੀਤਾ ਹੈ। ਇਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਵਿੱਚ ਇੰਸਟਾਗ੍ਰਾਮ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਪ੍ਰੈਸ ਇਨਫਰਮੇਸ਼ਨ ਬਿਊਰੋ ਦੀ ਤੱਥ ਜਾਂਚ ਇਕਾਈ ਨੇ ਇਸ ਦਾਅਵੇ ਨੂੰ ਫਰਜ਼ੀ ਦੱਸਿਆ ਹੈ। ਉੱਤਰ ਪ੍ਰਦੇਸ਼ ਵਿੱਚ ਮੀਂਹ ਅਤੇ ਡੈਮਾਂ ਤੋਂ ਪਾਣੀ ਛੱਡਣ ਕਾਰਨ 25 ਜ਼ਿਲ੍ਹਿਆਂ ਵਿੱਚ ਹੜ੍ਹ ਵਰਗੀ ਹਾਲਤ ਪੈਦਾ ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਰਾਜ ਦੇ ਕਈ ਹਿੱਸਿਆਂ ਵਿੱਚ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਈ ਹੈ। ਬਰੇਲੀ, ਏਟਾ, ਸ਼ਾਹਜਹਾਂਪੁਰ, ਬਹਰਾਇਚ ਅਤੇ ਲਖੀਮਪੁਰ ਖੀਰੀ ਦੇਸ਼ ਵਿੱਚ ਸਭ ਤੋਂ ਵੱਧ ਮੀਂਹ ਵਾਲੇ 5 ਜ਼ਿਲ੍ਹਿਆਂ ਵਿੱਚ ਸ਼ਾਮਲ ਰਹੇ। ਭਾਰੀ ਮੀਂਹ ਦੇ ਮੱਦੇਨਜ਼ਰ ਬਰੇਲੀ ਦੇ ਸਾਰੇ ਸਕੂਲ ਅਗਲੇ 2 ਦਿਨਾਂ ਲਈ ਬੰਦ ਕਰ ਦਿੱਤੇ ਗਏ ਨੇ। ਸਰਕਾਰੀ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਨੇ। 4 ਲੇਨ ਵਾਲੇ ਮਨਾਲੀ ਹਾਈਵੇ 'ਤੇ ਦਿਓਰ ਅਤੇ ਹੋਣਗੀ ਵਿਚਕਾਰ ਸੁਰੰਗ ਰੂਟ ਦੀ ਕੱਲ੍ਹ ਸਫਲ ਪਰਖ ਕੀਤੀ ਗਈ। ਇਸ ਮਹੱਤਵਪੂਰਨ ਰੂਟ ਨੂੰ ਅਗਲੇ 4 ਦਿਨਾਂ ਦੇ ਅੰਦਰ ਆਵਾਜਾਈ ਲਈ ਖੋਲ੍ਹਣ ਲਈ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਨੇ। ਇਹ ਅਜ਼ਮਾਇਸ਼ ਭਾਰਤੀ ਰਾਸ਼ਟਰੀ ਸ਼ਾਹਰਾਹ ਅਥਾਰਟੀ ਦੇ ਬੋਰਡ ਮੈਂਬਰ ਵਿਪਨੇਸ਼ ਸ਼ਰਮਾ ਦੀ ਮੌਜੂਦਗੀ ਵਿੱਚ ਕੀਤੀ ਗਈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਗੁਜਰਾਤ ਦੇ ਵਡੋਦਰਾ ਤੋਂ 35,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਸ੍ਰੀ ਮੋਦੀ ਮੁੰਬਈ ਵਿੱਚ ਗਲੋਬਲ ਫਿਨਟੈਕ ਫੈਸਟ 2026 ਦੀ ਵੀ ਸ਼ੁਰੂਆਤ ਕਰਨਗੇ। ਰੱਖਿਆ ਖਰੀਦ ਪ੍ਰੀਸ਼ਦ ਨੇ ਹਥਿਆਰਬੰਦ ਫੌਜਾਂ ਲਈ 1,10,000 ਕਰੋੜ ਰੁਪਏ ਤੋਂ ਵੱਧ ਦੀਆਂ ਰੱਖਿਆ ਖਰੀਦ ਤਜਵੀਜ਼ਾਂ ਨੂੰ ਮਨਜ਼ੂਰੀ ਦਿੱਤੀ ਹੈ। ਦਿੱਲੀ ਪੁਲਿਸ ਨੇ ਸੱਤਿਆਨਿਕੇਤਨ ਇਮਾਰਤ ਢਹਿਣ ਦੀ ਘਟਨਾ ਦੇ ਸੰਬੰਧ ਵਿੱਚ ਜਾਂਚ ਤੇਜ਼ ਕਰਦਿਆਂ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਲੈਕਸਮਬਰਗ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਸਥਾਈ ਸੀਟ ਲਈ ਭਾਰਤ ਦੀ ਮੰਗ ਦਾ ਸਮਰਥਨ ਕੀਤਾ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਕ ਖਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਆਕਾਸ਼ਵਾਣੀ ਐਫਐਮ ਬਠਿੰਡਾ ਐਫਐਮ ਬੈਂਡ 101.1 ਮੈਗਾਹਰਟਜ਼ ਤੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਗਿਆ 8:40। ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਮਹਿਕ ਪੰਜਾਬ ਦੀ। ਤੇ ਅੱਜ ਇਸ ਪ੍ਰੋਗਰਾਮ ਦੌਰਾਨ ਤੁਸੀਂ ਆਨੰਦ ਮਾਣੋਗੇ ਪੰਜਾਬੀ ਫਿਲਮੀ ਗੀਤਾਂ ਦਾ। ਸੋ ਕਰਦੇ ਹਾਂ ਪ੍ਰੋਗਰਾਮ ਦਾ ਆਗਾਜ਼ ਇਸ ਗੀਤ ਦੇ ਨਾਲ, ਜਿਸ ਨੂੰ ਆਵਾਜ਼ ਦਿੱਤੀ ਹੈ ਮੰਨਤ ਨੂਰ ਅਤੇ ਫਿਰੋਜ਼ ਖਾਨ ਨੇ। ਫਿਲਮ ਹੈ ਬਲੈਕੀਆ, ਗੀਤਕਾਰ ਜੱਗੀ ਜੌਰਕੀਆਂ, ਸੰਗੀਤਕਾਰ ਗੁਰਮੀਤ।

ਹੁਣੇ ਤੁਸੀਂ ਸੁਣ ਰਹੇ ਸੀ ਗੀਤ ਫਿਲਮ ਅਸ਼ਕੇ ਵਿੱਚੋਂ। ਆਵਾਜ਼ ਸੀ ਅਮਰਿੰਦਰ ਗਿੱਲ ਦੀ, ਗੀਤਕਾਰ ਰਾਜ ਰੰਦੋ ਰੰਜੋਦ, ਸੰਗੀਤਕਾਰ ਜਤਿੰਦਰ ਸ਼ਾਹ। ਅਗਲਾ ਗੀਤ ਸੁਣਦੇ ਹਾਂ ਫਿਲਮ ਜੱਟ ਐਂਡ ਜੂਲੀਅਟ 2 ਵਿੱਚੋਂ।

ਹੁਣੇ ਤੁਸੀਂ ਸੁਣ ਰਹੇ ਸੀ ਗੀਤ ਫਿਲਮ ਜੱਟ ਐਂਡ ਜੂਲੀਅਟ ਵਿੱਚੋਂ। ਆਵਾਜ਼ਾਂ ਸਨ ਅੰਬਰ, ਵਸ਼ਿਸ਼ਠ ਅਤੇ ਪ੍ਰਿਯੰਕਾ ਦੀ। ਗੀਤਕਾਰ ਕੁਮਾਰ, ਸੰਗੀਤਕਾਰ ਜੱਸੀ। ਅਤੇ ਅਗਲਾ ਗੀਤ ਹੁਣ ਸੁਣਦੇ ਹਾਂ ਫਿਲਮ ਰੱਬ ਦਾ ਰੇਡੀਓ ਵਿੱਚੋਂ। ਆਵਾਜ਼ ਹੈ ਸ਼ੈਰੀ ਮਾਨ ਦੀ।

ਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦੇ ਆਖਿਰ ਵਿੱਚ ਮੰਨਤ ਨੂਰ ਅਤੇ ਗੁਰਮੀਤ ਸਿੰਘ ਦੀਆਂ ਆਵਾਜ਼ਾਂ ਵਿੱਚ ਫਿਲਮ ਰੰਗ ਪੰਜਾਬ ਵਿੱਚੋਂ ਇਹ ਗੀਤ।

0: ਜੱਗ ਇਸ ਦੇ ਨਾਲ ਹੀ।
1: ਤੇ ਇਸ ਦੇ ਨਾਲ ਹੀ ਪ੍ਰੋਗਰਾਮ ਮਹਿਕ ਪੰਜਾਬ ਦੀ ਦਾ ਵੇਲਾ ਇੱਥੇ ਹੀ ਮੁਕਦਾ ਹੈ। ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਸ ਤੇ ਹੁਣ ਤੋਂ ਥੋੜੀ ਦੇਰ ਬਾਅਦ ਤੁਸੀਂ ਸੁਣੋਗੇ ਵਿਵਿਧ ਭਾਰਤੀ ਦੇ ਪ੍ਰਸਾਰਣ। ਪ੍ਰੋਗਰਾਮ ਚਿੱਤਰਲੋਕ 9 ਵਜੇ ਚਿੱਤਰਲੋਕ 9 ਵਜੇ ਤੇ ਪ੍ਰੋਗਰਾਮ ਆਜ ਕੇ ਫਨਕਾਰ 9:30 ਵਜੇ।
2: आप सुन रहे हैं विविध भारती राष्ट्रीय सेवा देश की सुरीली धड़कन। आप सुन रहे हैं चित्रलोक कार्यक्रम। अब लेते हैं एक ब्रेक।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਪ੍ਰਸਾਰਣ ਦੇ ਤਹਿਤ ਪ੍ਰੋਗਰਾਮ ਆਜ ਕੇ ਫਨਕਾਰ, ਆਕਾਸ਼ਵਾਣੀ ਐਫਐਮ ਬਠਿੰਡਾ ਐਫਐਮ ਬੈਂਡ 101.1 ਮੈਗਾਹਰਟਜ਼ ਤੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਗਿਆ 10:16।

ਸਕਿੰਟ ਤੇ ਆਓ ਹੁਣ ਸੁਣਦੇ ਹਾਂ ਹਿੰਦੀ ਫਿਲਮੀ ਗੀਤਾਂ ਤੇ ਆਧਾਰਿਤ ਪ੍ਰੋਗਰਾਮ ਗੀਤ ਪਿਟਾਰਾ। ਤੇ ਅੱਜ ਇਸ ਪ੍ਰੋਗਰਾਮ ਦੌਰਾਨ ਤੁਸੀਂ ਆਨੰਦ ਮਾਣੋਗੇ ਹਿੰਦੀ ਫਿਲਮੀ ਗੀਤਾਂ ਦਾ। ਸੋ ਕਰਦੇ ਹਾਂ ਪ੍ਰੋਗਰਾਮ ਦਾ ਆਗਾਜ਼ ਇਸ ਗੀਤ ਦੇ ਨਾਲ ਜਿਸ ਨੂੰ ਆਵਾਜ਼ ਦਿੱਤੀ ਹੈ ਲਤਾ ਮੰਗੇਸ਼ਕਰ ਤੇ ਕਿਸ਼ੋਰ ਕੁਮਾਰ ਨੇ। ਫਿਲਮ ਹੈ ਆਂਧੀ।

ਸੁਣਦੇ ਹਾਂ ਅਗਲਾ ਗੀਤ ਫਿਲਮ ਆਂਖੇ ਵਿੱਚੋਂ। ਆਵਾਜ਼ ਦਿੱਤੀ ਹੈ ਲਤਾ ਮੰਗੇਸ਼ਕਰ ਨੇ, ਗੀਤਕਾਰ ਸਾਹਿਰ ਲੁਧਿਆਣਵੀ ਤੇ ਸੰਗੀਤਕਾਰ ਰਵੀ।

ਸੁਣ ਰਹੇ ਸੀ ਗੀਤ ਫਿਲਮ ਅਭਿਮਾਨ ਵਿੱਚੋਂ। ਸੁਣਦੇ ਹਾਂ ਅਗਲਾ ਗੀਤ ਫਿਲਮ ਅਨਾਮਿਕਾ। ਅਨਾਮਿਕਾ ਵਿੱਚੋਂ ਸੁਣਦੇ ਹਾਂ ਗੀਤ। ਗੀਤਕਾਰ ਹੈ ਮਜ਼ਰੂ, ਸੰਗੀਤਕਾਰ ਆਰ ਡੀ ਬਰਮਨ।

ਫਿਲਮ ਅਰਾਧਨਾ ਵਿੱਚੋਂ ਸੁਣਦੇ ਹਾਂ ਅਗਲਾ ਗੀਤ, ਮੁਹੰਮਦ ਰਫੀ ਅਤੇ ਆਸ਼ਾ ਭੋਂਸਲੇ ਦੀਆਂ ਆਵਾਜ਼ਾਂ ਵਿੱਚ। ਬੋਲ ਹਨ ਅਨੰਦ ਬਖਸ਼ੀ ਦੇ, ਸੰਗੀਤ ਐਸ ਟੀ ਬਰਮਨ ਦਾ।

ਅਗਲਾ ਗੀਤ ਫਿਲਮ ਬਾਲਿਕਾ ਬਧੂ ਵਿੱਚੋਂ ਬੋਲ ਹਨ ਆਨੰਦ ਬਖਸ਼ੀ ਦੇ ਅਤੇ ਸੰਗੀਤ ਹੈ ਆਰ ਡੀ ਬਰਮਨ ਦਾ।

ਸੁਣ ਰਹੇ ਸੀ ਗੀਤ ਫਿਲਮ ਨਮਕ ਹਲਾਲ ਵਿੱਚੋਂ, ਜਿਸ ਦੇ ਬੋਲ ਸਨ ਅਨਜਾਨ ਦੇ, ਸੰਗੀਤ ਸੀ ਬੱਪੀ ਲਹਿਰੀ ਦਾ। ਹੁਣ ਸੁਣੋ ਗੀਤ ਫਿਲਮ ਅਸ਼ੋਕਾ ਵਿੱਚੋਂ, ਅਲਕਾ ਯਾਗਨਿਕ ਅਤੇ ਹੇਮਾ ਸਰਦਸਾਈ ਦੀ ਆਵਾਜ਼ਾਂ ਵਿੱਚ, ਗੀਤਕਾਰ ਆਨੰਦ ਬਖਸ਼ੀ ਅਤੇ ਸੰਗੀਤਕਾਰ ਅਨੂ ਮਲਿਕ।

ਸੁਣਦੇ ਹਾਂ ਅਗਲਾ ਗੀਤ ਫਿਲਮ ਮਨ ਵਿੱਚੋਂ, ਉਦਿਤ ਨਾਰਾਇਣ ਅਤੇ ਅਲਕਾ ਯਾਗਨਿਕ ਦੀਆਂ ਆਵਾਜ਼ਾਂ ਵਿੱਚ, ਗੀਤਕਾਰ ਸਮੀਰ ਤੇ ਸੰਗੀਤਕਾਰ ਸੰਜੀਵ ਦਰਸ਼ਨ।

ਹੁਣੇ ਤੁਸੀਂ ਸੁਣ ਰਹੇ ਸੀ ਐਫਐਮ ਰੇਨਬੋ ਦਿੱਲੀ ਦੇ ਪ੍ਰਸਾਰਣ, ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ, ਐਫਐਮ ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ ਏਆਈਆਰ ਤੇ ਸਟੂਡੀਓ ਦੇ ਘੜੇ ਮੁਤਾਬਿਕ ਸਮਾਂ 11:59 ਤੇ 24 ਸਕਿੰਟ ਦਾ ਤੇ ਹੁਣ ਤੋਂ ਕੁਝ ਪਲਾਂ ਬਾਅਦ ਠੀਕ 12 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, 12:05 ਤੇ ਰਿਲੇਅ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ। ਖਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

ਹੁਣ ਪੇਸ਼ ਹੈ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ। ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਹੇਮਰਾਜ ਸਿੰਘ। ਮੇਰੇ ਵੱਲੋਂ ਆਕਾਸ਼ਵਾਣੀ FM ਬਠਿੰਡਾ ਸੁਣ ਰਹੇ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਸ਼ੁਰੂ ਕਰਦੇ ਹਾਂ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਇਸ ਗੀਤ ਦੇ ਨਾਲ।

ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 9 ਸਤੰਬਰ ਦਿਨ ਬੁੱਧਵਾਰ ਨੂੰ ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਅੱਖਰ ਬੋਲਦੇ ਨੇ ਤੇ ਸਾਡਾ ਇਸ ਵਾਰ ਦਾ ਵਿਸ਼ਾ ਹੋਏਗਾ ਮਿਲਣਾ ਤੇ ਵਿਛੜਨਾ।

ਜਦੋਂ ਜੀਵਨ ਦੇ ਸਵਾਲਾਂ ਦੇ ਜਵਾਬ ਗਿਆਨ ਦੀ ਰੋਸ਼ਨੀ ਵਿੱਚ ਮਿਲਣ ਤਾਂ ਹਰ ਰਾਹ ਹੋ ਜਾਂਦੀ ਹੈ ਆਸਾਨ। ਜੀ ਸਰੋਤਿਓ, ਮਿਤੀ 8 ਸਤੰਬਰ ਦਿਨ ਮੰਗਲਵਾਰ ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਸ਼੍ਰੀਮਦ ਭਾਗਵਤ ਗੀਤਾ ਦੇ 4th ਅਧਿਆਏ ਦੀ ਸਰਲ ਅਤੇ ਸਹਿਜ ਵਿਆਖਿਆ।

0: ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 12:30:15 ਤੇ ਹੁਣ ਸਮਾਂ ਹੈ ਪ੍ਰੋਗਰਾਮ ਘਰ ਪਰਿਵਾਰ ਦਾ।
1: ਪ੍ਰੋਗਰਾਮ ਘਰ ਪਰਿਵਾਰ

ਪ੍ਰੋਗਰਾਮ ਘਰ ਪਰਿਵਾਰ ਸੁਣ ਰਹੇ ਤਮਾਮ ਸਰੋਤਿਆਂ ਨੂੰ, ਸਾਰੀਆਂ ਹੀ ਭੈਣਾਂ ਨੂੰ ਅਤੇ ਵੀਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ ਅਤੇ ਆਦਾਬ। ਮੈਂ ਸੀਮਾ ਕਟਾਰੀਆ ਹਾਜ਼ਰ ਹਾਂ ਅੱਜ ਦਾ ਇਹ ਪ੍ਰੋਗਰਾਮ ਘਰ ਪਰਿਵਾਰ ਲੈ ਕੇ। ਜੀ, ਸਮਾਂ ਦੁਪਹਿਰ ਦਾ ਅਤੇ ਜਿਹੜਾ ਮੌਸਮ ਹੈ ਥੋੜ੍ਹਾ ਜਿਹਾ ਬਦਲਣਾ ਸ਼ੁਰੂ ਹੋ ਗਿਆ। ਬੇਸ਼ੱਕ ਅਸੀਂ ਘਰ ਤੋਂ ਬਾਹਰ ਜਾਂਦੇ ਹਾਂ ਤਾਂ ਸਾਨੂੰ ਜਿਹੜੀ ਗਰਮੀ ਹੈ ਓਨੀ ਹੀ ਜ਼ਿਆਦਾ ਲੱਗਦੀ ਹੈ, ਪਰ ਘਰਾਂ ਦੇ ਵਿੱਚ ਸ਼ਾਇਦ ਏਸੀਆਂ ਤੋਂ ਅਸੀਂ ਪੱਖਿਆਂ 'ਤੇ ਆਉਣ ਦਾ ਜਿਹੜਾ ਸਮਾਂ ਹੈ ਉਹ ਆ ਗਿਆ, ਯਾਨੀ ਕਿ ਮੌਸਮ ਨੇ ਜਿਹੜੀ ਆਪਣਾ ਰੁੱਖ ਹੈ ਉਹ ਬਦਲਣਾ ਸ਼ੁਰੂ ਕਰ ਦਿੱਤਾ ਹੈ। ਬਿਲਕੁਲ ਜੀ, ਗਰਮੀ ਹੋਈ ਵੀ ਬਹੁਤ ਪਈ ਸੀ। ਚਲੋ, ਮੌਸਮ ਥੋੜ੍ਹਾ ਪਹਿਲਾਂ ਨਾਲੋਂ ਸੁਹਾਣਾ ਹੋ ਗਿਆ ਹੈ ਅਤੇ ਪ੍ਰੋਗਰਾਮ ਤੁਸੀਂ ਸੁਣਦੇ ਰਹਿੰਦੇ ਹੋ ਆਕਾਸ਼ਵਾਣੀ FM ਬਠਿੰਡਾ ਦੇ, ਅਤੇ ਮੈਂ ਸੀਮਾ ਕਟਾਰੀਆ ਹਾਜ਼ਰ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਨਾਲ। ਅਤੇ ਸਰੋਤਿਆਂ ਨੂੰ ਦੱਸਦੀ ਕਿ ਅੱਜ ਪ੍ਰੋਗਰਾਮ ਘਰ ਪਰਿਵਾਰ ਦੇ ਤਹਿਤ ਹੈ ਜੀ ਸਾਡਾ ਸਿਲਸਿਲਾ ਛਾਵਾਂ ਠੰਡੀਆਂ ਨੇ ਬੋੜ ਦੀਆਂ, ਜਿਸ ਤਹਿਤ ਅੱਜ ਸਾਡੇ ਮਹਿਮਾਨ ਨੇ

ਸ਼੍ਰੀ ਰਾਮ ਪ੍ਰਸਾਦ ਮਦਾਨ ਜੀ ਤੇ ਪ੍ਰੋਗਰਾਮ ਦੀ ਮੇਜ਼ਬਾਨੀ ਕਰਨਗੇ ਦੀਪਾ ਛਾਬੜਾ। ਪ੍ਰੋਗਰਾਮ ਦੇ ਤਹਿਤ ਅੱਜ ਅਸੀਂ ਇਹ ਸਿਲਸਿਲਾ ਪ੍ਰਸਾਰਿਤ ਕਰਾਂਗੇ ਤੇ ਫਿਲਹਾਲ ਪ੍ਰੋਗਰਾਮ ਦਾ ਆਗਾਜ਼ ਇਸ ਗੀਤ ਨਾਲ।

0: ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 12:34 ਤੇ 18 ਸਕਿੰਟ ਦਾ ਅੱਜ ਪ੍ਰੋਗਰਾਮ ਘਰ ਪਰਿਵਾਰ ਦੇ ਤਹਿਤ ਹੈ ਸਿਲਸਿਲਾ ਛਾਵਾਂ ਠੰਡੀਆਂ ਨੇ ਬੋੜ ਦੀਆਂ। ਅੱਜ ਇਸ ਪ੍ਰੋਗਰਾਮ ਦੇ ਤਹਿਤ ਮਹਿਮਾਨ ਨੇ ਸ਼੍ਰੀ ਰਾਮ ਪ੍ਰਸਾਦ ਮੈਦਾਨ ਜੀ। ਪ੍ਰੋਗਰਾਮ ਦੀ ਮੇਜ਼ਬਾਨੀ ਕਰਨਗੇ ਦੀਪਾ ਚਾਵੜਾ ਅਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਅਤੇ ਆਓ ਫਿਰ ਸੁਣਦੇ ਹਾਂ ਅੱਜ ਦਾ ਇਹ ਸਿਲਸਿਲਾ ਛਾਵਾਂ ਠੰਡੀਆਂ ਨੇ ਬੋੜ ਦੀਆਂ।
1: ਜੀ ਦੋਸਤੋ, ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ ਤੇ ਨਾਲ ਹਾਜ਼ਰ ਹਾਂ ਮੈਂ ਤੁਹਾਡੀ ਰੇਡੀਓ ਦੋਸਤ ਦੀਪਾ ਛਾਬੜਾ ਤੇ ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਛਾਵਾਂ ਠੰਡੀਆਂ ਨੇ ਬੋਰਡ ਦੀਆਂ ਲੈ ਕੇ ਤੁਹਾਡੇ ਲਈ ਮੈਂ ਆਈ ਹਾਂ, ਜਿਹਦੇ ਵਿੱਚ ਅਸੀਂ ਆਪਣੇ ਸੀਨੀਅਰ ਸਿਟੀਜ਼ਨਸ ਨੂੰ ਮਿਲਦੇ ਹਾਂ, ਬਜ਼ੁਰਗਾਂ ਨੂੰ ਮਿਲਦੇ ਹਾਂ, ਉਹਨਾਂ ਦੀ ਛਾਂ ਹੇਠਾਂ ਬਹਿੰਦੇ ਹਾਂ ਤੇ ਉਹਨਾਂ ਦੇ ਜ਼ਿੰਦਗੀ ਦੇ ਤਜਰਬੇ ਸਿੱਖਦੇ ਹਾਂ। ਤੇ ਅੱਜ ਤਜਰਬਾ ਲੈਣ, ਛਾਂ ਲੈਣ ਅਸੀਂ ਪਹੁੰਚੇ ਹਾਂ ਜੀ ਰਾਮ ਪ੍ਰਸਾਦ ਮੈਦਾਨ ਜੀ ਕੋਲ। ਤੇ ਆਓ ਜੀ ਪ੍ਰੋਗਰਾਮ ਦੇ ਤਹਿਤ ਸਵਾਗਤ ਕਰ ਲੈਂਦੇ ਹਾਂ ਰਾਮ ਪ੍ਰਸਾਦ ਜੀ ਦਾ। ਜੀ ਰਾਮ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।
2: ਸ਼ੁਕਰੀਆ, ਮਿਹਰਬਾਨੀ। ਸਾਰੇ ਸਰੋਤਾ ਨੂੰ ਨਮਸਕਾਰ, ਸਤਿ ਸ਼੍ਰੀ ਅਕਾਲ।
1: ਸਭ ਤੋਂ ਪਹਿਲਾਂ ਤੁਹਾਨੂੰ ਪੁੱਛ ਲੈਣੀ ਹੈ, ਤੁਹਾਡੀ ਬੜੀ ਪਿਆਰੀ ਸਮਾਈਲ ਹੈ, ਤੁਹਾਡੀ ਸਿਹਤ ਮੈਨੂੰ ਬਹੁਤ ਵਧੀਆ ਲੱਗ ਰਹੀ ਹੈ ਤੇ ਆਪਣੀ ਸਿਹਤ ਵਾਸਤੇ ਕੀ ਕਰਦੇ ਹੋ?
2: ਜਿਹੜੀ ਸਾਡੀ ਚੰਗੀ ਸਿਹਤ ਦਾ ਰਾਜ ਹੈ, ਅਸੀਂ ਸਾਰੀ ਉਮਰ ਬਚਪਨ ਤੋਂ ਲੈ ਕੇ ਹੁਣ ਤੱਕ ਅਸੀਂ ਗਰਾਊਂਡ ਦੇ ਨਾਲ ਜੁੜੇ ਹੋਏ ਆ
1: ਜੀ।
2: ਜਿਹੜੀ ਮੇਰੇ ਹਿਸਾਬ ਨਾਲ ਜ਼ਿੰਦਗੀ ਦਾ ਸਭ ਤੋਂ ਵਧੀਆ ਜਿਹੜਾ ਐਕਸਪੀਰੀਅੰਸ ਹੈ ਉਹ ਗਰਾਊਂਡ ਹੈ। ਜਿਹੜਾ ਬੰਦਾ ਗਰਾਊਂਡ ਨਾਲ ਜੁੜਿਆ ਹੋਵੇ ਨਾ, ਉਹਨੂੰ ਜ਼ਿੰਦਗੀ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਤੇ ਅਸੀਂ ਸਾਰੀ ਉਮਰ ਗਰਾਊਂਡ 'ਚ ਹੀ ਰਹੇ ਹਾਂ ਤੇ ਇਹੋ ਸਾਡੀ ਚੰਗੀ ਸਿਹਤ ਦਾ, ਚੰਗੀ ਸੋਚ ਦਾ ਨਤੀਜਾ ਹੀ ਹੈ
1: ਜੀ। ਗਰਾਊਂਡ ਨਾਲ ਜੁੜੇ ਰਹਿਣ ਦਾ ਮਤਲਬ ਮੈਨੂੰ ਥੋੜਾ ਜਿਹਾ ਸਮਝਾਓ ਤੁਸੀਂ ਵੀ ਕਿਸ ਤਰ੍ਹਾਂ, ਕਿਉਂਕਿ ਸਾਡੇ ਸਰੋਤਿਆਂ ਨੂੰ ਵੀ ਤੁਹਾਡੇ ਨਾਲ ਗੱਲ ਕਰਕੇ ਤੁਹਾਡੀਆਂ ਗੱਲਾਂ ਸੁਣ ਕੇ ਪਤਾ ਲੱਗੇਗਾ ਕਿ ਉਹ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਸੌਖਾ ਬਣਾਉਣ।
2: ਅਸੀਂ ਗਰਾਊਂਡ ਦਾ ਮਤਲਬ ਇਹ, ਅਸੀਂ ਜਦੋਂ ਸਕੂਲ 'ਚ ਪੜ੍ਹਦੇ ਸੀ ਉਦੋਂ ਵੀ ਕ੍ਰਿਕਟ, ਫੁੱਟਬਾਲ, ਟੇਬਲ ਟੈਨਿਸ ਖੇਡਦੇ ਸੀ। ਉਸ ਤੋਂ ਬਾਅਦ ਅਸੀਂ ਰਜਿੰਦਰਾ ਕਾਲਜ 'ਚ ਐਡਮਿਸ਼ਨ ਲਈ 1980 'ਚ
1: ਜੀ।
2: ਅਸੀਂ ਫਿਰ ਉੱਥੇ ਰਜਿੰਦਰਾ ਕਾਲਜ ਦੀ ਕ੍ਰਿਕਟ ਟੀਮ ਦੇ ਵਿੱਚ ਖੇਡਦੇ ਰਹੇ ਹਾਂ। ਅਰੁਣ ਵਧਾਵਨ ਜੀ ਦੇ ਕੈਪਟਨਸੀ ਦੇ ਅੰਦਰ ਅਸੀਂ ਖੇਡਦੇ ਰਹੇ ਹਾਂ। ਸਟੇਟ ਲੈਵਲ ਤੱਕ ਅਸੀਂ ਕ੍ਰਿਕਟ ਖੇਡੀ। ਉੱਥੇ ਹੀ ਅਸੀਂ

0: ਫੁੱਟਬਾਲ ਵੀ ਖੇਡਦੇ ਸੀ, ਟੇਬਲ ਟੈਨਿਸ ਦੀ ਵੀ ਮੈਂ ਉੱਥੇ ਆਪਣਾ ਕੈਪਟਨਸ਼ਿਪ ਕੀਤੀ ਰਜਿੰਦਰਾ ਕਾਲਜ 'ਚ।
1: ਅੱਛਾ
0: ਉੱਨੀ
1: ਜੀ।
0: ਸੌ 80 ਤੋਂ ਲੈ ਕੇ ਮੈਂ 85 ਤੱਕ ਰਜਿੰਦਰਾ ਕਾਲਜ 'ਚ ਪੜ੍ਹਿਆ। ਫਿਰ ਉਸ ਤੋਂ ਬਾਅਦ ਕਾਲਜ ਛੱਡਣ ਤੋਂ ਬਾਅਦ ਵੀ ਮੈਂ ਗਰਾਊਂਡ ਨਹੀਂ ਛੱਡਿਆ, ਮੈਂ ਫਿਰ ਸਟੇਡੀਅਮ 'ਚ ਜਾਂਦਾ ਰਿਹਾ, ਕਦੇ ਸਵਿਮਿੰਗ ਪੂਲ 'ਚ ਸਵਿਮਿੰਗ ਕਰਦੇ ਰਹੇ। ਤੇ ਹੁਣ ਇੱਥੇ ਜਦੋਂ ਅਸੀਂ ਇੱਧਰ ਆਏ ਹਾਂ ਸ਼ੀਸ਼ ਮਹਿਲ ਕਲੋਨੀ 2013-14 'ਚ, ਉਸ ਤੋਂ ਬਾਅਦ ਵੀ ਅਸੀਂ ਇੱਥੇ ਆਪਣਾ ਸ਼ੀਸ਼ ਮਹਿਲ ਕਲੋਨੀ 'ਚ ਵੀ ਬਹੁਤ ਖੇਡੇ ਹਾਂ, ਫਿਰ ਟਿਊਲਿਪ ਕਲੱਬ 'ਚ ਵੀ ਬਹੁਤ ਖੇਡੇ ਹਾਂ, ਤੇ ਡਾਕਟਰ ਜਿਹੜੇ ਦਿਵਾਕਰ ਹੈ ਉਹਨਾਂ ਦੇ ਉੱਥੇ ਜਾ ਕੇ ਟੇਬਲ ਟੈਨਿਸ ਵੀ ਬਹੁਤ ਖੇਡਿਆ।
1: ਵਾਹ ਜੀ
0: ਅਸੀਂ
1: ਵਾਹ।
0: ਅਸੀਂ ਸਪੋਰਟਸ ਦੇ ਅੰਦਰ ਬਹੁਤ ਇੰਜੋਏ ਕੀਤਾ, ਤੇ ਉਸੇ ਕਰਕੇ ਹੀ ਸਾਡੇ ਰਿਲੇਸ਼ਨ ਬਣੇ ਆ ਇੱਥੇ ਸਾਰੇ, ਕਹਿੰਦਾ ਮਤਲਬ ਚੰਗੇ ਚੰਗੇ ਲੋਕਾਂ ਨਾਲ
1: ਜੀ
0: ਸਾਡੇ ਰਿਲੇਸ਼ਨ ਬਣੇ ਆ। ਤੇ
1: ਜੀ
0: ਮੇਰੇ ਹਿਸਾਬ ਨਾਲ ਜ਼ਿੰਦਗੀ ਦੀ ਸਭ ਤੋਂ ਵਧੀਆ ਚੀਜ਼ ਸਪੋਰਟਸ ਹੈ, ਵੀ ਇਹਦੇ ਨਾਲ ਜੁੜਿਆ ਰਵੇ ਬੰਦਾ। ਪਹਿਲੀ
1: ਜੀ
0: ਗੱਲ ਤਾਂ ਉਹ ਨਸ਼ਿਆਂ ਤੋਂ ਬਚਦਾ ਹੈ,
1: ਜੀ
0: ਬੁਰੀ ਸੰਗਤ ਤੋਂ ਬਚਦਾ ਹੈ,
1: ਜੀ
0: ਤੇ ਜਿਹਨੂੰ ਇਸ ਚੀਜ਼ ਨਾਲ ਲਗਾਵ ਹੋ ਜਾਵੇ ਤਾਂ ਉਹਨੂੰ ਮੇਰੇ ਹਿਸਾਬ ਨਾਲ ਕੋਈ ਫਿਜ਼ੀਕਲੀ ਪ੍ਰੋਬਲਮ ਨਹੀਂ ਆਉਂਦੀ,
1: ਜੀ ਜੀ ਜੀ
0: ਇਹ ਮੇਰਾ ਤਜਰਬਾ ਹੈ।
1: ਜੀ ਜੀ ਬਹੁਤ ਵਧੀਆ ਤਜਰਬਾ ਤੁਹਾਡਾ। ਤੁਹਾਡੀਆਂ ਗੱਲਾਂ ਸੁਣ ਕੇ ਸਾਡੇ ਸਰੋਤਿਆਂ ਨੂੰ ਵੀ ਲੱਗੇਗਾ ਕਿ ਉਹਨਾਂ ਨੂੰ ਵੀ ਖੇਡਾਂ ਨਾਲ ਜੁੜਨਾ ਚਾਹੀਦਾ। ਵੈਸੇ ਤਾਂ ਅੱਜ ਕੱਲ ਅਸੀਂ ਬੱਚਿਆਂ ਨੂੰ ਵੀ ਸਮਝਾਉਂਦੇ ਹਾਂ ਵੀ ਸ਼ੁਰੂ ਤੋਂ ਹੀ ਖੇਡਾਂ ਨਾਲ ਜੁੜਨ, ਤਾਂ ਕਿ ਖੇਡਾਂ ਨਾਲ ਜੁੜ ਕੇ ਉਹ ਆਪਣਾ ਸਮਾਂ ਵੀ ਵਧੀਆ ਬਿਤਾ ਸਕਦੇ ਆ ਤੇ ਨਾਲ ਹੀ ਆਪਣੀ ਸਿਹਤ ਦਾ ਵੀ ਧਿਆਨ ਰੱਖ ਸਕਦੇ ਆ। ਤੇ ਦੇਖੋ ਜੀ, ਅਸੀਂ ਜਦੋਂ ਬਜ਼ੁਰਗੀ ਦੇ ਵਿੱਚ ਵੀ, ਵੈਸੇ ਮੈਂ ਇਹਨਾਂ ਨੂੰ ਬਜ਼ੁਰਗ ਕਹਿ ਰਹੀ ਹਾਂ, ਪਰ ਕਿਤੋਂ ਵੀ ਮੈਨੂੰ ਇਹ ਬਜ਼ੁਰਗ ਲੱਗ ਨਹੀਂ ਰਹੇ, ਕਿਉਂਕਿ ਖੇਡਾਂ ਨਾਲ ਜੁੜੇ ਹੋਏ ਖੇਡਦੇ ਰਹਿੰਦੇ ਤੇ ਤੰਦਰੁਸਤ ਰਹਿੰਦੇ ਤੇ ਰੱਬ ਇਹਨਾਂ ਦੀ ਤੰਦਰੁਸਤੀ ਏਦਾਂ ਹੀ ਬਣਾ ਕੇ ਰੱਖੇ। ਤੇ ਹੁਣ ਰਾਮ ਜੀ, ਮੈਂ ਤੁਹਾਨੂੰ ਪੁੱਛੂਂਗੀ ਤੁਹਾਡੇ ਬਚਪਨ ਬਾਰੇ, ਤੁਸੀਂ ਕਿੱਥੋਂ ਦੇ ਜੰਮਪਲ ਹੋ, ਤੁਹਾਡਾ ਬਚਪਨ ਕਿਵੇਂ ਬੀਤਿਆ?
0: ਸਾਡਾ ਬਚਪਨ ਜੀ, ਪਹਿਲੀ ਗੱਲ ਤਾਂ ਸਾਡਾ ਜਨਮ ਸਥਾਨ ਬਠਿੰਡਾ ਹੀ ਹੈ।
1: ਜੀ
0: ਜਿਹੜੇ ਸਾਡੇ ਪੇਰੈਂਟਸ ਸੀਗੇ ਉਹ ਇੰਡੀਆ ਤੇ ਜਦੋਂ ਡਿਵਾਈਡੇਸ਼ਨ ਹੋਈ ਸੀ 1947 'ਚ,
1: ਜੀ
0: ਉਦੋਂ ਇੰਡੀਆ ਤੇ ਪਾਕਿਸਤਾਨ ਤਾਂ ਉਦੋਂ ਤਾਂ ਇੱਕੋ ਹੀ ਸੀ, ਬਾਅਦ 'ਚ ਹੀ ਬਣਿਆ ਪਾਕਿਸਤਾਨ। ਸਾਡੇ ਪੇਰੈਂਟਸ 1947 'ਚੋਂ ਉਧਰੋਂ ਇੱਧਰ ਮੂਵ ਕੀਤੇ ਸੀ,
1: ਜੀ
0: ਤੇ ਉਹਨਾਂ ਨੇ ਵੀ ਬੜੀ ਸਟਰਗਲ ਕੀਤੀ ਹੈ। ਉਹਨਾਂ ਨੇ ਉਧਰੋਂ ਜਦੋਂ ਆਏ ਹੈ ਫਿਰ ਇੱਧਰ ਆ ਕੇ ਸਾਰੇ ਆਪਣੇ ਕੰਮ ਉਹਨਾਂ ਨੇ ਕੀਤੇ ਹੈ, ਸਾਰੇ ਬੱਚਿਆਂ ਨੂੰ ਪੜ੍ਹਾਇਆ ਲਿਖਾਇਆ ਤੇ
1: ਜੀ
0: ਪਾਲਿਆ, ਉਹਨਾਂ ਨੇ ਬਹੁਤ ਸਟਰਗਲ ਕੀਤੀ ਹੈ। ਤੇ ਸਾਡਾ ਤਾਂ ਜਨਮ ਸਥਾਨ ਇੱਥੋਂ ਦਾ ਹੀ ਹੈ, ਬਠਿੰਡੇ ਦਾ ਹੀ ਹੈ, ਅਸੀਂ ਬਠਿੰਡੇ ਦੇ ਜੰਮੇ ਪਲੇ ਹਾਂ।
1: ਜੀ
0: ਮੈਂ ਇੱਕ ਗੱਲ ਬੱਚਿਆਂ ਲਈ, ਸਪੈਸ਼ਲ ਲੜਕੀਆਂ ਲਈ
1: ਜੀ
0: ਇੱਕ ਬੜਾ ਵਧੀਆ ਮੈਸੇਜ ਹੈ ਜਿਹੜਾ ਮੈਨੂੰ ਲੱਗਦਾ ਹੈ, ਵੀ ਉਹ ਹਰ ਬੱਚੇ ਨੂੰ ਉਹਨੂੰ ਅਡੋਪਟ ਕਰਨਾ ਚਾਹੀਦਾ, ਸਪੈਸ਼ਲ ਕੁੜੀਆਂ ਲਈ।
1: ਜੀ
0: ਵੀ ਜਿਹੜੀਆਂ ਲੜਕੀਆਂ ਹੁੰਦੀਆਂ ਇਹਨਾਂ ਨੂੰ, ਇਹਨਾਂ ਵਾਸਤੇ ਨਾ ਤਿੰਨ ਗੱਲਾਂ ਬੜੀਆਂ ਜ਼ਰੂਰੀ ਹੈ। ਵੀ
1: ਜੀ
0: ਜਿਹੜੀਆਂ ਕੁੜੀਆਂ ਇਹਨਾਂ ਵਾਸਤੇ ਸਭ ਤੋਂ ਪਹਿਲੀ ਚੀਜ਼,
1: ਜੀ
0: ਜਿਹੜੀਆਂ ਕੁੜੀਆਂ ਹੁੰਦੀਆਂ ਸਭ ਤੋਂ ਪਹਿਲੇ ਇਹਨਾਂ ਦੇ ਅੰਦਰ ਇੱਕ ਚੀਜ਼ ਇਹ ਹੋਣੀ ਚਾਹੀਦੀ ਹੈ ਵੀ ਇਹ ਬੋਲਡ ਹੋਣੀਆਂ ਚਾਹੀਦੀਆਂ।
1: ਜੀ
0: ਇਹ ਜਿੰਨੇ ਤੱਕ ਬੋਲਡ ਨਹੀਂ ਹੋਣਗੀਆਂ ਆਪਣੀ ਰੱਖਿਆ ਨਹੀਂ ਕਰ ਸਕਣਗੀਆਂ। ਹੋਣੀ ਚਾਹੀਦੀ ਹੈ ਇਹ ਚੀਜ਼ ਵੀ ਇਹ ਬੋਲਡ ਹੋਣ, ਤਾਂ ਕਿ ਇਹਨਾਂ ਨੂੰ ਕੋਈ ਬੰਦਾ ਇਹਨਾਂ ਵੱਲ ਅੱਖ ਚੱਕ ਕੇ ਨਾ ਦੇਖ
1: ਨਾ
0: ਸਕੇ।
1: ਦੇਖ ਸਕੇ।
0: ਦੂਜੀ ਗੱਲ, ਇਹਨਾਂ ਦਾ ਕਰੈਕਟਰ ਬਹੁਤ ਅੱਛਾ ਹੋਣਾ ਚਾਹੀਦਾ ਹੈ। ਜਿਹੜੇ
1: ਜੀ
0: ਬੱਚਿਆਂ ਦਾ ਕਰੈਕਟਰ ਵਧੀਆ ਹੈ ਨਾ, ਉਹ ਜ਼ਿੰਦਗੀ ਦੇ ਅੰਦਰ ਉਹਨਾਂ ਦੇ ਅੰਦਰ ਕੋਈ ਹੀਣ ਭਾਵਨਾ ਨਹੀਂ ਆਉਂਦੀ, ਤੇ ਉਹ ਕਰੈਕਟਰ ਉਹਨਾਂ ਦਾ ਵਧੀਆ ਹੋਊਗਾ ਤਾਂ ਜ਼ਿੰਦਗੀ 'ਚ ਉਹ ਆਪਣੇ ਆਪ ਨੂੰ ਵਧੀਆ ਉਹ ਰੱਖ ਸਕਣਗੀਆਂ। ਤੀਜੀ ਗੱਲ ਕੁੜੀਆਂ ਲਈ ਇਹ ਹੈ ਵੀ ਉਹ ਸੈਲਫ ਡਿਪੈਂਡੈਂਟ ਹੋਣੀਆਂ ਚਾਹੀਦੀਆਂ,
1: ਜੀ
0: ਤਾਂ ਕਿ ਉਹਨਾਂ ਦੀਆਂ ਜੋ ਵੀ ਇੱਛਾਵਾਂ ਹੈ, ਜੋ
1: ਜੀ
0: ਉਹਨਾਂ ਦੀਆਂ ਜ਼ਰੂਰਤਾਂ ਹੈ, ਉਹ ਆਪਣੀ ਕਮਾਈ ਨਾਲ ਆਪ ਪੂਰੀਆਂ ਕਰ ਸਕਣ, ਕਿਉਂਕਿ ਕਿਸੇ ਤੋਂ ਮੰਗਣਾ, ਚਾਹੇ ਆਪਣੇ ਹਸਬੈਂਡ ਤੋਂ ਹੀ ਮੰਗਣਾ ਪਵੇ, ਉਹ
1: ਜੀ
0: ਬੜਾ ਮੁਸ਼ਕਲ ਹੈ। ਤੇ
1: ਜੀ
0: ਜੇ ਸੈਲਫ ਡਿਪੈਂਡੈਂਟ ਹੋਣਗੀਆਂ ਤਾਂ ਜ਼ਿੰਦਗੀ 'ਚ ਉਹਨਾਂ ਦੀ ਹਰ ਖੁਆਇਸ਼ ਆਪਣੀਆਂ ਪੂਰੀਆਂ ਕਰ ਸਕਣਗੀਆਂ।
1: ਜੀ
0: ਇਹ ਮੇਰਾ ਹਰ ਲੜਕੀਆਂ ਲਈ ਇਹ ਮੈਸੇਜ ਹੈ ਵੀ
1: ਜੀ
0: ਉਹਨਾਂ ਨੂੰ ਇਹ ਤਿੰਨੇ ਚੀਜ਼ਾਂ ਅਡੋਪਟ ਕਰਨੀਆਂ ਚਾਹੀਦੀਆਂ।
1: ਜੀ ਜੀ ਜੀ ਬਹੁਤ ਵਧੀਆ ਸੁਨੇਹਾ ਤੁਹਾਡਾ ਸਾਡੀਆਂ ਕੁੜੀਆਂ ਨੂੰ। ਕੁੜੀਆਂ ਹੁਸ਼ਿਆਰ ਹੋਣ, ਕਿਸੇ ਤੋਂ ਡਰਨ ਨਾ, ਹੈ ਨਾ, ਕਿਉਂਕਿ ਘਰੋਂ ਇਕੱਲੇ ਨਿਕਲਣਾ ਵੀ ਪੈਣਾ ਉਹਨਾਂ ਨੂੰ ਸਮਾਜ ਦੇ ਵਿੱਚ ਵਿਚਰਨ ਵਾਸਤੇ। ਉਹਨਾਂ ਦਾ ਚਰਿੱਤਰ ਚੰਗਾ ਹੋਏਗਾ, ਉਹ ਹੁਸ਼ਿਆਰ ਹੋਣਗੀਆਂ, ਤੇ ਫਿਰ ਉਹਨਾਂ ਨੂੰ ਡਰਨ ਦੀ ਜ਼ਰੂਰਤ ਨਹੀਂ, ਤੇ ਪੈਰਾਂ ਤੇ ਖੜੀਆਂ ਤੇ ਆਪੇ, ਅੱਜ ਕੱਲ ਵੈਸੇ ਵੀ ਕੁੜੀਆਂ, ਹੈ ਨਾ
0: ਬਹੁਤ ਅੱਛੀਆਂ, ਬਹੁਤ
1: ਜੀ
0: ਲੜਕੀਆਂ ਨਾਲੋਂ ਜ਼ਿਆਦਾ ਲੜਕੀਆਂ ਕੰਮ ਕਰਦੀਆਂ, ਕਿਉਂਕਿ ਅਸੀਂ ਦੇਖਦੇ ਇਹਨਾਂ ਨੂੰ ਵੀ ਡਿਊਟੀ ਤੇ ਹੁੰਦੀਆਂ ਤਾਂ ਆਪਦੀ ਡਿਊਟੀ ਨੂੰ ਪੂਰਾ ਵਧੀਆ ਇਮਾਨਦਾਰੀ ਨਾਲ ਨਿਭਾਉਂਦੀਆਂ,
1: ਜੀ
0: ਫਿਰ ਇੱਧਰ ਉੱਧਰ ਕਿਸੇ ਪਾਸੇ ਨਹੀਂ ਜਾਂਦੀਆਂ। ਉਹਨਾਂ ਦੇ ਜੇ ਕੰਮ ਕਰਨਾ ਤਾਂ ਉੱਥੇ ਬੈਂਕ ਦੇ ਅੰਦਰ ਵੀ ਦੇਖਦੇ ਆ, ਵੈਸੇ ਵੀ ਕਿਤੇ ਵੀ ਉਹ ਕੰਮ ਕਰਦੀਆਂ ਨਾ, ਅਸੀਂ ਦੇਖਦੇ ਉਹਨਾਂ ਨੂੰ। ਲੜਕੀਆਂ ਨਾਲੋਂ ਜ਼ਿਆਦਾ ਸੀਰੀਅਸ ਹੈ ਲੜਕੀਆਂ ਕੰਮ ਦੇ ਮਾਮਲੇ 'ਚ, ਪੇਰੈਂਟਸ ਲਈ ਉਹ ਜ਼ਿਆਦਾ ਉਹਨਾਂ ਨੂੰ ਰਿਗਾਰਡ ਦਿੰਦੀਆਂ,
1: ਜੀ
0: ਰਿਸਪੈਕਟ
1: ਜੀ
0: ਦਿੰਦੀਆਂ, ਪਿਆਰ ਦਿੰਦੀਆਂ।
1: ਜੀ ਜੀ ਬਿਲਕੁਲ। ਤੁਹਾਡੀਆਂ ਗੱਲਾਂ ਤੋਂ ਮੈਨੂੰ ਲੱਗ ਰਿਹਾ ਕਿ ਤੁਹਾਡੀ ਵੀ ਇੱਕ ਬੇਟੀ ਪੱਕਾ ਹੋਏਗੀ, ਹੈ ਨਾ? ਤੇ ਆਪਣੇ ਬੱਚਿਆਂ ਬਾਰੇ ਜ਼ਰੂਰ ਦੱਸੋ, ਤੁਹਾਡੇ ਕਿੰਨੇ ਬੱਚੇ ਨੇ ਤੇ ਉਹ ਕੀ ਕਰਦੇ ਨੇ?
0: ਮੇਰਾ ਇੱਕ ਬੇਟਾ ਹੈ ਜੀ ਸਾਹਿਲ ਗਾਂਧੀ,
1: ਜੀ
0: ਉਹ ਕਹਿੰਦਾ ਮਤਲਬ ਵੈਸੇ ਤਾਂ ਮੇਰੇ ਸਾਧੂ ਸਾਹਿਬ ਦਾ, ਮੇਰੀ ਸਾਲੀ ਸਾਹਿਬ ਦਾ ਬੇਟਾ ਹੈ, ਬੜਾ ਵਧੀਆ ਉਹ ਬੇਟਾ ਹੈ, ਆਪਣੇ ਮਾਂ ਬਾਪ ਨਾਲੋਂ ਵੀ ਵੱਧ ਰਿਸਪੈਕਟ ਕਰਦਾ ਹੈ, ਤੇ
1: ਵਾਹ
0: ਸਾਨੂੰ ਕੋਈ ਵੀ ਕੰਮ ਪਵੇ ਤਾਂ ਉਹਨੂੰ ਦੱਸਣ ਦੀ ਲੋੜ ਹੈ, ਬਸ ਇੱਕ ਵਾਰੀ ਕਹਿ ਦਈਏ ਤਾਂ
1: ਜੀ
0: ਫਿਰ ਉਹ ਭੱਜੀ ਜਾਂਦਾ ਸਾਡੇ ਕੋਲੋਂ,
1: ਜੀ
0: ਤੇ ਬਹੁਤ ਪਿਆਰ ਕਰਦਾ ਸਾਡੇ ਨਾਲ। ਇੱਕ ਬੇਟੀ ਹੈ ਮੇਰੀ,

0: ਉਹ ਛੋਟੀ ਹੈ, ਉਹ ਕੈਨੇਡਾ ਗਈ ਹੋਈ ਹੈ, ਡਲੀਸ਼ਾ, ਉਹ ਵੀ ਬਹੁਤ ਹੋਣਹਾਰੇ ਬੱਚੀ ਹੈ।
1: ਜੀ
0: ਉਹ ਉੱਥੇ ਬੈਠ ਕੇ ਸਾਨੂੰ ਇੰਨਾ ਹੌਸਲਾ ਦਿੰਦੀ ਹੈ ਤੇ ਬਹੁਤ ਅੱਛਾ ਕੰਮ ਕਰ ਰਹੀ ਹੈ ਉਹ ਵੀ। ਤੇ ਅਸੀਂ ਪਰਮਾਤਮਾ ਅੱਗੇ ਇਹ ਦੁਆ ਕਰਦੇ ਹਾਂ ਵੀ ਹਰ ਬੱਚਾ ਸੈਲਫ ਡਿਪੈਂਡੈਂਟ ਹੋਵੇ। ਅਸੀਂ ਇਹੀ ਦੁਆ ਕਰਦੇ ਹਾਂ ਵੀ ਜਿਵੇਂ ਸਾਡੇ ਬੱਚੇ ਹੈ, ਪਰਮਾਤਮਾ ਸਭ ਨੂੰ ਉਸੇ ਤਰ੍ਹਾਂ ਦੇ ਬੱਚੇ ਦੇਵੇ, ਤਾਂ ਕਿ ਮਾਂ ਬਾਪ ਦਾ ਜਿਹੜਾ ਬੁਢਾਪਾ ਹੈ ਤੇ ਉਹ ਵਧੀਆ ਤਰੀਕੇ ਨਾਲ ਉਹਨਾਂ ਦਾ ਨਿਕਲ ਸਕੇ।
1: ਜੀ ਜੀ ਬਿਲਕੁਲ, ਤੁਸੀਂ ਗੱਲ ਕੀਤੀ ਕੁੜੀਆਂ ਦੇ ਹੁਸ਼ਿਆਰ ਹੋਣ ਦੀ, ਤੇ ਤੁਹਾਡੀ ਰੱਬ ਦੀ ਕਿਰਪਾ ਨਾਲ ਇੱਕ ਬੇਟੀ ਹੈ ਤੇ ਬਹੁਤ ਹੁਸ਼ਿਆਰ ਹੈ ਤੇ ਸਮਾਜ ਦੇ ਵਿੱਚ ਵਿਚਰ ਰਹੀ ਹੈ, ਕੈਨੇਡਾ ਦੇ ਵਿੱਚ ਨੌਕਰੀ ਕਰ ਰਹੀ ਹੈ।
0: ਹਾਂਜੀ ਹਾਂਜੀ, ਉਹ ਆਪਣਾ ਮੈਕਡੀ ਚ ਜੋਬ ਕਰਦੀ ਹੈ।
1: ਜੀ ਬਹੁਤ ਵਧੀਆ, ਬਹੁਤ ਵਧੀਆ, ਤੁਸੀਂ ਆਪਣੀ ਬੱਚੀ ਨੂੰ ਇੰਨਾ ਹੁਸ਼ਿਆਰ ਬਣਾਇਆ ਕਿ ਇੱਕ ਪਰਾਏ ਦੇਸ਼ ਦੇ ਵਿੱਚ ਉਹ ਸਰਵਾਈਵ ਕਰ ਰਹੀ ਹੈ ਸੋਹਣੀ ਤਰ੍ਹਾਂ, ਤੇ ਬਿਲਕੁਲ ਜੀ ਅਸੀਂ ਉਮੀਦ ਕਰਦੇ ਹਾਂ ਸਾਰੀਆਂ ਕੁੜੀਆਂ ਇਸੇ ਤਰ੍ਹਾਂ ਹੁਸ਼ਿਆਰ ਬਣਨ ਤੇ ਬਿਨਾਂ ਡਰੇ ਸਮਾਜ ਦੇ ਵਿੱਚ ਕੰਮ ਕਰ ਸਕਣ, ਅੱਗੇ ਵੱਧ ਸਕਣ, ਤੇ ਹੁਣ ਵੈਸੇ ਵੀ ਕੁੜੀਆਂ ਬਹੁਤ ਅੱਗੇ ਨੇ।
2: मकसद है देश की रक्षा, उसके लिए सबसे पहले आप सबको एक सिपाही बनना पड़ेगा, तभी आप कॉकपिट में दाखिल होने के लायक बन पाएंगे। कल से आप सबकी ट्रेनिंग शुरू हो जाएगी।

0: ਤੇ ਹੁਣ ਮੈਂ ਤੁਹਾਨੂੰ ਪੁੱਛੂਗੀ ਤੁਹਾਡੀ ਜ਼ਿੰਦਗੀ ਦੇ ਕੁਛ ਤਜਰਬੇ। ਜ਼ਿੰਦਗੀ ਦੇ ਵਿੱਚ ਤੁਸੀਂ ਬਹੁਤ ਸੰਘਰਸ਼ ਕੀਤਾ ਹੈ ਬਚਪਨ ਤੋਂ, ਤੇ ਉਸ ਸੰਘਰਸ਼ ਬਾਰੇ ਸਾਨੂੰ ਜਾਣਕਾਰੀ ਦਿਓ ਕਿ ਬਚਪਨ ਤੋਂ ਜਦੋਂ ਤੁਸੀਂ ਵੱਡੇ ਹੋਏ, ਤੁਸੀਂ ਦੱਸਿਆ ਤੁਸੀਂ ਕਾਲਜ ਵੀ ਪੜ੍ਹੇ, ਤੇ ਘਰ ਦੇ ਹਾਲਾਤ ਕਿੱਦਾਂ ਦੇ ਸੀ, ਤੁਸੀਂ ਕਿੱਦਾਂ ਸਰਵਾਈਵ ਕੀਤਾ, ਮਾਤਾ ਪਿਤਾ ਨੂੰ ਕਿਵੇਂ ਦੇਖਿਆ?
1: ਸਾਡੇ ਜਿਹੜੇ ਮਾਂ-ਬਾਪ ਨੇ ਬਹੁਤ ਸਟਰਗਲ ਕੀਤੀ ਹੈ, ਬਹੁਤ ਮਿਹਨਤ ਕੀਤੀ ਹੈ, ਬਟ ਸਾਨੂੰ ਕਦੇ ਕਿਸੇ ਚੀਜ਼ ਦੀ ਉਹਨਾਂ ਨੇ ਘਾਟ ਨਹੀਂ ਹੋਣ ਦਿੱਤੀ, ਸਾਨੂੰ ਕਦੇ ਉਹਨਾਂ ਨੇ ਰੋਕਿਆ ਨਹੀਂ। ਜ਼ਿੰਦਗੀ ਦੇ ਵਿੱਚ ਅਸੀਂ ਜੇ ਕਾਲਜ ਜਾਣਾ ਜਾਂ ਅਸੀਂ ਕਿਤੇ ਘੁੰਮਣ ਜਾਣਾ, ਉਹਨਾਂ ਨੇ ਸਾਨੂੰ ਕਦੇ ਕਮੀ ਨਹੀਂ ਆਉਣ ਦਿੱਤੀ, ਤੇ ਅਸੀਂ ਬਹੁਤ ਪ੍ਰਾਊਡ ਫੀਲ ਕਰਦੇ ਹਾਂ ਵੀ ਸਾਡੇ ਮਾਂ-ਬਾਪ ਨੇ ਸਾਨੂੰ ਖੁੱਲ੍ਹਾ ਖਾਣਾ ਪੀਣਾ ਦਿੱਤਾ, ਵਧੀਆ ਕੱਪੜੇ ਪਾਉਣ ਨੂੰ ਦਿੱਤੇ, ਵਧੀਆ ਐਜੂਕੇਸ਼ਨ ਦਿੱਤੀ। ਉਸ ਜ਼ਮਾਨੇ 'ਚ ਜਦੋਂ ਅਸੀਂ ਰਜਿੰਦਰਾ ਕਾਲਜ ਪੜ੍ਹਦੇ ਸੀਗੇ, ਉਦੋਂ ਫੀਸ ਚਾਹੇ ਹੁਣ ਤਾਂ ਐਂ ਲੱਗਦੇ ਵੀ ਮਾਈਨਰ ਜੀ ਹੈ, ਬਟ ਉਸ ਜ਼ਮਾਨੇ ਦੇ ਵਿੱਚ ਬਹੁਤ ਫੀਸ ਹੁੰਦੀ ਸੀ। ਸਾਡੀ ਟਿਊਸ਼ਨ ਫੀਸ ਹੁੰਦੀ ਸੀ 150 ਰੁਪਏ ਮਹੀਨੇ ਦੀ, ਉਦੋਂ 1980-81 ਵੇਲੇ, ਤੇ ਸਾਨੂੰ ਐਂ ਲੱਗਦਾ ਸੀ ਵੀ ਇੰਨੀ ਫੀਸ ਕਿਵੇਂ ਭਰਨਗੇ, ਪਰ ਸਾਡੇ ਮਾਂ ਬਾਪ ਨੇ ਕਦੇ ਸਾਨੂੰ ਫੀਸਾਂ ਬਾਰੇ ਜਾਂ ਕੱਪੜਾ ਚੰਗਾ ਪਾਉਣ ਬਾਰੇ ਜਾਂ ਚੰਗਾ ਖਾਣ ਪੀਣ ਬਾਰੇ ਕਦੇ ਕੋਈ ਕਮੀ ਨਹੀਂ ਆਉਣ ਦਿੱਤੀ, ਤੇ ਅਸੀਂ ਜ਼ਿੰਦਗੀ ਦੇ ਵਿੱਚ ਇਹ ਮਹਿਸੂਸ ਕਰਦੇ ਹਾਂ ਵੀ ਅਸਲ ਜ਼ਿੰਦਗੀ ਉਸੇ ਟਾਈਮ ਹੀ ਸੀ ਜਿਹੜਾ ਟਾਈਮ ਅਸੀਂ ਆਪਦੇ ਮਾਂ ਬਾਪ ਦੇ ਅੰਡਰ ਬਿਤਾਇਆ, ਉਸ ਤੋਂ ਵਧੀਆ ਕੋਈ ਚੀਜ਼ ਨਹੀਂ ਹੋ ਸਕਦੀ। ਅਸੀਂ ਜੁਆਇੰਟ ਫੈਮਿਲੀ 'ਚ ਰਹੇ ਹਾਂ, ਮੈਰਿਜ ਤੋਂ ਬਾਅਦ ਵੀ 17-18 ਸਾਲ ਅਸੀਂ ਇਕੱਠੇ ਰਹੇ ਹਾਂ, ਸਾਡਾ ਸਾਰਾ ਪਰਿਵਾਰ ਬਹੁਤ ਵਧੀਆ, ਤੇ ਜਦੋਂ ਵੀ ਅਸੀਂ ਮਿਲ ਜਾਂਦੇ ਹਾਂ ਬੜੇ ਖੁਸ਼ੀ ਮਹਿਸੂਸ ਕਰਦੇ ਹਾਂ। ਕਾਲਜ ਲਾਈਫ ਦੀ ਗੱਲਾਂ ਕਰੀਏ, ਸਾਡੀ ਕਾਲਜ ਲਾਈਫ ਬਹੁਤ ਅੱਛੀ ਸਾਡੀ ਨਿਕਲੀ ਹੈ। ਕਾਲਜ ਟਾਈਮ ਦੇ ਜਿਹੜੇ ਸਾਡੇ ਦੋਸਤ ਸੀਗੇ ਉਹ ਅੱਜ ਵੀ ਸਾਡੇ ਦੋਸਤ ਹੈ
0: ਜੀ।
1: ਉਹ 1980-84 ਵੇਲੇ ਦੇ, 80 ਤੋਂ ਲੈ ਕੇ 84-85 ਤੱਕ ਜਿਹੜਾ ਸਾਡਾ ਫਰੈਂਡ ਸਰਕਲ ਸੀਗਾ ਉਹ ਅੱਜ ਤੱਕ ਕਾਇਮ ਹੈ। ਕਿਸੇ ਇੱਕ ਬੰਦੇ ਨੇ ਆਪਣਾ ਇੰਟਰਵਿਊ ਦੇ ਅੰਦਰ ਇਹ ਪੁੱਛਿਆ ਸੀ ਵੀ ਚੰਗੇ ਬੰਦੇ ਦੀ ਮਿਸਾਲ ਕੀ ਹੈ, ਤਾਂ ਉਹਨਾਂ ਨੇ ਜਵਾਬ ਦਿੱਤਾ ਸੀ ਵੀ ਚੰਗਾ ਬੰਦਾ ਉਹ ਹੈ ਵੀ ਜਿਹਦਾ ਇੱਕ ਤਾਂ ਨੌਕਰ ਪੁਰਾਣਾ
0: ਜੀ,
1: ਜਿਹਦਾ ਨੌਕਰ ਪੁਰਾਣਾ ਤੇ ਜਿਹਦੇ ਦੋਸਤ ਪੁਰਾਣੇ ਆ
0: ਜੀ,
1: ਉਹ ਚੰਗੇ ਬੰਦੇ ਦੀ ਮਿਸਾਲ ਹੈ। ਤੇ ਅਸੀਂ ਇਸ ਵੱਲੋਂ ਪ੍ਰਾਊਡ ਫੀਲ ਕਰਦੇ ਹਾਂ ਵੀ ਜਿਵੇਂ ਤਾਂ ਮੈਨੂੰ ਮੇਰੇ ਦੋਸਤ ਮਿਲੇ ਹੈ 1980-85 ਵੇਲੇ ਦੇ, ਅੱਜ ਤੱਕ ਸਾਡੀ ਦੋਸਤੀ ਕਾਇਮ।

0: ਮੈਂ ਵਟਸਐਪ ਤੇ ਸਾਡੇ ਰੋਜ਼ ਮੈਸੇਜ ਹੁੰਦੇ ਆ, ਸਾਡਾ
1: ਜੀ
0: ਗਰੁੱਪ ਬਣਿਆ ਹੋਇਆ, ਕੋਈ USA ਰਹਿੰਦਾ, ਕੋਈ ਗੁੜਗਾਮ ਰਹਿੰਦਾ,
1: ਜੀ
0: ਕੋਈ ਦਿੱਲੀ ਰਹਿੰਦਾ,
1: ਜੀ
0: ਕੋਈ ਭੋਪਾਲ ਰਹਿੰਦਾ ਤੇ
1: ਜੀ
0: ਕੋਈ ਇੰਗਲੈਂਡ ਰਹਿੰਦਾ, ਸਾਰੇ ਅਸੀਂ ਜੁੜੇ ਹੋਏ ਆ ਉਸ ਟਾਈਮ ਦੇ,
1: ਜੀ
0: ਤੇ ਸਾਨੂੰ ਬੜਾ ਵਧੀਆ ਲੱਗਦਾ ਵੀ ਦੋਸਤੀ ਸਾਡੀ ਐਵੇਂ ਦੀ ਹੈ। ਤੇ ਉਹਦੇ ਵਾਸਤੇ ਵੀ ਮੈਂ ਇਹੀ ਕਹਿੰਦਾ ਵੀ ਪਰਮਾਤਮਾ ਸਭ ਨੂੰ ਇਹੋ ਜਿਹੇ ਦੋਸਤ ਦੇਵੇ
1: ਜੀ
0: ਜਿਹੜੇ ਸਾਨੂੰ ਹਮੇਸ਼ਾ ਸਾਡੇ ਨਾਲ ਖੜੇ ਆ, ਸੁੱਖ ਦੁੱਖ 'ਚ ਸਾਡੇ ਨਾਲ ਹਮੇਸ਼ਾ ਖੜੇ ਰਹਿੰਦੇ ਆ, ਉਹ
1: ਜੀ
0: ਸੱਤ ਸਮੁੰਦਰ ਪਾਰ ਰਹਿੰਦੇ ਆ। ਅਸੀਂ ਇੱਕ ਮੈਸੇਜ ਪਾ ਦਈਏ, ਫੋਨ ਪਾ ਦਈਏ ਤੇ ਜਾਣ ਦੇਣ ਨੂੰ ਤਿਆਰ ਹੈ,
1: ਜੀ
0: ਤੇ ਉਹ ਇੱਥੇ ਆਉਂਦੇ ਆ ਸਾਡੇ ਕੋਲੋਂ। ਉਹ ਮੇਰਾ ਇੱਕ ਦੋਸਤ ਹੈ ਰਾਜੀਵ, ਉਹ ਲਖਨਊ ਦਾ ਵੈਸੇ ਤਾਂ, ਉਹ ਜੇ 20 ਦਿਨਾਂ ਵਾਸਤੇ ਇੰਡੀਆ ਆਊਗਾ, 10 ਦਿਨ ਤਾਂ ਲਾਉਂਦਾ ਉਹ ਉੱਥੇ ਲਖਨਊ,
1: ਜੀ
0: ਤੇ 10 ਦਿਨ ਲਾਊਗਾ ਬਠਿੰਡੇ।
1: ਜੀ
0: ਤੇ ਜਦੋਂ ਉਹਦੇ ਘਰ ਦੇ ਪੁੱਛਦੇ ਆ ਵੀ ਤੂੰ ਬਠਿੰਡੇ ਕੀ ਕਰਨ ਜਾਂਦਾ, ਵੀ ਬਠਿੰਡੇ ਤੇਰਾ ਕੌਣ ਰਹਿੰਦਾ,
1: ਜੀ
0: ਕਹਿੰਦਾ ਤੁਸੀਂ ਇਹ ਨਾ ਪੁੱਛੋ ਵੀ ਬਠਿੰਡੇ ਕੌਣ
1: ਕੌਣ
0: ਰਹਿੰਦਾ। ਤੇ
1: ਰਹਿੰਦਾ,
0: ਜਿੰਦਗੀ ਉਹ ਬਠਿੰਡੇ ਨਾਲ, ਉਹਨਾਂ ਦੀ ਯਾਤਰਾ ਨਹੀਂ ਸਫਲ ਹੁੰਦੀ।
1: ਵਾਹ ਜੀ
0: ਫਿਰ ਅਸੀਂ 10 ਦਿਨ ਕੰਮ ਬੰਦ ਕਰ ਦਿੰਦੇ ਆ ਆਪਦੇ ਸਾਰੇ, ਜਿੰਨੇ ਦਿਨ ਉੱਥੇ ਰਹਿੰਦੇ ਅਸੀਂ ਇੰਜੋਏ ਕਰਦੇ ਆ, ਆਪਦਾ ਪੁਰਾਣਾ ਟਾਈਮ ਯਾਦ ਕਰਦੇ ਆ। ਉਹ ਵੀ ਬਹੁਤ ਅੱਛੇ ਕ੍ਰਿਕਟ ਦੇ ਪਲੇਅਰ ਸੀਗੇ,
1: ਜੀ
0: ਤੇ ਹੁਣ ਉਹ ਮੈਰੀਲੈਂਡ USA ਰਹਿੰਦੇ, ਸਾਨੂੰ ਇੱਥੇ ਮਿਲਣ ਆਉਂਦੇ ਆ,
1: ਜੀ
0: ਅਸੀਂ ਬੜਾ ਇੰਜੋਏ ਕਰਦੇ ਆ। ਫਿਰ ਇੱਥੇ ਪਾਰਟੀਆਂ ਹੁੰਦੀਆਂ, ਉਹ ਸਾਰੇ ਕਾਲਜ ਟਾਈਮ ਦੀਆਂ ਗੱਲਾਂ ਦੁਆਰੇ ਫਿਰ ਯਾਦ ਕਰ ਕਰਕੇ
1: ਜੀ
0: ਸਭ
1: ਜੀ
0: ਖੁਸ਼ ਹੁੰਦੇ।
1: ਜੀ
0: ਆਹੀ ਸਾਡੀ ਜ਼ਿੰਦਗੀ ਦਾ ਐਕਸਪੀਰੀਅੰਸ ਹੈ।
1: ਜੀ, ਬਹੁਤ ਵਧੀਆ। ਕਹਿੰਦੇ ਯਾਰੀ ਦੋਸਤੀ ਤਾਂ ਨਾ ਸਾਡੇ ਜੀਣ ਦਾ ਕਾਰਨ ਹੁੰਦੀ ਹੈ। ਤੁਸੀਂ ਹੁਣ ਜਿਵੇਂ ਗੱਲਾਂ ਕਰ ਰਹੇ ਹੋ ਆਪਣੇ ਦੋਸਤਾਂ ਦੀਆਂ, ਤੇ ਤੁਹਾਡਾ ਚਿਹਰਾ ਪੂਰਾ ਖਿਲ ਗਿਆ। ਤੇ ਇਹ ਤਾਂ ਤੁਸੀਂ ਕਾਲਜ ਦੇ ਦੋਸਤਾਂ ਦੀ ਗੱਲ ਕੀਤੀ ਕਿ ਬਚਪਨ ਦੀ ਕੋਈ ਯਾਦ ਤੁਹਾਨੂੰ ਧਿਆਨ ਹੈ? ਤੁਸੀਂ ਬਚਪਨ ਚ ਕਿਸ ਤਰ੍ਹਾਂ ਦੇ ਬੱਚੇ ਸੀ? ਤੁਸੀਂ ਸ਼ਰਾਰਤੀ ਸੀ? ਦੋਸਤਾਂ ਮਿੱਤਰਾਂ ਨਾਲ ਮਿਲ ਕੇ ਸ਼ਰਾਰਤਾਂ ਕਰਦੇ ਸੀ?
0: ਨਹੀਂ, ਮੈਂ ਸ਼ਰਾਰਤਾਂ ਤਾਂ ਨਹੀਂ ਕੀਤੀਆਂ, ਮੈਂ ਮਾਸਟਰਾਂ ਤੋਂ ਕੁੱਟ ਬਹੁਤ ਖਾਧੀ ਆ।
1: ਜੀ
0: ਉਹ ਵੀ ਹੁਣ ਸਾਨੂੰ ਇਹ ਪਤਾ ਲੱਗਦਾ ਵੀ ਉਹ ਸਾਨੂੰ ਚੰਗੇ ਵਾਸਤੇ ਕੁੱਟਦੇ ਸੀ,
1: ਬਿਲਕੁਲ ਬਿਲਕੁਲ
0: ਡਾਂਟਦੇ ਸੀ। ਉਸ ਜ਼ਮਾਨੇ ਦੇ ਅੰਦਰ ਤੁਸੀਂ ਐਂ ਲਾਓ ਵੀ ਟੀਚਰਾਂ ਤੋਂ ਬੱਚੇ ਬਹੁਤ ਡਰਦੇ ਸੀ, ਸਾਨੂੰ ਤਾਂ ਉਹ ਕੰਨ ਫੜ ਕੇ ਮੁਰਗੇ ਬਣਾ ਬਣਾ ਕੇ ਸਾਡੇ ਡੰਡੇ ਮਾਰਦੇ ਸੀ, ਤੇ ਹੱਥਾਂ ਤੇ ਡੰਡੇ ਖਾਂਦੇ ਸੀਗੇ ਅਸੀਂ। ਪਰ ਉਹ ਚੰਗੇ ਵਾਸਤੇ ਕਹਿੰਦੇ, ਸਾਨੂੰ ਉਹ ਯਾਦ ਆਉਂਦੀਆਂ ਗੱਲਾਂ, ਉਹਨਾਂ ਨੇ ਸਾਨੂੰ ਉਹ ਗੱਲਾਂ ਸਿਖਾਈਆਂ ਜਿਹੜੀਆਂ ਹੁਣ ਤੱਕ ਸਾਨੂੰ ਯਾਦ ਹੈ। ਸਾਡੇ ਰੋਜ਼ ਕੋਲਰ ਚੈੱਕ ਕਰਨੇ ਵੀ ਨਹਾ ਕੇ ਆਇਆ ਕਿ ਨਹੀਂ ਨਹਾ ਕੇ ਆਇਆ, ਤੇ ਰਿਸਪੈਕਟ ਕਰਦੇ ਸੀ ਟੀਚਰਾਂ ਦੀ, ਡਰਦੇ ਵੀ ਸੀ। ਹੁਣ ਮਾਹੌਲ ਬਹੁਤ ਬਦਲ ਗਿਆ, ਹੁਣ ਜਿਹੜੇ ਟੀਚਰ ਹੈ ਉਹ ਹੁਣ ਬੱਚਿਆਂ ਨੂੰ ਕੁਝ ਕਹਿ ਨਹੀਂ ਸਕਦੇ, ਪੇਰੈਂਟਸ ਵੀ ਅਲੋ ਨਹੀਂ ਕਰਦੇ।
1: ਜੀ
0: ਪਰ ਉਦੋਂ ਪੇਰੈਂਟਸ ਕਹਿੰਦੇ ਸੀ ਵੀ ਇਹਨੂੰ ਬੱਚਿਆਂ ਨੂੰ ਡਾਂਟ ਕੇ ਰੱਖੋ ਤੇ ਇਹਨਾਂ ਨੂੰ ਚੰਗੀਆਂ ਆਦਤਾਂ ਪਾਓ,
1: ਬਿਲਕੁਲ
0: ਸਾਡੇ ਨੇਲ ਚੈੱਕ ਕਰਨੇ, ਸਾਡੇ ਕੱਪੜੇ ਚੈੱਕ ਕਰਨੇ ਵੀ ਨਹਾ ਕੇ ਆਏ ਕਿ ਨਹੀਂ ਨਹਾ ਕੇ ਆਏ, ਤੇ ਪ੍ਰੇਅਰ ਕਰਦੇ ਸੀ। ਬਹੁਤ ਅੱਛਾ ਮਾਹੌਲ ਸੀ ਉਦੋਂ,
1: ਜੀ
0: ਹੁਣ ਚੇਂਜ ਹੋਈ ਜਾਂਦਾ ਟਾਈਮ ਟੂ ਟਾਈਮ, ਪਰ ਸਾਡਾ ਟਾਈਮ ਬਹੁਤ ਅੱਛਾ ਸੀ।
1: ਬਹੁਤ ਅੱਛਾ ਸੀ। ਤੇ ਅੱਜ ਕੱਲ ਤਾਂ ਵੈਸੇ ਵੀ ਮੋਬਾਈਲ ਦਾ ਇੰਨਾ ਚਲਨ ਚੱਲ ਪਿਆ ਕਿ ਮੋਬਾਈਲ ਨੇ ਹੀ ਬੱਚਿਆਂ ਨੂੰ ਬਹੁਤ ਜ਼ਿਆਦਾ ਬਿਜ਼ੀ ਕਰਕੇ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
0: ਮੋਬਾਈਲ ਦੇਖੋ ਜੀ, ਇਹ ਪੇਰੈਂਟਸ ਦੀ ਡਿਊਟੀ ਬਣਦੀ ਹੈ, ਜਿਹੜੇ ਛੋਟੇ ਬੱਚੇ ਹੁੰਦੇ ਇਹਨਾਂ ਨੂੰ ਮੋਬਾਈਲ ਦੇ ਨੇੜੇ ਨਹੀਂ ਜਾਣ ਦੇਣਾ ਚਾਹੀਦਾ।
1: ਜੀ
0: ਇਹ ਬੜੀ ਵੱਡੀ ਪ੍ਰੋਬਲਮ ਹੈ, ਕਹਿੰਦਾ ਮਤਲਬ ਬੱਚਿਆਂ ਦੀਆਂ ਆਈ ਸਾਈਡ ਤੇ ਇਫੈਕਟ ਪੈਂਦਾ ਇਹਦਾ ਬਹੁਤ ਜ਼ਿਆਦਾ। ਤੇ ਹੁਣ ਮੈਂ ਕਈ ਬੱਚੇ ਦੇਖੇ ਹੈ ਵੀ ਛੋਟੇ ਛੋਟੇ ਬੱਚਿਆਂ ਦੇ 3-3.5 ਪੁਆਇੰਟ ਜਿਹੜੀਆਂ ਹੈਗੀਆਂ ਸਪੈਕਸ ਲੱਗੀਆਂ ਉਹਨਾਂ ਦੇ ਇਸ ਨੰਬਰਾਂ ਦੀਆਂ। ਤੇ ਉਦੋਂ ਸਾਡੇ ਜਮਾਨੇ ਵੇਲੇ ਤਾਂ ਫੋਨ ਵੀ ਨਹੀਂ ਸੀ ਹੁੰਦੇ, ਤੇ ਬੱਚੇ ਗਲੀਆਂ 'ਚ ਖੇਡਦੇ ਸੀ, ਮਿੱਟੀ 'ਚ ਖੇਡਦੇ ਸੀ। ਹੁਣ ਉਹ ਚੀਜ਼ਾਂ ਹੈ ਹੀ ਨਹੀਂ, ਹੁਣ ਬੱਚੇ ਸਾਰੇ ਦਿਨ ਏਸੀਆਂ 'ਚ ਬੈਠੇ ਰਹਿੰਦੇ ਆ ਤੇ ਮੋਬਾਈਲਾਂ 'ਚ ਸਿਰ ਦੇ ਕੇ ਕੰਪਿਊਟਰਾਂ 'ਚ ਬੈਠੇ ਆ, ਤਾਂ ਤੁਸੀਂ ਉਹਨਾਂ ਦੀ ਹੈਲਥ ਦੇਖ ਲਓ ਹੁਣ।
1: ਜੀ,
0: ਤੇ ਪਹਿਲੇ ਵਾਲੇ ਬੱਚਿਆਂ ਦੀ ਹੈਲਥ ਦੇਖ ਲਓ, ਜਿਹੜੇ ਹੁਣ ਸਾਡੇ ਤੋਂ ਵੀ ਪਹਿਲੇ ਵਾਲੇ ਪੇਰੈਂਟਸ ਸੀਗੇ ਉਹ 80-80, 85-85 ਸਾਲ, 90-90 ਸਾਲ ਜ਼ਿੰਦਗੀ ਗੁਜ਼ਾਰ ਕੇ ਗਏ ਆ।
1: ਜੀ
0: ਹੁਣ ਇਹ ਚੀਜ਼ਾਂ ਦੀਆਂ ਤੁਸੀਂ ਲਾ ਲਓ ਵੀ ਹਰ ਚੀਜ਼ ਦੇ ਅੰਦਰ ਮਿਲਾਵਟ ਆ ਗਈ, ਤੇ ਉਹ ਜਿਹੀਆਂ ਚੀਜ਼ਾਂ ਨਾ ਬੱਚੇ ਪਹਿਲੇ ਉਹ ਘਰ ਦੀਆਂ ਚੀਜ਼ਾਂ ਖਾਂਦੇ ਆ, ਹੁਣ ਇਹ ਪੀਜ਼ੇ ਬਰਗਰ ਖਾਈ ਜਾਂਦੇ ਆ, ਇਹਨਾਂ ਨੂੰ ਉਹ ਸਵਾਦ ਲੱਗਦੇ ਆ, ਬਟ ਉਹ ਹੈਲਥ ਲਈ ਬਹੁਤ ਮਾੜੀ ਚੀਜ਼ ਹੈ।
1: ਜੀ
0: ਇਹਨਾਂ ਤੋਂ ਬਚਣਾ ਚਾਹੀਦਾ, ਘਰ ਦੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਤਾਂ ਕਿ ਤੁਹਾਡੀ ਸਿਹਤ ਵਧੀਆ, ਜੇ ਸਿਹਤ ਚੰਗੀ ਹੈ ਤਾਂ ਸਾਰਾ ਕੁਝ ਵਧੀਆ ਜੀ।
1: ਜੀ, ਬਹੁਤ ਵਧੀਆ, ਬਹੁਤ ਵਧੀਆ ਸੁਨੇਹਾ ਤੁਹਾਡਾ ਕਿ ਸਿਹਤ ਅਗਰ ਵਧੀਆ ਰੱਖਣੀ ਤਾਂ ਮੋਬਾਈਲ ਤੋਂ ਗੁਰੇਜ਼ ਕਰੀਏ, ਮੋਬਾਈਲ ਓਨਾ ਹੀ ਯੂਜ਼ ਕਰੀਏ ਜਿੰਨਾ ਸਾਨੂੰ ਜ਼ਰੂਰਤ ਹੈ। ਤੇ ਹੁਣ ਮੈਂ ਤੁਹਾਨੂੰ ਪੁੱਛੂੰਗੀ ਕਿ ਤੁਹਾਡੀ ਦਿਨ ਚਰਿਆ ਕੀ ਹੈ, ਤੁਸੀਂ ਖਾਣ ਪੀਣ ਦਾ ਕਿਵੇਂ ਖਿਆਲ ਰੱਖਦੇ ਹੋ, ਕੀ ਖਾਂਦੇ ਪੀਂਦੇ ਹੋ?
0: ਖਾਣ ਪੀਣ ਦੀ ਗੱਲ ਇਹ ਹੈ ਜੀ, ਮੈਂ ਘਰ ਦਾ ਬਣਿਆ ਖਾਣਾ ਖਾਂਦਾ ਜ਼ਿਆਦਾ।
1: ਜੀ
0: ਮੇਰੀ ਵਾਈਫ ਮੈਨੂੰ ਬ੍ਰੇਕਫਾਸਟ ਬਣਾ ਕੇ ਦਿੰਦੀ ਹੈ, ਮੇਰਾ ਰੂਟੀਨ ਇਹ ਹੈ ਮੈਂ 9:30-10 ਵਜੇ ਤੱਕ ਬ੍ਰੇਕਫਾਸਟ ਕਰ ਲੈਣਾ,
1: ਜੀ
0: ਉਸ ਤੋਂ ਬਾਅਦ ਫਿਰ ਮੇਰੀ ਡਿਊਟੀ ਜਾਂਦੀ ਹੈ, ਉਧਰਲੀ ਸ਼ੋਪ ਤੇ ਚਲੇ ਜਾਂਦੇ, ਜਿਹੜੀ ਸਾਡੀ ਸ਼ੋਪ ਹੈ ਉੱਥੇ ਜਾ ਕੇ ਇੱਥੋਂ ਰੋਟੀ ਨਾਲ ਵੀ ਲੈ ਜਾਂਦੇ ਹਾਂ, ਤੇ ਉੱਥੇ ਜਾ ਕੇ ਉਹ ਚਾਹ ਨਾਲ ਰੋਟੀ ਖਾ ਲੈਂਦੇ ਹਾਂ, ਫਿਰ ਰਾਤ ਨੂੰ ਖਾਣਾ ਖਾਂਦੇ ਹਾਂ। ਮੈਂ ਪਰ ਘਰ ਦੀਆਂ ਬੜੀਆਂ ਚੀਜ਼ਾਂ ਨੂੰ ਜ਼ਿਆਦਾ ਪ੍ਰੈਫਰੈਂਸ ਦਿੰਦਾ, ਮੇਰੇ ਘਰ ਦੇ ਖਾਣਾ ਬਹੁਤ ਅੱਛਾ ਬਣਾਉਂਦੇ ਆ, ਤੇ ਘਰ ਦੀ ਚੀਜ਼ ਹੀ ਮੈਂ ਜ਼ਿਆਦਾ ਪ੍ਰੈਫਰ ਕਰਦਾ, ਉਹਦੇ ਨਾਲ ਹੀ ਸਾਨੂੰ ਚੰਗਾ ਲੱਗਦਾ। ਬਾਹਰੋਂ ਤਾਂ ਅਸੀਂ ਆਪਦੀ ਸ਼ੋਪ ਤੇ ਜਦੋਂ ਸਾਨੂੰ ਬਹੁਤ ਜ਼ਿਆਦਾ ਕਦੇ ਭੁੱਖ ਲੱਗਦੀ ਹੈ ਤਾਂ ਉੱਥੋਂ ਡੋਸਾ ਬਣਾ ਕੇ ਆਪ ਖਾ ਲੈਂਦੇ ਹਾਂ,

0: जी
1: ਤੇ
0: ਤੁਸੀਂ ਕੁਕਿੰਗ ਕਰ ਲੈਂਦੇ ਹੋ?
1: ਹਾਂਜੀ ਹਾਂਜੀ
0: ਜੀ
1: ਮੈਂ ਕੁਕਿੰਗ ਕਰਦਾ। ਮੈਂ ਸ਼ੌਪ ਤੇ ਡੋਸੇ ਵੀ ਬਣਾ ਲੈਂਦਾ, ਸ਼ੇਕਸ ਵੀ ਬਣਾ ਦਿੰਦਾ, ਰਬੜੀ ਫਲੂਦਾ ਵੀ ਬਣਦਾ।
0: ਵਾਹ ਜੀ
1: ਉੱਥੇ
0: ਵਾਹ
1: ਜਿਹੜੀ ਜਿਹੜੀ ਆਈਟਮ ਸਾਰਾ ਕੰਮ ਆਉਂਦਾ ਜੀ ਸਾਨੂੰ।
0: ਜੀ
1: ਮੇਰੇ ਦੋ ਬ੍ਰਦਰ ਹੋਰ ਆ, ਉਹ ਵੀ ਸਾਰੇ ਕੰਮ ਜਾਣਦੇ, ਅਸੀਂ ਆਪ ਕੰਮ ਜਾਣਦੇ ਹਾਂ,
0: ਜੀ ਜੀ
1: ਤੇ ਇਸ ਕਰਕੇ ਸਾਡਾ ਨਾਮ ਹੈ, ਤੇ ਇਸੇ ਕਰਕੇ ਅਸੀਂ ਉੱਥੇ ਕੰਮ ਕਰ ਰਹੇ ਹਾਂ।
0: ਜੀ ਬਹੁਤ ਵਧੀਆ। ਕਹਿੰਦੇ ਜਦੋਂ ਅਸੀਂ ਆਪ ਕੰਮ ਕਰਨਾ ਜਾਣਦੇ ਹਾਂ, ਖਾਣਾ ਬਣਾਉਣ ਜਾਣ

0: ਦੇ ਜਦੋਂ ਅਸੀਂ ਆਪ ਕੰਮ ਕਰਨਾ ਜਾਣਦੇ ਹਾਂ, ਖਾਣਾ ਬਣਾਉਣ ਜਾਣਦੇ ਹਾਂ, ਤਾਂ ਫਿਰ ਸਾਨੂੰ ਕੋਈ ਮੁਸ਼ਕਿਲ ਨਹੀਂ ਆਉਂਦੀ। ਪਰ ਹੁਣ ਮੈਂ ਇੱਕ ਬੜੀ ਮਜ਼ੇਦਾਰ ਜੀ ਗੱਲ ਤੁਹਾਨੂੰ ਪੁੱਛਣ ਲੱਗੀ ਹਾਂ ਕਿ ਤੁਸੀਂ ਦੱਸਿਆ ਕਿ ਤੁਹਾਡੇ ਮੈਡਮ, ਤੁਹਾਡੇ ਬੈਟਰ ਹਾਫ ਤੁਹਾਨੂੰ ਖਾਣਾ ਵਧੀਆ ਬਣਾ ਕੇ ਖਵਾਉਂਦੇ ਆ, ਤੇ ਤੁਸੀਂ ਵੀ ਬਣਾ ਲੈਂਦੇ ਹੋ, ਤੇ ਠੀਕ ਹੈ ਦੁਕਾਨ ਤੇ ਤੁਸੀਂ ਬਣਾਉਂਦੇ ਹੋ, ਪਰ ਕਦੇ ਮੈਡਮ ਜੀ ਨੂੰ ਘਰੇ ਵੀ ਬਣਾ ਕੇ ਦਿੰਦੇ ਹੋ?
1: ਹਾਂਜੀ ਹਾਂ, ਪੁੱਛਦਾ ਰਹਿੰਦਾ ਬੈਟਾ। ਉਹ ਘੱਟ ਖਾਂਦੇ ਆ, ਉਹ ਵੀ ਬਾਹਰ ਦਾ ਖਾਣਾ ਪਸੰਦ ਨਹੀਂ ਕਰਦੇ,
0: ਜੀ
1: ਤੇ ਕਦੇ ਕਦੇ ਫਿਰ ਮੈਂ ਪੁੱਛਦਾ ਉਹਨਾਂ ਨੂੰ ਵੀ ਕੀ ਖਾਣਾ, ਕੁਛ ਡੋਸਾ ਵਗੈਰਾ ਖਾਣਾ
0: ਜੀ
1: ਜਾਂ ਕੋਈ ਟਿੱਕੀ ਖਾਣੀ ਹੈ, ਤਾਂ ਉਹ ਕਹਿ ਦਿੰਦੇ ਆ, ਤਾਂ ਫਿਰ ਮੈਂ ਉੱਥੋਂ ਲੈ ਆਉਂਦਾ ਬਣਾ ਕੇ ਖਾ ਲੈਂਦਾ।
0: ਜੀ ਜੀ ਬਹੁਤ ਵਧੀਆ ਗੱਲਾਂ ਤੁਹਾਡੀਆਂ, ਤੇ ਤੁਹਾਡੇ ਨਾਲ ਗੱਲਾਂ ਕਰਕੇ ਸਾਨੂੰ ਬਹੁਤ ਚੰਗਾ ਲੱਗ ਰਿਹਾ। ਤੇ ਹੁਣ ਇੱਕ ਮਿਊਜ਼ੀਕਲ ਬ੍ਰੇਕ ਅਸੀਂ ਲੈਣੀ ਹੈ, ਤੇ ਤੁਸੀਂ ਦੱਸੋ ਕੋਈ ਖਾਸ ਗੀਤ ਤੁਹਾਨੂੰ ਪਸੰਦ ਹੈ ਤੇ ਉਸ ਬਾਰੇ ਦੱਸੋ, ਫਿਰ ਅਸੀਂ ਉਹ ਆਪਣੇ ਸਰੋਤਿਆਂ ਨੂੰ ਸੁਣਵਾਵਾਂਗੇ।
1: ਮੈਂ ਇੱਕ ਗੱਲ ਕਹਿੰਦਾ ਜੀ, ਅਸੀਂ ਤਾਂ ਵੈਸੇ ਹੂੰ ਆਪਣਾ ਸ਼ੌਂਕ ਵਿੱਚੋਂ ਗਾ ਗੂ ਲੈਂਦੇ ਹਾਂ,
0: ਜੀ
1: ਪਰ ਜਿਹੜੇ ਮੇਰਾ ਇੰਟਰਵਿਊ ਲੈ ਰਹੇ ਆ ਦੀਪਾ ਮੈਡਮ, ਇਹ ਮੈਨੂੰ ਪਤਾ ਵੀ ਇਹ ਬਹੁਤ ਵਧੀਆ ਭਜਨ ਤੇ ਬਹੁਤ ਵਧੀਆ ਇਹਨਾਂ ਦੀ ਆਵਾਜ਼ ਹੈ, ਤੇ ਇਹ ਬਹੁਤ ਵਧੀਆ ਭਜਨ ਗਾਉਂਦੇ ਆ, ਤੇ ਮੈਂ ਮੇਰੇ ਤੋਂ ਪਹਿਲੇ ਇਹਨਾਂ ਨੂੰ ਰਿਕੁਐਸਟ ਕਰਦਾ ਵੀ ਕੋਈ ਨਾ ਕੋਈ ਭਜਨ ਦੀਆਂ ਦੋ ਲਾਈਨਾਂ ਜਾਂ ਜੋ ਇਹਨਾਂ ਨੂੰ ਗੀਤ ਪਸੰਦ ਹੈ ਇਹ ਉਹਦੀਆਂ ਦੋ ਲਾਈਨਾਂ ਸੁਣਾਉਣ, ਤਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਲੱਗੇ ਵੀ ਇਹ ਕਿੰਨੇ ਵੱਡੇ ਕਲਾਕਾਰ ਹੈ, ਇਹ
0: ਜੀ
1: ਬਹੁਤ ਅੱਛਾ ਕੰਮ ਕਰ ਰਿਹਾ ਰੇਡੀਓ ਤੇ, ਤੇ ਅਸੀਂ ਇਹਨਾਂ ਦੇ ਸੁਣਦੇ ਰਹਿੰਦੇ, ਅੱਜ ਮੇਰੇ ਕੋਲ ਆਏ ਹੈ ਤੇ ਸਾਨੂੰ ਵੀ ਬਹੁਤ ਅੱਛਾ ਲੱਗ ਰਿਹਾ,
0: ਜੀ
1: ਤੇ ਮੈਂ ਰਿਕੁਐਸਟ ਕਰਦਾ ਦੀਪਾ ਜੀ ਨੂੰ ਵੀ ਕੁਛ ਨਾ ਕੁਛ ਤੁਸੀਂ ਸੁਣਾਓ ਆਪਣੇ ਸਰੋਤਿਆਂ ਨੂੰ, ਤਾਂ ਕਿ ਤੁਹਾਡੇ ਬਾਰੇ ਜਿਹੜੀ ਇਹ ਗਾਇਕੀ ਹੈ ਤੁਹਾਡੀ ਉਹਨਾਂ ਬਾਰੇ ਉਹਨਾਂ ਨੂੰ ਪਤਾ ਲੱਗੇ। ਪਲੀਜ਼ ਸੁਣਾਓ।
0: ਜੀ ਬਹੁਤ ਬਹੁਤ ਸ਼ੁਕਰੀਆ ਮੇਰੀ ਇੰਨੀ ਤਾਰੀਫ ਕਰਨ ਲਈ। ਪਹਿਲੀ ਵਾਰ ਮੇਰੇ ਨਾਲ ਇੱਦਾਂ ਹੋਇਆ ਕਿ ਮੈਂ ਇੰਟਰਵਿਊ ਲੈਣਾ ਹੀ ਹੈ ਤੇ ਕੋਈ ਮੇਰਾ ਹੀ ਇੰਟਰਵਿਊ ਲੈ ਰਿਹਾ। ਜੀ ਮੈਂ ਦੋ ਲਾਈਨਾਂ ਗੁਣਗੁਣਾ ਰਹੀ ਹਾਂ। ਜਦੋਂ ਨਾ ਕਦੇ ਜ਼ਿੰਦਗੀ ਦੇ ਵਿੱਚ ਅਸੀਂ ਨਿਰਾਸ਼ ਹੋ ਜਾਂਦੇ ਹਾਂ, ਕਿਉਂਕਿ ਅਕਸਰ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਦਾ ਦੌਰ ਚੱਲਦਾ ਰਹਿੰਦਾ, ਤੇ ਜਦੋਂ ਅਸੀਂ ਕਦੇ ਨਿਰਾਸ਼ ਹੋਈਏ ਤੇ ਮੈਂ ਇਹ ਦੋ ਲਾਈਨਾਂ ਜ਼ਰੂਰ ਗਾਉਂਦੀ ਹਾਂ, ਤੇ ਉਹਦੇ ਨਾਲ ਮੈਨੂੰ ਵੀ ਸ਼ਕਤੀ ਮਿਲਦੀ ਹੈ ਤੇ ਮੈਨੂੰ ਉਮੀਦ ਹੈ ਸਾਡੇ ਦੋਸਤਾਂ ਨੂੰ, ਸਾਡੇ ਸਰੋਤਿਆਂ ਨੂੰ ਜ਼ਰੂਰ ਇਹ ਲਾਈਨਾਂ ਚੰਗੀਆਂ ਲੱਗਣਗੀਆਂ।

0: ਵਾਹ ਜੀ ਵਾਹ, ਬਹੁਤ ਹੀ ਖੂਬਸੂਰਤ ਤੁਹਾਡੀ ਆਵਾਜ਼ ਤੇ ਤੁਹਾਡਾ ਦਿਲ ਵੀ ਬਹੁਤ ਖੂਬਸੂਰਤ ਹੈ ਤੇ ਤੁਸੀਂ ਆਪਣੇ ਆਪ ਨੂੰ ਖੁਦ ਤਾਕਤ ਦੇ ਕੇ ਜ਼ਿੰਦਗੀ ਦੇ ਵਿੱਚ ਚੱਲਦੇ ਰਹੇ ਹੋ। ਇਹ ਗੀਤ ਅਸੀਂ ਆਪਣੇ ਸਰੋਤਿਆਂ ਲਈ ਲੈ ਕੇ ਹੁਣ ਹਾਜ਼ਰ ਹੋਵਾਂਗੇ ਤੇ ਗੀਤ ਤੋਂ ਬਾਅਦ ਫਿਰ ਤੋਂ ਅਸੀਂ ਪ੍ਰੋਗਰਾਮ ਛਾਵਾਂ ਟੰਡੀਆਂ ਨੇ ਬੋਰਡ ਦੀਆਂ ਜਾਰੀ ਰੱਖਾਂਗੇ।
1: ਥੈਂਕ ਯੂ।

0: जी, ब्रेक तो बाद एक बार फिर हाजिर हाँ मैं दीपा छाबड़ा। प्रोग्राम चल रहा है छावा। ठंडिया ने बोर दिया ते बहुत ही प्यारी शख्सियत राम जी को लसी बैठे हैं, उन्हां दी जिंदगी दे तजर्बे सुन रहे हैं। ते राम जी, मैनू ये दसो कि जदों ये गीत तुसी गा रहे सी, मैनू लगे कितना ना कितने थोड़े जे इमोशनल तुसी होए हो, ते जिंदगी दी की घटना तुहानू याद आई? जे सांझी करना चाहो ता जरूर करो।
1: बस सारी जिंदगी ओही स्ट्रगल कीती है जी,
0: जी
1: ते फिर मन भरे आंदा कदे कदे
0: जी जी जी
1: आही है।
0: जी ते कोई एहो जी खास गल जेडी तुसी सांझी करना चाहो कि कदे इस तरह दा होया होवे भी तुहानू लगे होवे नहीं हुन अगे की, या अगे तुहानू अनेरा दिख रहा है फिर एक सूरज दी रोशनी दी किरण तुहानू मिली होवे, इस तरह दी कोई भी चीज तुसी सांझी कर सकदे हो साडे
1: नहीं
0: नाल।
1: जी, वो तां हैगी ही है, कदे उम्मीद नहीं छड़ी,
0: जी
1: ते अग्गे तां रोशनी रोशनी है, बच्चे लायक है,
0: जी
1: ਉਹਨਾਂ ਦੇ ਬੜੀਆਂ ਉਮੀਦਾਂ ਐ।
0: जी
1: ਤੇ ਹੁਣ ਕੋਈ ਇਹੋ ਜਿਹੀ ਗੱਲ ਨਹੀਂ ਵੀ ਕੋਈ ਨਾ ਉਮੀਦੀ ਵਾਲੀ ਕੋਈ ਗੱਲ ਨਹੀਂ ਐ। ਤੇ ਜ਼ਿੰਦਗੀ ਦੇ ਵਿੱਚ ਮੈਂ ਹਮੇਸ਼ਾ ਫਾਈਟ ਕੀਤੀ ਐ, ਗਰਾਊਂਡ 'ਚ ਵੀ ਕੀਤੀ ਐ, ਮੇਰੇ ਦੋਸਤ ਵੀ ਮੈਨੂੰ ਫਾਈਟਰ ਦੇ ਨਾਮ ਤੇ ਬੁਲਾਉਂਦੇ ਐ ਕੁਛ ਦੋਸਤ। ਤੇ ਜ਼ਿੰਦਗੀ ਦਾ ਮਕਸਦ ਇਹੀ ਐ ਵੀ ਹਰ ਦਮ ਤੁਸੀਂ ਲੜਾਈ ਲਈ ਤਿਆਰ ਰਹੋ।
0: जी
1: ਸਾਡੇ ਮਾਂ-ਬਾਪ ਨੇ ਵੀ ਕੀਤੀ ਐ ਤੇ ਅਸੀਂ ਵੀ ਕਰ ਰਹੇ ਆਂ।
0: जी
1: ਤੇ ਜਿਹੜਾ ਟਾਈਮ ਅਸੀਂ ਦੇਖਿਆ ਮੁਸ਼ਕਿਲ ਵਾਲਾ, ਸਾਨੂੰ ਪਤਾ ਸਾਡੇ ਬੱਚੇ ਨਹੀਂ ਉਹ ਦੇਖਣਗੇ, ਸਾਨੂੰ ਪਤਾ ਵੀ ਉਹ ਬੱਚੇ ਪੜ੍ਹ ਲਿਖ ਗਏ,
0: जी
1: ਤੇ ਜਿਹੜੇ ਕੰਮ ਸਾਡੇ ਮਾਂ-ਬਾਪ ਨੇ ਕੀਤੇ ਸੀ ਅਸੀਂ ਉਹ ਨਹੀਂ ਕੀਤੇ, ਤੇ
0: जी
1: ਜਿਹੜੇ ਅਸੀਂ ਦਿਨ ਦੇਖੇ ਆ ਸਟਰਗਲ ਦੇ, ਤੇ ਸਾਡੇ ਬੱਚੇ ਵੀ ਨਾ ਦੇਖਣ।
0: जी
1: ਸਾਡੀ
0: जी
1: ਤਾਂ ਇਹੀ ਦੁਆ ਹੈ।
0: जी ਬਹੁਤ ਵਧੀਆ। ਤੁਸੀਂ ਆਪਣੇ ਮਾਤਾ ਪਿਤਾ ਨੂੰ ਸੰਘਰਸ਼ ਕਰਦੇ ਹੋਏ ਦੇਖ ਕੇ ਇਸ ਮੁਕਾਮ ਤੇ ਉਹਨਾਂ ਨੂੰ ਦੇਖ ਦੇਖ ਕੇ ਸਿੱਖ ਸਿੱਖ ਕੇ ਪਹੁੰਚੇ, ਅੱਜ ਤੁਹਾਡੇ ਬੱਚੇ ਤੁਹਾਨੂੰ ਦੇਖ ਕੇ ਸਿੱਖ ਕੇ ਬਹੁਤ ਤਰੱਕੀਆਂ ਕਰ ਰਹੇ ਨੇ। ਬਹੁਤ ਵਧੀਆ ਗੱਲਾਂ ਤੁਹਾਡੇ ਨਾਲ ਹੋਈਆਂ। ਤੇ ਹੁਣ ਕੋਈ ਏਦਾਂ ਦੀ ਗੱਲ ਜਿਹੜੀ ਕਿਤੇ ਮੇਰੇ ਤੋਂ ਪੁੱਛ ਨਹੀਂ ਰਹਿ ਗਈ ਹੋਵੇ ਤੇ ਤੁਹਾਡੇ ਦਿਮਾਗ ਦੇ ਵਿੱਚ ਹੋਏ ਤਾਂ ਤੁਸੀਂ ਜ਼ਰੂਰ ਸਾਂਝੀ ਕਰੋ।
1: ਬਸ ਤੁਸੀਂ ਸਾਰਾ ਕੁਝ ਪੁੱਛ ਲਿਆ ਜੀ, ਤੁਹਾਨੂੰ
0: ਜੀ
1: ਆਪਣੀ ਲਾਈਫ ਦੀ ਜਿਹੜੀ ਸੱਚੀਆਂ ਗੱਲਾਂ ਸੀ ਤੁਹਾਨੂੰ ਸਾਰੀਆਂ ਦੱਸੀਆਂ,
0: ਜੀ ਜੀ
1: ਤੇ ਕੁਝ ਵੀ ਗੱਲ ਕੋਈ ਹੈ ਨਹੀਂ। ਸਭ ਦਾ ਸਰਬੱਤ ਦਾ ਭਲਾ ਮੰਗਦੇ ਆ ਜੀ। ਮੈਂ ਤਾਂ ਮੇਰੀ ਜ਼ਿੰਦਗੀ ਦੀ ਇਹ ਸੋਚ ਆ ਵੀ ਜਿਹੜਾ ਹਰ ਗ੍ਰਸਤੀ ਬੰਦਾ ਹੈ ਉਹ
0: ਜੀ
1: ਕਿੰਨੀ ਸਟਰਗਲ ਕਰਕੇ ਆਪਣੇ ਬੱਚਿਆਂ ਨੂੰ ਪਾਲਦਾ ਹੈ, ਤੇ ਇਹ ਦੁਆਵਾਂ ਕਰਦਾ ਵੀ ਭਾਈ ਹਰ ਬੰਦਾ ਆਪਦੇ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਪਾਲੇ,
0: ਜੀ
1: ਚੰਗੀ ਉਹਨਾਂ ਨੂੰ ਪੜ੍ਹਾਈ ਦੇਵੇ, ਚੰਗੀ ਐਜੂਕੇਸ਼ਨ ਦੇਵੇ,
0: ਜੀ
1: ਚੰਗੇ ਸੰਸਕਾਰ ਦੇਵੇ,
0: ਜੀ
1: ਤੇ ਸਰਬੱਤ ਦਾ ਭਲਾ ਮੰਗਦੇ ਆ ਜੀ।
0: ਜੀ ਜੀ ਜੀ ਰਾਮ ਜੀ, ਬਹੁਤ ਹੀ ਵਧੀਆ ਲੱਗਿਆ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
1: ਥੈਂਕ ਯੂ ਵੈਰੀ ਮੱਚ, ਤੁਸੀਂ ਆਏ ਸਾਡਾ ਇੰਟਰਵਿਊ ਲਿਆ ਜੀ,
0: ਜੀ
1: ਬੜੀ ਮਿਹਰਬਾਨੀ, ਸ਼ੁਕਰੀਆ।
0: ਜੀ
1: ਸਾਰੇ ਸਰੋਤਿਆਂ ਨੂੰ ਨਮਸਕਾਰ, ਸਤਿ ਸ੍ਰੀ ਅਕਾਲ, ਅਦਾਬ।
0: ਜੀ ਇਸ ਦੇ ਨਾਲ ਹੀ ਮੈਨੂੰ ਦੀਪਾ ਛਾਬੜਾ ਨੂੰ ਪ੍ਰੋਗਰਾਮ ਛਾਵਾਂ ਠੰਡੀਆਂ ਨੇ ਬੋਰਡ ਦੀਆਂ ਇੱਥੇ ਹੀ ਖਤਮ ਕਰਨ ਦੀ ਦਿਓ ਆ ਗਿਆ। ਫੇਰ ਮਿਲਣ ਤੱਕ ਤੁਸੀਂ ਆਪਣਾ ਰੱਖਣਾ ਹੈ ਖਾਸ ਖਿਆਲ, ਆਪਣੇ ਬਜ਼ੁਰਗਾਂ ਦੀ ਸੇਵਾ ਕਰਨੀ ਹੈ, ਉਹਨਾਂ ਦੀ ਛਾਂ ਹੇਠਾਂ ਬੈਠਣਾ ਹੈ ਤੇ ਸੁਣਦੇ ਰਹਿਣਾ ਆਕਾਸ਼ਵਾਣੀ FM ਬਠਿੰਡਾ। ਨਮਸਕਾਰ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਘਰ ਪਰਿਵਾਰ ਦੇ ਤਹਿਤ ਸਿਲਸਿਲਾ ਛਾਵਾਂ ਠੰਡੀਆਂ ਨੇ ਬੋਰਡ ਦੀਆਂ, ਜਿਸ ਤਹਿਤ ਅੱਜ ਮਹਿਮਾਨ ਸੀ ਰਾਮ ਪ੍ਰਸਾਦ ਮੈਦਾਨ ਜੀ। ਪ੍ਰੋਗਰਾਮ ਦੀ ਮੇਜ਼ਬਾਨੀ ਕੀਤੀ ਦੀਪਾ ਛਾਵੜਾ ਨੇ।
1: ਜਿੱਥੇ ਸੇਵਾ ਬਣੇ ਜਜ਼ਬਾ, ਸਹਿਯੋਗ ਬਣੇ ਤਾਕਤ ਅਤੇ ਸਹਾਇਤਾ ਬਣੇ ਇਨਸਾਨੀਅਤ ਦੀ ਪਹਿਚਾਨ। ਜੀ ਸਰੋਤਿਓ, ਮਿਤੀ 9

ਸਤੰਬਰ ਦਿਨ ਬੁੱਧਵਾਰ ਸ਼ਾਮ 5:30 ਵਜੇ ਮੈਂ ਯਾਨੀ ਕਿ ਮਮਤਾ ਅਰੋੜਾ ਤੇ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ ਪ੍ਰੋਗਰਾਮ ਅੱਖਰ ਬੋਲਦੇ ਨੇ ਦੇ ਤਹਿਤ ਇੱਕ ਖਾਸ ਤੇ ਦਿਲ ਨੂੰ ਛੂਹਣ ਵਾਲਾ ਵਿਸ਼ਾ ਸੇਵਾ ਸਹਿਯੋਗ ਅਤੇ ਸਹਾਇਤਾ।

0: ਏਸੀ ਸਾਡਾ ਅੱਜ ਦਾ ਪ੍ਰੋਗਰਾਮ ਘਰ ਪਰਿਵਾਰ।
1: ਪ੍ਰੋਗਰਾਮ ਘਰ ਪਰਿਵਾਰ,
0: ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਐਫ ਐਮ ਬੈਂਡ 101.1 ਮੈਗਾਹਰਟਸ ਤੇ ਸਮਾਂ 1:09:38 ਦਾ ਤੇ ਕੁਝ ਪਲਾਂ ਬਾਅਦ ਰਿਲੇਅ ਕਰਾਂਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਖਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

0: ਦੇ ਨਹੀਂ ਹੋ ਜਾਂਦੇ ਅਤੇ ਉਹਨਾਂ ਨੂੰ ਦੁਬਾਰਾ ਸੁਰੱਖਿਅਤ ਨਹੀਂ ਐਲਾਨ ਦਿੱਤਾ ਜਾਂਦਾ। ਮੰਤਰੀ ਨੇ ਇਹ ਵੀ ਹਦਾਇਤ ਕੀਤੀ ਕਿ ਕਿਸੇ ਵੀ ਸਰਕਾਰੀ ਇਮਾਰਤ ਜਾਂ ਪੁਲ ਆਦਿ ਦੀ ਢਾਂਚਾਗਤ ਮਜ਼ਬੂਤੀ ਨੂੰ ਪ੍ਰਭਾਵਿਤ ਕਰਨ ਵਾਲਾ ਕੋਈ ਵੀ ਬਦਲਾਅ, ਸੋਧ, ਉਸਨੂੰ ਚੌੜਾ ਕਰਨਾ, ਢਾਉਣਾ ਜਾਂ ਹੋਰ ਕੰਮ ਸਮਰੱਥ ਅਧਿਕਾਰੀ ਦੀ ਅਗਾਉਂ ਪ੍ਰਵਾਨਗੀ ਤੋਂ ਬਿਨਾਂ ਨਹੀਂ ਕੀਤਾ ਜਾਣਾ ਚਾਹੀਦਾ। ਅਜਿਹੇ ਸਾਰੇ ਕੰਮ ਲਾਗੂ ਨਿਯਮਾਂ, ਤਕਨੀਕੀ ਕੋਡਾਂ ਅਤੇ ਵਿਭਾਗੀ ਹਦਾਇਤਾਂ ਮੁਤਾਬਿਕ ਕੀਤੇ ਜਾਣੇ ਚਾਹੀਦੇ ਨੇ। ਪੰਜਾਬ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਗਵਰਨਮੈਂਟ ਆਰਟਸ ਐਂਡ ਸਪੋਰਟਸ ਕਾਲਜ ਜਲੰਧਰ ਵਿਖੇ ਖੇਡਾਂ ਵਤਨ ਪੰਜਾਬ ਦੀਆਂ 2026 ਤਹਿਤ ਜਲੰਧਰ ਪੱਛਮੀ ਦੇ ਬਲਾਕ ਪੱਧਰੀ ਖੇਡ ਮੁਕਾਬਲਿਆਂ ਦਾ ਉਦਘਾਟਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਮੰਤਰੀ ਨੇ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਨੇ ਸੂਬੇ ਭਰ ਵਿਚ ਇਕ ਮਜ਼ਬੂਤ ਖੇਡ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਏ। ਉਨਾਂ ਕਿਹਾ ਕਿ ਇਸ ਪਹਿਲਕਦਮੀ ਤਹਿਤ ਸਾਲਾਨਾ ਖੇਡ ਮੁਕਾਬਲਿਆਂ ਨੇ ਨਾ ਸਿਰਫ਼ ਵੱਡੀ ਗਿਣਤੀ ਵਿਚ ਨੌਜਵਾਨਾਂ ਨੂੰ ਖੇਡਾਂ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ, ਸਗੋਂ ਹਰ ਉਮਰ ਵਰਗ ਦੇ ਖਿਡਾਰੀਆਂ ਨੂੰ ਆਪਣਾ ਹੁਨਰ ਦਿਖਾਉਣ ਲਈ ਇਕ ਮੰਚ ਵੀ ਪ੍ਰਦਾਨ ਕੀਤਾ ਹੈ। ਸ੍ਰੀ ਭਗਤ ਨੇ ਕਿਹਾ ਕਿ ਸੂਬਾ ਸਰਕਾਰ ਜ਼ਮੀਨੀ ਪੱਧਰ ਤੇ ਖੇਡ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਨੌਜਵਾਨਾਂ ਨੂੰ ਖੇਡਾਂ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨ ਲਈ ਪਿੰਡ ਪੱਧਰ ਤੇ ਆਧੁਨਿਕ ਖੇਡ ਮੈਦਾਨ ਵਿਕਸਿਤ ਕਰ ਰਹੀ ਏ। ਕੈਬਨਿਟ ਮੰਤਰੀ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਨਸ਼ਾ ਮੁਕਤ ਤੇ ਰੰਗਲਾ ਪੰਜਾਬ ਬਣਾਉਣ ਲਈ ਖੇਡਾਂ ਵਿਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਵੀ ਕੀਤੀ। ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਕਰਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਕੱਲ ਸ਼ਾਮ ਨੂੰ ਨਵੀਂ ਅਨਾਜ ਮੰਡੀ ਨਕੋਦਰ ਵਿਖੇ ਗੁਰੂ ਜੀ ਦੇ ਜੀਵਨ ਫਲਸਫੇ ਅਤੇ ਸਿੱਖਿਆਵਾਂ ਤੇ ਆਧਾਰਿਤ ਡਰੋਨ ਸ਼ੋਅ ਕਰਵਾਇਆ ਗਿਆ। ਸ਼ੋਅ ਦੌਰਾਨ 500 ਡਰੋਨਾਂ ਰਾਹੀਂ ਅਸਮਾਨ ਵਿਚ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜੀਵਨ ਅਤੇ ਉਨ੍ਹਾਂ ਦੇ ਸਮਾਜਿਕ ਬਰਾਬਰੀ, ਦਇਆ, ਸਮਾਜਿਕ ਨਿਆਂ, ਮਨੁੱਖਤਾ ਅਤੇ ਆਪਸੀ ਸਾਂਝ ਦੇ ਸੰਦੇਸ਼ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਕਿਹਾ ਕਿ ਇਸ ਵਿਲੱਖਣ ਪਹਿਲਕਦਮੀ ਦਾ ਉਦੇਸ਼ ਨੌਜਵਾਨ ਪੀੜ੍ਹੀ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਦੀਵੀ ਸਿੱਖਿਆਵਾਂ ਤੋਂ ਜਾਣੂ ਕਰਾਉਣਾ ਅਤੇ ਆਪਣੀ ਅਮੀਰ ਸਮਾਜਿਕ ਤੇ ਅਧਿਆਤਮਕ ਵਿਰਾਸਤ ਨਾਲ ਜੋੜਨਾ ਏ। ਜ਼ਿਕਰਯੋਗ ਏ ਕਿ ਅੱਜ 8 ਸਤੰਬਰ ਨੂੰ ਲਾਇਲਪੁਰ ਖਾਲਸਾ ਕਾਲਜ ਜਲੰਧਰ, 9 ਸਤੰਬਰ ਨੂੰ ਸ਼ਾਹਕੋਟ, 10 ਸਤੰਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੰਧਾਵਾ ਮਸੰਦਾ ਤੇ 11 ਸਤੰਬਰ ਨੂੰ ਨਵੀਂ ਦਾਣਾ ਮੰਡੀ ਫਿਲੌਰ ਵਿਖੇ ਡਰੋਨ ਸ਼ੋਅ ਕਰਵਾਏ ਜਾਣਗੇ। ਜਨਤਕ ਵੰਡ ਪ੍ਰਣਾਲੀ ਦੀ ਮਹੱਤਤਾ ਤੇ ਜ਼ੋਰ ਦੇਣ ਅਤੇ ਇਸ ਨੂੰ ਹੋਰ ਸੁਚਾਰੂ ਬਣਾਉਣ ਦੇ ਮੰਤਵ ਨਾਲ ਕੱਲ ਚੰਡੀਗੜ੍ਹ ਦੇ ਸੈਕਟਰ 26 ਸਥਿਤ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾਨ ਵਿਖੇ ਇੱਕ ਸੈਮੀਨਾਰ ਕਰਵਾਇਆ ਗਿਆ। ਪੀਡੀਐਸ ਸੁਧਾਰ, ਪਾਰਦਰਸ਼ਿਤਾ, ਤਕਨਾਲੋਜੀ ਅਤੇ ਪੋਰਟੇਬਿਲਿਟੀ ਤੇ ਕੇਂਦਰਿਤ ਇਸ ਸੈਮੀਨਾਰ ਵਿਚ ਵੱਖ ਵੱਖ ਬੁਲਾਰਿਆਂ ਨੇ ਲਾਭਪਾਤਰੀਆਂ ਦੇ ਲਾਭ ਲਈ ਪੀਡੀਐਸ ਨੂੰ ਹੋਰ ਮਜ਼ਬੂਤ ਬਣਾਉਣ ਲਈ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਹੈ @AIRRN ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ ਬਾਅਦ 1:40 ਤੇ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ, FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 1:15 ਤੇ 14 ਸਕਿੰਟ ਦਾ ਹੈ ਤੇ ਹੁਣ ਸਮਾਂ ਹੈ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ।

ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਦੇ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ ਤੇ ਸਤਿ ਸ਼੍ਰੀ ਅਕਾਲ। ਤੇ ਮੈਂ ਸੀਮਾ ਕਟਾਰੀਆ ਹਾਜ਼ਰ ਹਾਂ ਅੱਜ ਦਾ ਇਹ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਲੈ ਕੇ ਜੀ। ਤੇ ਸਰੋਤਿਆਂ ਨੂੰ ਦੱਸ ਦਈਏ ਕਿ ਪ੍ਰੋਗਰਾਮ ਦੇ ਤਹਿਤ ਤੁਸੀਂ ਸਾਨੂੰ ਨੰਬਰ ਤੁਹਾਡਾ ਡਾਇਲ ਕਰਨਾ ਹੈ 0154-242-341 ਤੇ ਸਾਡੇ ਨਾਲ ਜੁੜਨਾ ਹੈ, ਸਾਨੂੰ ਆਪਣੀ ਪਸੰਦ ਦੱਸਣੀ ਹੈ, ਅਸੀਂ ਤੁਹਾਨੂੰ ਤੁਹਾਡੀ ਪਸੰਦ ਦਾ ਗੀਤ ਜ਼ਰੂਰ ਸੁਣਾਵਾਂਗੇ ਜੀ। ਤੇ ਸਮਾਂ ਉਹੀ 1:16 ਹੋ ਚੁੱਕੇ ਨੇ ਤੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਗੀਤ ਨਾਲ ਤੇ ਸਰੋਤਿਆਂ ਦੀ ਫੋਨ ਕਾਲਸ ਦਾ ਇੰਤਜ਼ਾਰ ਸਾਨੂੰ ਬਣਿਆ ਹੋਇਆ ਹੈ।

0: ਜੀ ਸਰੋਤਿਓ, ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਟੈਲੀਫੋਨ ਮਿਲਾਓ ਜੀ, ਤੇ ਇੱਕ ਹੋਰ ਸਰੋਤਾ ਸਾਡੇ ਨਾਲ ਟੈਲੀਫੋਨ ਲਾਈਨ ਤੇ ਨੇ, ਕਰਦੇ ਉਹਨਾਂ ਦੇ ਨਾਲ ਗੱਲ।
1: ਹੈਲੋ ਹੈਲੋ,
0: ਹਾਂਜੀ ਨਮਸਕਾਰ ਜੀ।
1: ਨਮਸਕਾਰ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਬੋਲ ਰਹੇ ਹੋ
1: ਫਿਰੋਜ਼ਪੁਰ ਪਿੰਡ ਸਾਬੋ ਵਾਲਾ ਜੀ।
0: ਜੀ ਆਪਣਾ ਨਾਮ ਵੀ ਦੱਸ ਦਿਓ।
1: ਭਜਨ ਸਿੰਘ ਜੀ।
0: ਅੱਛਾ, ਤੇ ਗੀਤ ਕਿਹੜਾ ਸੁਣੋਗੇ?
1: ਮੰਗਲਿਆ ਦਿਨ ਫਿਲਮ ਕੋਈ ਸੁਣਾ ਦਿਓ
0: ਜੀ। ਸ਼ੁਕਰੀਆ, ਪ੍ਰੋਗਰਾਮ ਦੇ ਤਹਿਤ ਤੁਸੀਂ ਸਾਨੂੰ ਕਾਲ ਕੀਤੀ, ਤੇ ਤੁਹਾਡੀ ਪਸੰਦ ਦਾ ਗੀਤ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ ਤੁਹਾਡੇ ਰੇਡੀਓ ਸੈੱਟ ਤੇ ਕਾਲ ਕਰਨ ਲਈ ਸ਼ੁਕਰੀਆ।
1: ਹਾਂਜੀ।

0: ਜੀ ਖੁਸ਼ ਹੋ ਤਾਂ ਸਾਡੇ ਨਾਲ ਟੈਲੀਫੋਨ ਲਾਈਨ ਤੇ ਨਹੀਂ ਕਰਦੇ ਉਹਨਾਂ ਦੇ ਨਾਲ ਗੱਲ। ਹੈਲੋ ਹੈਲੋ
1: हेलो। हेलो मैडम,
0: ਸਤਿ ਸ਼੍ਰੀ ਅਕਾਲ, ਨਮਸਕਾਰ ਜੀ, ਕੌਣ ਬੋਲਦੇ ਹੋ
1: नमस्कार
0: ਜੀ? ਸਵਾਗਤ ਹੈ ਪ੍ਰੋਗਰਾਮ ਦੇ ਤਹਿਤ ਆਪਣੀ ਪਸੰਦ
1: ਮੈਡਮ
0: ਦਾ।
1: ਜੀ, ਤੁਹਾਡਾ ਵੀ ਬਹੁਤ ਬਹੁਤ ਜਲਦੀ।

0: ਸਵਾਗਤ ਹੈ ਮਣੀ
1: ਜੀ, ਧੰਨਵਾਦ
0: ਮਣੀ ਜੀ। ਪ੍ਰੋਗਰਾਮ ਬਹੁਤ ਵਧੀਆ ਪੇਸ਼ ਕਰ ਰਿਹਾ, ਪ੍ਰੋਗਰਾਮ ਚਾਰ ਚਾਰ ਲਾ ਰਹੇ ਮੈਡਮ ਜੀ।
1: ਜੀ ਸ਼ੁਕਰੀਆ,
0: ਤੁਹਾਡਾ ਬਹੁਤ ਥੈਂਕ ਯੂ ਮੈਡਮ
1: ਜੀ। ਤੇ ਆਪਣੀ ਪਸੰਦ ਵੀ ਦੱਸ ਦਿਓ।
0: ਮੈਡੀ ਫਿਲਮ ਆ ਗਈ ਹਾਥੀ ਮੇਰੇ ਸਾਥੀ ਦਾ ਗਾਣਾ ਗਿਆ ਮੱਜੀ ਲਾ ਦਿਓ, ਤਾਂ ਮੈਂ ਤੁਹਾਨੂੰ ਗਾਣਾ ਸੁਣਾਉਣਾ ਆਪਣੀ ਪਸੰਦ ਦਾ। ਨਫ਼ਰਤ ਕੀ ਦੁਨੀਆ ਕੋ ਛੋੜ ਕੇ ਪਿਆਰ ਕੀ ਦੁਨੀਆ ਖੁਸ਼ ਰਹਿਣਾ ਮੇਰੀ ਯਾਰ। ਮੈਡੀ ਜੀ ਮੇਰੇ ਦੋਸਤ ਬਹੁਤ ਗੰਗਾ ਰਾਮ ਜੀ, ਬਲਦੇਵ ਸਿੰਘ ਜੀ, ਭੋਲਾ ਸਿੰਘ ਜੀ, ਯੁਵਰਾਜ ਜੀ, ਬੰਸੀ ਰਾਜ ਜੀ, ਮੇਰੇ ਮੈਡੀ ਦੋਸਤ ਬਹੁਤ ਗੰਗੇ ਨੇ
1: ਜੀ। ਠੀਕ ਹੈ ਜੀ, ਤੁਸੀਂ ਆਪਣੇ ਜੀ, ਸ਼ੁਕਰੀਆ ਕਾਲ ਕਰਨ ਲਈ, ਤੁਹਾਡੀ ਪਸੰਦ ਦਾ ਗੀਤ ਤੁਹਾਡੇ ਰੇਡੀਓ ਸੈਟ ਤੇ।
0: ਮੈਨੂੰ ਇੰਨੀ ਖੁਸ਼ੀ ਹੋਈ ਬਠਿੰਡੇ ਵਿੱਚ ਫੋਨ ਲਾ ਰਹੀ, ਮੈਨੂੰ ਬੜੀ ਖੁਸ਼ੀ ਹੋ ਰਹੀ ਜੀ।
1: ਠੀਕ ਹੈ ਜੀ,
0: ਮੇਰਾ ਮੇਰੀ ਮਨ ਬਾਦਲ ਹੋ ਗਈ ਵਾਰੀ ਵਾਰੀ ਬਾਤ ਸੁਣ ਕੇ।
1: ਖੁਸ਼ ਰਹੋ।
0: ਠੀਕ ਹੈ ਜੀ, ਬੜੀ ਖੁਸ਼ ਹੋ, ਤੁਹਾਨੂੰ ਸਾਰਾ ਤਰੱਕੀਆਂ ਬਖਸ਼ੇ ਮਾਲੂ ਤੁਹਾਨੂੰ।
1: ਧੰਨਵਾਦ ਜੀ,
0: ਧੰਨਵਾਦ, ਧੰਨਵਾਦ, ਥੈਂਕ ਯੂ
1: ਜੀ ਜੀ।
0: ਓਕੇ ਜੀ,
1: ਓਕੇ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 9 ਸਤੰਬਰ ਦਿਨ ਬੁੱਧਵਾਰ ਨੂੰ ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਅੱਖਰ ਬੋਲਦੇ ਨੇ, ਤੇ ਸਾਡਾ ਇਸ ਵਾਰ ਦਾ ਵਿਸ਼ਾ ਹੋਏਗਾ ਮਿਲਣਾ ਤੇ ਵਿਛੜਨਾ।

0: ਤਾਂ RBI ਦੇ ਓਮਬਡਸਮੈਨ ਨੂੰ ਸ਼ਿਕਾਇਤ ਕਰੋ। RBI ਕਹਿੰਦਾ ਹੈ, ਜਾਣਕਾਰ ਬਣੋ, ਸਚੇਤ ਰਹੋ।
1: ਜਦੋਂ ਜੀਵਨ ਦੇ ਸਵਾਲਾਂ ਦੇ ਜਵਾਬ ਗਿਆਨ ਦੀ ਰੋਸ਼ਨੀ ਵਿੱਚ ਮਿਲਣ ਤਾਂ ਹਰ ਰਾਹ ਹੋ ਜਾਂਦੀ ਹੈ ਆਸਾਨ। ਜੀ ਸਰੋਤਿਓ, ਮਿਤੀ 8 ਸਤੰਬਰ ਦਿਨ ਮੰਗਲਵਾਰ ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਸ਼੍ਰੀਮਦ ਭਾਗਵਤ ਗੀਤਾ ਦੇ 4th ਅਧਿਆਏ ਦੀ ਸਰਲ ਅਤੇ ਸਹਿਜ ਵਿਆਖਿਆ।
2: ਸੁਣੋ

0: ਜੀ ਸਰੋਤਿਓ, ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 1:47 ਤੇ 53 ਸਕਿੰਟ ਦਾ ਹੈ ਤੇ ਪ੍ਰੋਗਰਾਮ ਹੈ ਜੀ ਟੈਲੀਫੋਨ ਮਿਲਾਓ ਜੀ। ਤੇ ਕਰਦੇ ਹਾਂ, ਕਿਹੜੇ ਸਰੋਤਾ ਸਾਡੇ ਨਾਲ ਟੈਲੀਫੋਨ ਤੇ ਨੇ, ਗੱਲ ਕਰਦੇ ਹਾਂ। ਹੈਲੋ,
1: ਹੈਲੋ,
2: ਹਾਂਜੀ ਨਮਸਕਾਰ ਜੀ।
1: ਮੈਂ ਚਿਰਮਰੀ ਕੁਰਾਸੀਆ ਕਾਲਰੀ ਜ਼ਿਲ੍ਹਾ ਕੋਰੀਆ ਛੱਤਗੜ੍ਹ ਸੇ ਇੰਦਰਪਾਲ ਸਿੰਘ ਬੋਲ ਰਹਾ ਹੂੰ। ਇੰਦਰਪਾਲ ਸਿੰਘ
2: ਜੀ, ਇੰਦਰਪਾਲ ਸਿੰਘ ਜੀ, ਸਵਾਗਤ ਹੈ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਮੇ।
1: ਜੀ ਮੈਡਮ, ਆਪਾਂ ਲਾਈਵ ਕਾਲ ਫੋਨਿੰਗ ਕਰਕੇ ਮੈਂ ਜੁੜਾ ਹੂੰ ਔਰ ਜਲਦੀ ਸੇ ਆਪਣਾ ਪਸੰਦ ਕੀ ਗੀਤ ਬਤਾਤਾ ਹੂੰ। ਫਿਲਮ ਕਾ ਨਾਮ ਹੈ ਡਾਊਨ ਔਰ ਅਮਿਤਾਬ ਬੱਚਨ ਜੀ ਕਾ ਫਿਲਮ ਕਾ ਗਾਣਾ ਹੈ ਔਰ ਗੀਤ ਕੇ ਬੋਲੇ ਖਈ ਕੇ ਪਾਨ ਬਨਾਰਸ ਵਾਲਾ ਗਾਇਕ ਕਿਸ਼ੋਰ ਕੁਮਾਰ। ਸਭ ਤੋਂ ਪਹਿਲੇ ਗੀਤ ਆਪਕੋ ਕਿਹਨੇ ਨਿਰਦੇਸ਼ਕ ਸਾਹਿਬ ਕੋ ਸਹੂ ਦੋਸਤ ਭਾਈ ਬਹਿਣ ਸਟਾਫ ਕਰਮਚਾਰੀ ਕੋ ਹਲੇ ਇੱਕ ਰੇਡੀ ਫਰੈਂਡ ਕੋ ਜੀ ਸੁਪਰ ਕੋ ਪੂਰੇ ਭਾਰਤ ਦਾ ਸਭ ਕੋ ਡਿਰੇਕਟ ਕਰ ਮੈਡਮ, ਖਾਸ ਕਰ ਆਪਕੋ ਡਿਰੇਕਟ ਕੀਆ ਹੂੰ ਫੋਨ ਸਾਮੀ ਕੇ ਮੈਡਮ। ਧੰਨਵਾਦ
2: ਜੀ, ਧੰਨਵਾਦ ਫੋਨ ਕਾਲ ਕਰਨੇ ਕੇ ਲੀਏ
1: ਜੀ ਮੈਡਮ
2: ਜੀ।
3: ਖਈ ਕੇ ਪਾਨ ਬਨਾਰਸ ਵਾਲਾ।

0: छोरा गंगा किनारे वाला, ओ छोरा गंगा किनारे वाला, ओ छोरा गंगा किनारे
1: वाला। जी श्रोतियों, स्टूडियो का नंबर 0164-22-40-331 डायल हो चुका है, एक होर श्रोता साढ़े नाल टेलीफोन लाइन ते जुड़े ने। करदे आ गल। हैलो, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਹੋ?
2: ਮੈਂ ਗੁਰਪ੍ਰੀਤ ਸਿੰਘ ਬੋਲ ਰਿਹਾ ਜੀ, ਪਿੰਡ ਕਾਲੇ ਚ।
1: ਜੀ ਸਵਾਗਤ ਹੈ ਗੁਰਪ੍ਰੀਤ ਸਿੰਘ ਜੀ ਪ੍ਰੋਗਰਾਮ ਦੇ ਤਹਿਤ।
2: ਸ਼ੁਕਰੀਆ ਜੀ ਤੁਹਾਡਾ
1: ਜੀ। ਤੇ ਗੀਤ ਜੀ, ਧੰਨਵਾਦ। ਗੀਤ ਕਿਹੜਾ ਸੁਣੋਗੇ?
2: ਗੀਤ ਜੀ ਸੁਣਾ ਦੋ ਮੈਨੂੰ, ਆਪਣਾ ਫਿਲਮ ਦੇ ਵਿੱਚ ਸੁਣਾ ਦੋ ਜੀ, ਭੁੱਲ ਗਿਆ ਫਿਲਮ ਦਾ ਨਾਮ।
1: ਚਲਦੇ ਚਲਦੇ ਫਿਲਮ ਦਾ ਤੁਸੀਂ
2: ਨਾਮ? ਹਾਂ ਜੀ, ਚਲਦੇ ਚਲਦੇ ਫਿਲਮ ਦਾ ਟਾਈਟਲ ਸੁਣਾ ਦੋ ਜੀ। ਜੋੜਨ ਵਾਲੇ

0: ਸੁਣਾ ਦੋ ਜੀ, ਭੁੱਲ ਗਿਆ ਫਿਲਮ ਦਾ ਨਾਮ।
1: ਚਲਦੇ
0: ਫਿਲਮ ਸੁਣਾ ਦੋ ਜੀ। ਜੋੜਨ ਵਾਲੇ ਜੀ ਮੈਨੂੰ ਸਰੋਤਾ ਹੈਗਾ ਆਪਣੇ ਲਾਲ ਬਾਈ ਤਨਸੱਤਰ ਸਿੰਘ ਢਿੱਲੋਂ ਆ ਜੀ। ਹਾਂਜੀ, ਉਹਨਾਂ ਨੇ ਤੋੜਿਆ ਮੈਨੂੰ ਜੀ।
1: ਠੀਕ ਹੈ,
0: ਇਹਨਾਂ ਨਾਲ
1: ਜੀ। ਠੀਕ ਹੈ, ਸ਼ੁਕਰੀਆ ਜੀ ਪ੍ਰੋਗਰਾਮ ਦੇ ਤਹਿਤ ਕਾਲ ਕਰਨ ਲਈ।
0: ਸ਼ੁਕਰੀਆ ਜੀ, ਧੰਨਵਾਦ
1: ਜੀ।

ਜੀ ਸਰੋਤਿਓ, ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 1:56 ਤੇ 22 ਸਕਿੰਟ ਦਾ ਹੋ ਗਿਆ ਤੇ ਇੱਕ ਹੋਰ ਸਰੋਤਾ ਸਾਡੇ ਨਾਲ ਟੈਲੀਫੋਨ ਲਾਈਨ ਤੇ ਨੇ, ਕਰਦੇ ਉਹਨਾਂ ਦੇ ਨਾਲ ਗੱਲ। ਜੀ ਸ਼ਾਇਦ ਕਿਸੇ ਕਾਰਨ ਹੈ ਜਿਹੜਾ ਫੋਨ ਹੈ ਡਿਸਕਨੈਕਟ ਹੋ ਗਿਆ ਤੇ ਉਹਨਾਂ ਨੇ ਸਾਨੂੰ ਆਪਣੀ ਪਸੰਦ ਦੱਸੀ ਸੀ ਫਿਲਮ ਧੜਕਣ ਦਾ ਕੋਈ ਵੀ ਗੀਤ ਉਹ ਜਿਹੜਾ ਸੁਣਨਾ ਚਾਹੁੰਦੇ ਸੀ, ਉਹਨਾਂ ਦੀ ਪਸੰਦ ਦਾ ਗੀਤ ਅਸੀਂ ਰੇਡੀਓ ਪਲੇ ਕਰ ਰਹੇ ਹਾਂ।

ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 1:59 ਤੇ 37 ਸਕਿੰਟ ਦਾ ਤੇ ਹੁਣ ਤੋਂ ਕੁਝ ਪਲਾਂ ਬਾਅਦ ਠੀਕ 2 ਵਜੇ ਰਿਲੇਅ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ, 2:15 ਤੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਕੁਝ ਪਲ ਕਰੋ ਇੰਤਜ਼ਾਰ।

0: इस वेले तुसी सुन रहे हो मालवे दी शान स्रोतियां दी जुबान आकाशवाणी FM बठिंडा FM बैंड 101.1 मेगाहर्ट्ज अते प्रसार भारती दी मोबाइल फोन ऐप न्यूज ऑन AIR ते।
1: जी स्रोतियों स्टूडियो की घड़ी मुताबिक समा 2:36 का हो चुका है। प्रोग्राम है सुरीली दोपहर ते हुण प्रोग्राम के तहत असी सिलसिला शुरू करते हैं। साडे स्रोतियों वालों सानू जिहड़े वट्सएप सुनेहे भेजे ने पहला सुनेहा असी शामिल करन लगे हैं जी। ਸਾਡੇ ਕੋਲੇ ਪਹੁੰਚਿਆ ਹੈ ਸੁਨੇਹਾ ਪਿੰਡ ਤੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਲਿਖਣ ਵਾਲੇ ਨੇ ਜਸਬੀਰ ਸਿੰਘ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਤੇ ਕਰਮਜੀਤ। ਕਹਿੰਦੇ ਨੇ ਕਿਸੇ ਵੀ ਗੀਤ ਵਿੱਚ ਸ਼ਾਮਿਲ ਕਰ ਲਓ ਜੀ। ਧੰਨਵਾਦ ਜੀ, ਸਾਡੇ ਵੱਲੋਂ ਵੀ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਦੇ ਤਹਿਤ ਤੁਸੀਂ ਸਾਨੂੰ ਸੁਨੇਹਾ ਭੇਜਿਆ ਅਤੇ ਅਗਲਾ ਸੁਨੇਹਾ ਸਾਡੇ ਕੋਲ ਪਹੁੰਚਿਆ ਹੈ ਜੀ ਰਮੇਸ਼ ਚਾਵਲਾ ਪਿੰਡ ਤੇ ਡਾਕਖਾਨਾ ਕੁਈਆਂ ਸਰਵਰ ਤਹਿਸੀਲ ਅਬੋਹਰ ਜ਼ਿਲ੍ਹਾ ਫਾਜ਼ਿਲਕਾ। ਨਾਮ ਨੇ ਜੀ ਆਸਥਾ, ਜੈਸ਼ਰੀ, ਸੰਤੋਸ਼, ਹੇਮਨ, ਦੀਪਕ, ਰਮੇਸ਼, ਰਾਈਜ਼ਲ, ਹੇਜ਼ਲ, ਵਿਹਾਨ, ਰਿੱਜੂ, ਬੱਬੂ, ਵਿਹੂ ਅਤੇ ਚਾਵਲਾ। ਵਿਹੂ ਚਾਵਲਾ ਯਾਨੀ ਕਿ ਪੂਰੇ ਚਾਵਲਾ ਪਰਿਵਾਰ ਦਾ ਇਹ ਸੁਨੇਹਾ ਸਾਡੇ ਕੋਲ ਪਹੁੰਚਿਆ ਹੈ ਅਤੇ ਕਹਿੰਦੇ ਨੇ ਕਿ ਕੋਈ ਵੀ ਗੀਤ ਹੈ ਜਿਹੜਾ ਸਾਨੂੰ ਸੁਣਾ ਦਿਓ ਜੀ, ਅਸੀਂ ਪ੍ਰੋਗਰਾਮ ਦੇ ਤਹਿਤ ਗੀਤ ਵੀ ਪ੍ਰਸਾਰਿਤ ਕਰਦੇ ਹਾਂ ਅਤੇ ਸੁਨੇਹਾ ਭੇਜਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਅਗਲਾ ਸੁਨੇਹਾ ਸ਼ਾਮਿਲ ਕਰਨ ਲੱਗਿਆਂ ਪਹੁੰਚਿਆ ਹੈ ਸਾਡੇ ਕੋਲ ਯਾਦਵਿੰਦਰ ਸਿੰਘ, ਸੁਖਵਿੰਦਰ ਸਿੰਘ, ਰਵਿੰਦਰ ਸਿੰਘ ਅਤੇ ਮਨਜੀਤ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ। ਕੋਟਲੀ ਕਲਾਂ ਤੋਂ ਇਹ ਸੁਨੇਹਾ ਸਾਡੇ ਕੋਲ ਪਹੁੰਚਿਆ ਹੈ ਅਤੇ ਇਸੇ ਤਰ੍ਹਾਂ ਅਗਲਾ ਸੁਨੇਹਾ ਸ਼ਾਮਿਲ ਕਰਨ ਲੱਗਿਆਂ ਜੀ ਪਹੁੰਚਿਆ ਹੈ ਗੁਰਲਾਲ ਮਾਹੀ ਨੰਗਲ। ਲਿਖਦੇ ਨੇ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ, ਸਾਡੇ ਵੱਲੋਂ ਵੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਲਿਖਦੇ ਨੇ ਭਤੀਜਾ ਰਬਾਬ ਸਿੰਘ, ਸੁਖਦੇਵ ਸਿੰਘ ਮਹੰਤ, ਜਰਨੈਲ ਸਿੰਘ, ਪੂਰਾ ਸਿੰਘ, ਬੂਟਾ, ਸਿੱਧੂ ਮਸਾਣਾ, ਗੁਰਜੀਤ ਸਿੰਘ, ਮਾਨਸਾ ਕਲਾਂ। ਕਹਿੰਦੇ ਨੇ ਕੋਈ ਵੀ ਪੰਜਾਬੀ ਗੀਤ ਹੈ ਸੁਣਾ ਦਿਓ ਅਤੇ ਨਾਲ ਧੰਨਵਾਦ, ਸਾਡਾ ਵੀ ਧੰਨਵਾਦ ਕਬੂਲ ਕਰੋ ਤੁਸੀਂ ਸਾਨੂੰ।

ਪ੍ਰੋਗਰਾਮ ਦੇ ਤਹਿਤ ਸੁਨੇਹਾ ਭੇਜਿਆ ਤੇ ਸੁਨੇਹਾ ਦੀ ਲੜੀ ਦੇ ਵਿੱਚ ਹੀ ਅਗਲਾ ਸੁਨੇਹਾ ਸ਼ਾਮਿਲ ਕਰਨ ਲੱਗੇ ਹਾਂ। ਜੱਗਾ ਸਿੰਘ ਰਾਮਾ ਮੰਡੀ, ਬਲਜੀਤ ਕੌਰ ਰਾਮਾ ਮੰਡੀ ਨਾਲ ਨਾਮ ਲਿਖਦੇ ਨੇ ਸਾਡੇ ਪੋਤਰੇ ਤਨਵੀਰ ਅਤੇ ਮਨਵੀਰ, ਗੁਰਵੀਰ ਅਤੇ ਜਸਨੂਰ ਦੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਜੀ। ਬਹੁਤ ਬਹੁਤ ਸ਼ੁਕਰੀਆ ਜੀ, ਪ੍ਰੋਗਰਾਮ ਦੇ ਤਹਿਤ ਤੁਸੀਂ ਸਾਨੂੰ ਸੁਨੇਹਾ ਭੇਜਿਆ। ਅਤੇ ਅਗਲਾ ਸੁਨੇਹਾ ਮੇਰੇ ਹੱਥ ਦੇ ਵਿੱਚ ਫੋਨ ਬਠਿੰਡਾ ਰੋਡ ਮੰਡੀ ਡਾਬਾ ਵਾਲੀ ਤੋਂ ਪਹੁੰਚਿਆ ਹੈ ਜੀ। ਲਿਖਣ ਵਾਲੇ ਨੇ ਰਾਜੇਂਦਰ, ਨਾਰੰਗ, ਅੰਜੂ, ਮੋਹਿਤ, ਲੱਕੀ, ਤਾਨੀਆ ਜੀ। ਕਹਿੰਦੇ ਨੇ ਕੋਈ ਵੀ ਗੀਤ ਹੈ ਸੁਣਾ ਦਿਓ ਜੀ, ਪ੍ਰੋਗਰਾਮ ਸੁਣਦੇ ਰਹੋ, ਅਸੀਂ ਗੀਤ ਵੀ ਪ੍ਰਸਾਰਿਤ ਕਰ ਰਹੇ ਹਾਂ। ਇਸੇ ਤਰ੍ਹਾਂ ਅਗਲਾ ਸੁਨੇਹਾ ਮੇਰੇ ਕੋਲ ਹੱਥ ਵਿੱਚ ਫੋਨ ਗਲੀ ਅਫੀਮ ਵਾਲੀ ਪ੍ਰੇਮ ਮਾਰਕੀਟ ਬਠਿੰਡਾ ਤੋਂ ਪਹੁੰਚਿਆ। ਲਿਖਣ ਵਾਲੇ ਨੇ ਅਮਰਜੀਤ ਜੱਸਲ ਜੀ। ਬਹੁਤ ਬਹੁਤ ਸ਼ੁਕਰੀਆ ਸੁਨੇਹਾ ਭੇਜਣ ਲਈ। ਅਤੇ ਅਗਲਾ ਸੁਨੇਹਾ ਅਸੀਂ ਸ਼ਾਮਿਲ ਕਰਨ ਲੱਗੇ ਹਾਂ ਜੀ, ਗੇਟ ਵਾਲੀ ਗਲੀ ਮੋੜ ਮੰਡੀ ਤੋਂ। ਲਿਖਣ ਵਾਲੇ ਨੇ ਚਰਨਜੀਤ ਜੱਸਲ, ਅਰਸ਼ਵੀਰ ਜੱਸਲ ਜੀ। ਬਹੁਤ ਬਹੁਤ ਸ਼ੁਕਰੀਆ ਜੀ, ਆਪ ਜੀ ਦਾ ਵੀ ਪ੍ਰੋਗਰਾਮ ਦੇ ਤਹਿਤ ਸਾਨੂੰ ਸੁਨੇਹਾ ਭੇਜਿਆ। ਅਗਲਾ ਸੁਨੇਹਾ ਸਿਵਿਆ ਰੋਡ ਗਲੀ ਨੰਬਰ 3 ਨੇੜੇ ਪਿੰਡ ਗਿਲਪੱਤੀ ਬਠਿੰਡਾ ਤੋਂ ਹੈ ਜੀ। ਲਿਖਣ ਵਾਲੇ ਨੇ ਅਮਰਜੀਤ ਸਿੰਘ, ਮਨਜੀਤ ਕੌਰ, ਵੰਸ਼ਮੀਤ ਕੌਰ ਅਤੇ ਮੀਤਾ ਜੀ। ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ, ਪ੍ਰੋਗਰਾਮ ਦੇ ਤਹਿਤ ਤੁਸੀਂ ਸਾਨੂੰ ਸੁਨੇਹਾ ਭੇਜਿਆ। ਅਤੇ ਅਗਲਾ ਸੁਨੇਹਾ ਮੁਹੱਲਾ ਹਲਵਾਈਨ ਸ਼ੇਰਕੋਟ ਜ਼ਿਲ੍ਹਾ ਬਿਜਨੌਰ ਤੋਂ ਸਾਡੇ ਕੋਲ ਪਹੁੰਚਿਆ ਹੈ। ਲਿਖਣ ਵਾਲੇ ਨੇ ਮੁਹੰਮਦ ਵਕਾਰ ਫਰੀਦੀ, ਮੁਹੰਮਦ ਇਕਬਾਲ, ਸਿਤਾਰਾ, ਨਸਰੀਨ, ਰੋਜ਼ੀ, ਪਰਵੀਨ, ਬਿੱਟੂ, ਸਾਜਦਾ ਔਰ ਹੀਨਾ ਕੌਸਰ ਦਾ ਜੀ। ਬਹੁਤ ਬਹੁਤ ਸ਼ੁਕਰੀਆ, ਪ੍ਰੋਗਰਾਮ ਦੇ ਤਹਿਤ ਸਾਨੂੰ ਸੁਨੇਹਾ

ਜੀ ਤੇ ਅਗਲਾ ਸੁਨੇਹਾ ਸ਼ਾਮਿਲ ਕਰਨ ਲੱਗੇ ਹਾਂ। ਲਿਖਦੇ ਨੇ, ਪੇਸ਼ਕਰਤਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਾਡੇ ਵੱਲੋਂ ਵੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਕਬੂਲ ਕਰੋ। ਪਿੰਡ ਬੁਰਜ ਮਾਨਸਾ ਨੇੜੇ ਮੌੜ ਮੰਡੀ, ਰਾਮ ਸਿੰਘ ਤੱਗੜ, ਪਿੰਦਰ ਕੌਰ, ਕਮਲਪ੍ਰੀਤ ਸਿੰਘ ਕਾਕੂ, ਪਿੰਡ ਸ਼ੇਖਪੁਰਾ, ਗੁਰਜੀਤ ਮਾਨਸਾ ਕਲਾਂ ਮੰਗੂ, ਰਾਜਸਥਾਨੀ ਮੌੜ ਮੰਡੀ, ਮਲਕੀਤ ਧਰਮੇਕਾ ਮਾਨਸਾ ਕਲਾਂ ਤੱਗੜ ਫੈਮਲੀ ਸਾਰੀ। ਜੀ ਬਹੁਤ ਬਹੁਤ ਸ਼ੁਕਰੀਆ ਸਾਰੀ ਤੱਗੜ ਫੈਮਲੀ ਦਾ ਸਾਨੂੰ ਵਟਸਐਪ ਸੁਨੇਹਾ ਭੇਜਣ ਲਈ, ਪ੍ਰੋਗਰਾਮ ਦੇ ਤਹਿਤ ਸ਼ਿਰਕਤ ਕਰਨ ਲਈ। ਜੀ ਅਤੇ ਅਗਲਾ ਸੁਨੇਹਾ ਸ਼ਾਮਿਲ ਕਰਨ ਲੱਗੇ ਹਾਂ ਜੀ। ਲਿਖਦੇ ਨੇ, ਸੁਰੇਲੀ ਦੁਪਹਿਰ, ਪਿਆਰੇ ਭੈਣ ਜੀਓ, ਮੋਹ ਭਰੀ ਨਮਸਕਾਰ, ਸਾਡੇ ਵੱਲੋਂ ਵੀ ਸਤਿਕਾਰ ਭਰੀ ਨਮਸਕਾਰ। ਵਨ ਵੇ ਟ੍ਰੈਫਿਕ ਰੋਡ ਨੇੜੇ ਬੱਸ ਸਟੈਂਡ ਮਾਨਸਾ ਤੋਂ ਇਹ ਸੁਨੇਹਾ ਪਹੁੰਚਿਆ ਹੈ ਜੀ। ਲਿਖਣ ਵਾਲੇ ਨੇ ਜਗਦੀਸ਼ ਰਾਏ, ਅੰਜਨਾ ਰਾਣੀ, ਰਵੀ, ਸ਼ਿਲਪਾ, ਵਿਕਾਸ, ਨੀਤੂ। ਜੀ ਬਹੁਤ ਬਹੁਤ ਸ਼ੁਕਰੀਆ, ਪ੍ਰੋਗਰਾਮ ਦੇ ਤਹਿਤ ਤੁਸੀਂ ਸਾਨੂੰ ਸੁਨੇਹਾ ਭੇਜਿਆ। ਇਸੇ ਤਰ੍ਹਾਂ ਅਗਲਾ ਸੁਨੇਹਾ ਸ਼ਾਮਿਲ ਕਰਨ ਲੱਗੇ ਹਾਂ ਜੀ। ਪਿੰਡ ਮੱਲਾ, ਜੋਧਾ ਸਿੰਘ, ਤੇਜਾ ਸਿੰਘ, ਤੂਫਾਨ ਕੌਰ ਸਿੰਘ, ਖਾਲਸਾ, ਸੁਖਮੰਦਰ ਸਿੰਘ, ਕਾਕਾ ਸਿੰਘ, ਪਿੰਡ ਬਾਜਾ ਖਾਨਾ ਕਹਿੰਦੇ ਨੇ ਕੋਈ ਵੀ ਗੀਤ ਹੈ ਜਿਹੜਾ ਸੁਣਾ ਦਿਓ ਜੀ। ਇਹਨਾਂ ਸਭ ਦੀ ਰਿਲੀ ਮਿਲੀ ਫਰਮਾਇਸ਼ 'ਤੇ ਲਖਵਿੰਦਰ ਬਟਾਲੀ ਦੀ ਆਵਾਜ਼ ਦੇ ਵਿੱਚ ਗੀਤ ਸੁਣਦੇ ਹਾਂ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 9 ਸਤੰਬਰ ਦਿਨ ਬੁੱਧਵਾਰ ਨੂੰ ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਅੱਖਰ ਬੋਲਦੇ ਨੇ ਤੇ ਸਾਡਾ ਇਸ ਵਾਰ ਦਾ ਵਿਸ਼ਾ ਹੋਏਗਾ ਮਿਲਣਾ ਤੇ ਵਿਛੜਨਾ।

ਵਾਚਕ ਸੁਖਜੀਤ ਕੌਰ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੋ ਸੁਣਨਾ ਨਾ ਭੁੱਲਣਾ, ਮਿਤੀ 9 ਸਤੰਬਰ ਦਿਨ ਬੁੱਧਵਾਰ ਨੂੰ ਸ਼ਾਮ 5:30 ਵਜੇ ਪ੍ਰੋਗਰਾਮ ਅੱਖਰ ਬੋਲਦੇ ਨੇ।

ਬਹੁਤਾ ਬੰਟੀ, ਆਰਜ਼ੂ, ਮਹਿਕ ਅਤੇ ਪੂਰਾ ਹੀ ਖੁਸ਼ ਦਿਲ ਪਰਿਵਾਰ ਜੀ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਤਹਿਤ ਸਾਨੂੰ ਇੰਨਾ ਕਲਰਫੁੱਲ ਸੁਨੇਹਾ, ਵਟਸਐਪ ਸੁਨੇਹਾ ਸਜਾ ਕੇ ਭੇਜਣ ਲਈ। ਅਤੇ ਕਹਿੰਦੇ ਨੇ ਕੋਈ ਵੀ ਗੀਤ ਹੈ ਜਿਹੜਾ ਸਾਨੂੰ ਸੁਣਾ ਦਿਓ ਜੀ। ਪ੍ਰੋਗਰਾਮ ਸੁਣਦੇ ਰਹੋ, ਅਸੀਂ ਗੀਤ ਵੀ ਪ੍ਰਸਾਰਿਤ ਕਰ ਰਹੇ ਹਾਂ। ਅਤੇ ਅਗਲਾ ਸੁਨੇਹਾ ਲਿਖਦੇ ਨੇ ਰਾਮ ਰਾਮ ਜੀ, ਸਾਡੇ ਵੱਲੋਂ ਵੀ ਰਾਮ ਰਾਮ ਜੀ ਆਪ ਜੀ ਨੂੰ। ਨਾਮ ਲਿਖਣ ਵਾਲੇ ਨੇ ਰਾਹੁਲ, ਜਿੰਦਲ, ਪੁਰਸ਼ੋਤਮ ਕੁਮਾਰ, ਦਰਸ਼ਨ ਕੁਮਾਰ, ਵਨੀਤ ਕੁਮਾਰ, ਗੋਸ਼ਾ, ਹਿਮਾਂਸ਼ੂ, ਰਵੀ ਅਤੇ ਜਿੰਦਲ ਪਰਿਵਾਰ। ਸਾਡੇ ਕੋਲ ਇਹ ਸੁਨੇਹਾ ਪਹੁੰਚਿਆ ਹੈ ਜੀ, ਜਿੰਦਲ ਬੇਕਰਸ ਵਾਲੀ ਗਲੀ, ਗਲੀ ਨੰਬਰ 1, ਪਰਸਰਾਮ ਨਗਰ, ਬਠਿੰਡਾ ਤੋਂ ਜੀ। ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਤਹਿਤ ਸਾਨੂੰ ਸੁਨੇਹਾ ਭੇਜਣ ਲਈ। ਅਤੇ ਅਗਲਾ ਸੁਨੇਹਾ ਅਸੀਂ ਸ਼ਾਮਿਲ ਕਰਨ ਲੱਗੇ ਹਾਂ ਜੀ, ਸਾਡੇ ਕੋਲ ਪਹੁੰਚਿਆ ਹੈ। ਲਿਖਦੇ ਨੇ, ਸਤਿ ਸ਼੍ਰੀ ਅਕਾਲ ਮੈਡਮ ਸੀਮਾ ਕਟਾਰੀਆ ਜੀ, ਮੇਰੇ ਵੱਲੋਂ ਵੀ ਆਪ ਜੀ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਲਿਖਣ ਵਾਲੇ ਨਾਮ ਨੇ ਬਲਵਿੰਦਰ ਸਰਾਂ, ਗੁਣਤਾਸ, ਰਸਨਦੀਪ, ਮਨਿੰਦਰ ਸਰਾਂ, ਪਿੰਡ ਮੋੜ, ਜੰਡ ਸਿੱਖਾਂ, ਹਨੂੰਮਾਨਗੜ੍ਹ ਤੋਂ ਇਹ ਸੁਨੇਹਾ ਸਾਡੇ ਕੋਲ ਪਹੁੰਚਿਆ ਹੈ ਜੀ। ਅਤੇ ਅਗਲਾ ਸੁਨੇਹਾ ਸ਼ਾਮਿਲ ਕਰਨ ਲੱਗੇ ਹਾਂ ਹਰਜਿੰਦਰ ਸਿੰਘ ਬਰਾੜ, VPO ਜਿੱਦਾਂ, ਜ਼ਿਲ੍ਹਾ ਬਠਿੰਡਾ ਤੋਂ ਇਹ ਸੁਨੇਹਾ ਸਾਡੇ ਕੋਲ ਪਹੁੰਚਿਆ ਹੈ। ਅਤੇ ਸੁਨੇਹਾ ਦੀ ਲੜੀ ਦੇ ਵਿੱਚ ਅਗਲਾ ਸੁਨੇਹਾ, ਪ੍ਰੋਗਰਾਮ ਸੁਰੀਲੀ ਦੁਪਹਿਰ, ਚੱਕ 14 PSB, ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਇਹ ਸੁਨੇਹਾ ਪਹੁੰਚਿਆ। ਲਿਖਣ ਵਾਲੇ ਨੇ ਕੁਲਦੀਪ ਸਿੰਘ, ਰਾਜਵਿੰਦਰ ਕੌਰ, ਸੰਦੀਪ ਸਿੰਘ, ਜਸਕਰਨ ਸਿੰਘ, ਅਵਤਾਰ ਸਿੰਘ। ਲਿਖਦੇ ਨੇ, ਨਮਸਕਾਰ ਜੀ, ਸਤਿਕਾਰ, ਸਾਡੇ ਵੱਲੋਂ ਵੀ ਸਤਿਕਾਰ ਭਰੀ ਨਮਸਕਾਰ। ਕਹਿੰਦੇ ਨੇ ਕੋਈ ਵੀ ਪੰਜਾਬੀ ਗੀਤ ਹੈ ਜਿਹੜਾ ਸੁਣਾ ਦਿਓ ਜੀ। ਅਤੇ ਅਗਲਾ ਸੁਨੇਹਾ ਸਾਡੇ ਕੋਲ ਪਹੁੰਚਿਆ ਹੈ ਜੀ, ਸੈਕਟਰ 67 ਮੁਹਾਲੀ, ਚੰਡੀਗੜ੍ਹ ਤੋਂ TD ਮਲਹੋਤਰਾ, ਰਿਤਿਕ, ਪ੍ਰਤੀਕ, ਅਨਿਲ, ਜੈਵੀਰ, ਡਾਕਟਰ ਅਮਨਦੀਪ, ਕਾਲਕਾ ਤੋਂ ਸ਼ੁਭਚੰਦਰ ਬਜਾਜ, ਸਾਹਿਲ ਬਜਾਜ ਅਤੇ ਬਿੱਟਾ ਬਜਾਜ ਜੀ। ਸ਼ੁਕਰੀਆ ਆਪ ਜੀ ਦਾ ਵੀ ਪ੍ਰੋਗਰਾਮ ਦੇ ਤਹਿਤ ਸੁਨੇਹਾ ਕਰਨ ਲਈ। ਅਤੇ ਅਗਲਾ ਸੁਨੇਹਾ ਅਸੀਂ ਸ਼ਾਮਿਲ ਕਰਨ ਲੱਗੇ ਹਾਂ ਜੀ, ਸਵਰਨ ਸਿੰਘ, ਪਿੰਡ ਦੋਲੇਵਾਲਾ, ਜ਼ਿਲ੍ਹਾ ਮੋਗਾ ਤੋਂ ਇਹ ਸੁਨੇਹਾ ਆਇਆ ਹੈ। ਨਾਲ ਲਿਖਦੇ ਨੇ, ਸਤਿ ਸ਼੍ਰੀ ਅਕਾਲ ਜੀ, ਸਾਡੇ ਵੱਲੋਂ ਵੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਅਤੇ ਨਾਲੋਂ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਪ੍ਰੋਗਰਾਮ ਦੇ ਤਹਿਤ ਸਾਨੂੰ ਸੁਨੇਹਾ ਭੇਜਿਆ। ਅਗਲਾ ਸੁਨੇਹਾ ਪਿੰਡ ਨਥਾਣਾ ਬਠਿੰਡਾ ਤੋਂ ਲਿਖਦੇ ਨੇ ਜੀ, ਹੱਥ ਜੋੜ ਕੇ ਨਮਸਕਾਰ, ਹਰਜਿੰਦਰ, ਜਸਵੀਰ, ਜੱਸੀ, ਸੀਤਾ ਔਰ ਗੀਤਾ। ਕਹਿੰਦੇ ਨੇ ਕੋਈ ਵੀ ਜਿਹੜਾ ਸਦਾਬਹਾਰ ਗੀਤ ਹੈ ਜਿਹੜਾ ਸਾਨੂੰ ਸੁਣਾ ਦਿਓ। ਅਤੇ ਅਗਲਾ ਸੁਨੇਹਾ, ਮੇਰੇ ਹੱਥ ਦੇ ਵਿੱਚ ਫੋਨ ਪਹੁੰਚਿਆ ਹੈ ਜੀ ਸਾਡੇ ਕੋਲ, ਸਤਨਾਮ ਸਿੰਘ ਗਿੱਲ, ਪਿੰਡ ਪੱਖੀ ਖੁਰਦ, ਜ਼ਿਲ੍ਹਾ ਫਰੀਦਕੋਟ ਤੋਂ, ਅਤੇ ਕਿਸੇ ਵੀ ਗੀਤ ਦੀ ਹੈ ਜਿਹੜੀ ਇਹ ਫਰਮਾਇਸ਼ ਕਰ ਰਹੇ ਨੇ। ਇਸੇ ਤਰ੍ਹਾਂ ਅਗਲਾ ਸੁਨੇਹਾ ਵੜਿੰਗ ਖੇੜਾ ਪੰਜਾਬ ਤੋਂ, ਲਿਖਣ ਵਾਲੇ ਨੇ ਮਿੰਟੂ, ਟੋਮਸ, ਪਿੰਕੀ, ਲਵਲੀ ਅਤੇ ਆਰਤੀ ਜੀ। ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਤਹਿਤ ਸੁਨੇਹਾ ਭੇਜਣ ਲਈ। ਅਤੇ ਹੁਣ ਇਹਨਾਂ ਦੀ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਕਮਲ ਖਾਨ ਦੀ ਆਵਾਜ਼ ਦੇ ਵਿੱਚ ਇਹ ਗੀਤ।

0: ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ।
1: ਜੀ ਸਰੋਤਿਓ, ਪ੍ਰੋਗਰਾਮ ਸੁਰੀਲੀ ਦੁਪਹਿਰ ਦੇ ਤਹਿਤ ਅਗਲਾ ਸੁਨੇਹਾ ਸ਼ਾਮਿਲ ਕਰਨ ਲੱਗੇ ਹਾਂ ਜੀ। ਸਾਡੇ ਕੋਲ ਪਹੁੰਚਿਆ ਪਿੰਡ ਫੁੱਲੋ ਮਿੱਠੀ ਜ਼ਿਲ੍ਹਾ ਬਠਿੰਡਾ ਤੋਂ। ਲਿਖਣ ਵਾਲੇ ਨੇ ਰਾਮ ਸਿੰਘ, ਲਛਮਣ ਸਿੰਘ, ਕੁਲਜਿੰਦਰ ਸਿੰਘ, ਮਨਪ੍ਰੀਤ, ਜਸਪ੍ਰੀਤ, ਜੱਸੀ, ਪੋਤਰਾ ਗੁਣਤਾਜਵੀਰ ਸਿੰਘ। ਕਹਿੰਦੇ ਨੇ ਕੋਈ ਵੀ ਇਹ ਗੀਤ ਹੈ ਜਿਹੜਾ ਸਾਨੂੰ ਸੁਣਾ ਦਿਓ। ਨਾਲੇ ਨਾਮ ਲਿਖਦੇ ਨੇ ਜਥੇਦਾਰ ਪਿਆਰਾ ਸਿੰਘ ਦਾ ਖੱਤ ਵੀ ਹੈ। ਕਹਿੰਦੇ ਨੇ ਜੀ ਪੜ੍ਹਿਆ ਜਾਵੇ ਜੀ। ਅਸੀਂ ਸਭ ਦੇ ਹੀ ਸੁਨੇਹੇ ਜ਼ਰੂਰ ਪ੍ਰੋਗਰਾਮ ਦੇ ਤਹਿਤ ਸ਼ਾਮਿਲ ਕਰਦੇ ਹਾਂ। ਤੇ ਅਗਲਾ ਸੁਨੇਹਾ ਮੇਰੇ ਹੱਥ ਦੇ ਵਿੱਚ ਫੋਨ ਪਹੁੰਚਿਆ ਹੈ ਸਾਡੇ ਕੋਲ ਸੁਖਪਾਲ ਸਿੰਘ, ਸਵਰਨ ਕੌਰ, ਲਵਪ੍ਰੀਤ ਸਿੰਘ, ਜਸਪ੍ਰੀਤ ਸਿੰਘ ਤੇ ਰੁਪਿੰਦਰ ਕੌਰ, ਨੈਸ਼ਨਲ ਕਲੋਨੀ ਬਠਿੰਡਾ ਤੋਂ ਇਹ ਸੁਨੇਹਾ ਅਸੀਂ ਸ਼ਾਮਿਲ ਕੀਤਾ ਹੈ। ਤੇ ਅਗਲਾ ਸੁਨੇਹਾ ਲਿਖਦੇ ਨੇ ਜੀ, ਨਮਸਕਾਰ ਜੀ, ਸਾਡੇ ਵੱਲੋਂ ਵੀ ਸਤਿਕਾਰ ਭਰੀ ਨਮਸਕਾਰ। ਗਾਂਵ ਵਾਂਡੀਵਾਲਾ ਫਾਜ਼ਿਲਕਾ ਪੰਜਾਬ ਤੋਂ ਇਹ ਖੱਤ ਸੁਨੇਹਾ ਸਾਡੇ ਕੋਲ ਪਹੁੰਚਿਆ, ਵਟਸਐਪ ਸੁਨੇਹਾ। ਲਿਖਣ ਵਾਲੇ ਨੇ ਕ੍ਰਿਆਂਸ਼ ਪਗੜੀਆ, ਯੋਗੇਸ਼, ਓਮ, ਰਜਤ ਤੇ ਬੇਬੀ ਗਰੀਮਾ। ਕਹਿੰਦੇ ਨੇ ਕੋਈ ਵੀ ਗੀਤ ਹੈ ਜਿਹੜਾ ਸਾਨੂੰ ਸੁਣਾ ਦਿਓ ਜੀ। ਤੇ ਅਗਲਾ ਸੁਨੇਹਾ ਅਸੀਂ ਸ਼ਾਮਿਲ ਕਰਨ ਲੱਗੇ ਹਾਂ ਜੀ, VPO ਮਿੱਡੂ ਖੇੜਾ, ਡਿਸਟ੍ਰਿਕਟ ਸ੍ਰੀ ਮੁਕਤਸਰ ਸਾਹਿਬ ਤੋਂ। ਲਿਖਣ ਵਾਲੇ ਨੇ ਰਾਮ ਪ੍ਰਤਾਪ, ਜੋਤੀ, ਸੁਮਨ ਤੇ ਮਨੀਸ਼ਾ ਜੀ। ਆਪ ਜੀ ਦਾ ਵੀ ਸ਼ੁਕਰੀਆ, ਪ੍ਰੋਗਰਾਮ ਦੇ ਤਹਿਤ ਤੁਸੀਂ ਸਾਨੂੰ ਸੁਨੇਹਾ ਭੇਜਿਆ। ਤੇ ਅਗਲਾ ਸੁਨੇਹਾ ਲਿਖਦੇ ਨੇ ਬਾਘਾ ਪੁਰਾਣਾ ਤੋਂ ਇਹ ਸੁਨੇਹਾ ਹੈ ਜੀ। ਲਿਖਣ ਵਾਲੇ ਨਾਮ ਨੇ ਸਤਨਾਮ ਸਿੰਘ, ਅਮਰਜੀਤ ਕੌਰ, ਪੋਤਰਾ ਤੇਗ ਫਤਿਹ ਸਿੰਘ, ਪੋਤਰੀ ਜਸਕੁਨ। ਫਿਲਮ ਕਹਿੰਦੇ ਕੋਈ ਵੀ ਫਿਲਮੀ ਗੀਤ ਹੈ ਜਿਹੜਾ ਸਾਨੂੰ, ਪੰਜਾਬੀ ਫਿਲਮੀ ਗੀਤ ਹੈ ਜਿਹੜਾ ਸਾਨੂੰ ਸੁਣਾ ਦਿਓ। ਤੇ ਅਗਲਾ ਸੁਨੇਹਾ ਸਾਡੇ ਕੋਲ ਪਹੁੰਚਿਆ ਜੀ, ਪਿੰਡ ਸਾਵੰਤ ਖੇੜਾ ਨੇੜੇ ਮੰਡੀ ਡੱਬਵਾਲੀ ਤੋਂ। ਲਿਖਣ ਵਾਲੇ ਨੇ ਕ੍ਰਿਸ਼ਨ ਲਾਲ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ, ਸ਼ੈਲਿੰਦਰ ਕੁਮਾਰ ਜੀ। ਬਹੁਤ ਬਹੁਤ ਸ਼ੁਕਰੀਆ, ਪ੍ਰੋਗਰਾਮ ਦੇ ਤਹਿਤ ਤੁਸੀਂ ਸਾਨੂੰ ਵਟਸਐਪ ਸੁਨੇਹਾ ਭੇਜਿਆ। ਤੇ ਅਗਲਾ ਸੁਨੇਹਾ ਅਸੀਂ ਸ਼ਾਮਿਲ ਕਰਨ ਲੱਗੇ ਹਾਂ ਜੀ, ਕਾਰਜਕ੍ਰਮ ਸੁਰੀਲੀ ਦੁਪਹਿਰ ਆਦਰਨੀਯ RJ ਜੀ ਕੋ ਗੁੱਡ ਆਫਟਰਨੂਨ। ਸਾਡੇ ਵੱਲੋਂ ਵੀ ਗੁੱਡ ਆਫਟਰਨੂਨ। ਲਿਖਦੇ ਨੇ ਕਿਰਪਿਆ ਹਮ ਲੋਗੋਂ ਕੋ ਕੋਈ ਵੀ ਪੰਜਾਬੀ ਗੀਤ ਹੈ ਜ਼ਰੂਰ ਸੁਣਵਾ ਦੇ। ਤੇ ਸੁਨੇਹਾ ਸਾਡੇ ਕੋਲ ਪਹੁੰਚਿਆ ਕੋਟਵਾ, ਨਾਰਾਇਣਪੁਰ, ਬਾਬਾ ਪੱਟੀ ਬੱਲੀਆਂ ਤੋਂ। ਲਿਖਣ ਵਾਲੇ ਨਾਮ ਓਮ ਪ੍ਰਕਾਸ਼, ਸ਼੍ਰੀਮਤੀ ਊਸ਼ਾ, ਅਮਿਤ ਕੁਮਾਰ, ਹੈਪੀ ਰਾਏ, ਦੁਬੀਹਾ, ਨਿਵਾਦਾ ਜ਼ਿਲ੍ਹਾ ਗਾਜ਼ੀਪੁਰ ਤੋਂ, ਪ੍ਰਤੀਕ, ਸ਼੍ਰੀਮਤੀ ਰੋਸ਼ਨੀ ਤੇ ਪ੍ਰਾਂਜਲ ਜੀ। ਬਹੁਤ ਬਹੁਤ ਸ਼ੁਕਰੀਆ ਆਪ ਸਭ ਜੀ ਦਾ ਪ੍ਰੋਗਰਾਮ ਦੇ ਤਹਿਤ ਸਾਨੂੰ ਸੁਨੇਹੇ ਭੇਜਣ ਲਈ। ਤੇ ਹੁਣ ਸੁਣਦੇ ਹਾਂ ਪ੍ਰੋਗਰਾਮ ਦੇ ਤਹਿਤ ਆਖਰੀ ਗੀਤ।

ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ EIR ਤੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 2:59 ਤੇ 38 ਸਕਿੰਟ ਦਾ ਤੇ ਹੁਣ ਤੋਂ ਕੁਝ ਪਲਾਂ ਬਾਅਦ 3 ਵਜੇ ਤੋਂ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਜਿਸ ਤਰ੍ਹਾਂ 3 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਸਖੀ ਸਹੇਲੀ ਤੇ 4 ਵਜੇ ਦਾ ਸਮਾਂ ਹੋਵੇਗਾ ਪ੍ਰੋਗਰਾਮ ਆਜ ਕੇ ਫਨਕਾਰ ਦਾ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਤੇ। ਸਟੂਡੀਓ ਦੀ ਘੜੀ ਦੇ ਅਨੁਸਾਰ ਸ਼ਾਮ ਦੇ ਠੀਕ 5:40 ਹੋ ਰਹੇ ਨੇ। ਹੁਣ ਵੇਲਾ ਹੈ ਦਿਹਾਤੀ ਵੀਰਾਂ ਅਤੇ ਭੈਣਾਂ ਦੇ ਪ੍ਰੋਗਰਾਮ ਕਿਸਾਨ ਬਾਣੀ ਦਾ। ਅੱਜ ਦਾ ਪ੍ਰੋਗਰਾਮ ਕਿਸਾਨ ਬਾਣੀ ਲੈ ਕੇ ਹਾਜ਼ਰ ਨੇ ਕੁਲਵਿੰਦਰ ਚਾਨੀ। ਸੋ ਪੇਸ਼ ਹੈ ਅੱਜ ਦਾ ਪ੍ਰੋਗਰਾਮ ਕਿਸਾਨ ਬਾਣੀ।

0: संकट के समय प्रधानमंत्री फसल बीमा योजना किसानों के लिए वरदान है।
1: अब सूखा पड़े या बाढ़ आ जाए कोई डर नहीं, अब ओले पड़े या कीट पतंगे फसल खा जाए कोई फिक्र नहीं,
2: क्योंकि हमने लिया है प्रधानमंत्री फसल बीमा।
3: बुआई से फसल कटाई तक हर जोखिम का दावा, न्यूनतम प्रीमियम पर अधिकतम भुगतान का वादा।
4: योजना से हर साल जुड़ रहे हैं 5 करोड़ से ज्यादा किसान, अब आपकी है बारी।
3: नजदीकी कृषि कार्यालय, सहकारी समिति, बैंक शाखा, अधिकृत बीमा कंपनी या जन सेवा केंद्र में स्वेच्छा से करा सकते हैं पंजीकरण।
4: फसल बीमा पोर्टल या फसल बीमा ऐप द्वारा भी कराया जा सकता है पंजीकरण।
3: प्रधानमंत्री फसल बीमा योजना, आपकी फसलों का संपूर्ण सुरक्षा कवर। कृषि एवं किसान कल्याण मंत्रालय, भारत सरकार।
5: किसान वीरां ते भैणां दा प्रोग्राम किसान वाणी लैके मैं हाजिर हाँ कुलविंदर चानी। किसान वीरों ते भैणों, जिवें कि हर मंगलवार असी किसी ना किसी फसल दे फसल माहिर नाल तुहाडी मुलाकात करवाउंदे हाँ, तां अज साडे नाल स्टूडियो दे विच मौजूद ने डॉक्टर नवनीत कौर, जिहड़े कि फार्म सलाहकार केंद्र बठिंडा विखे जिला प्रसार माहिर फसल विज्ञान दे वजों, फसल विज्ञानी दे वजों अपनियां सेवावां निभा रहे ने। ते तुहानू दस दईए किसान वीरो कि अज दा जिहड़ा साडा प्रोग्राम दा विशा रहेगा उह रहेगा तोरीए भाव सरों दी सफल काश्त। तां जेकर तुहाडा वी सरों दी फसल नू लैके कोई सवाल है तां तुसीं स्टूडियो दे नंबर 0164-242-3331 डायल करके डॉक्टर साहब नाल राबता कायम कर सकदे हो ते अपने सवालां दा जवाब लै सकदे हो। ਤਾਂ ਅੱਜ ਦੀ ਗੱਲਬਾਤ ਦਾ ਜਿਹੜਾ ਸਿਲਸਿਲਾ ਸੀ ਸ਼ੁਰੂ ਕਰਨ ਲੱਗਿਆਂ, ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਸਟੂਡੀਓ ਦੇ ਵਿੱਚ।
6: ਧੰਨਵਾਦ ਸਰ
5: ਜੀ। ਡਾਕਟਰ ਸਾਹਿਬ, ਜਦੋਂ ਤੱਕ ਕੋਈ ਕਿਸਾਨ ਵੀਰ ਸਾਡੇ ਨਾਲ ਜੁੜਦਾ ਤਾਂ ਉਦੋਂ ਤੱਕ ਆਪਾਂ ਗੱਲਬਾਤ ਜਿਹੜੀ ਸ਼ੁਰੂ ਕਰਨ ਲੱਗੇ ਹਾਂ, ਤਾਂ ਸਭ ਤੋਂ ਪਹਿਲਾਂ ਜਿਵੇਂ ਕਿ ਅੱਜ ਸਾਡਾ ਵਿਸ਼ਾ ਹੀ ਹੈ ਕਿ ਤੇਲ ਬੀਜ ਦੀ ਫਸਲ ਹੈ ਤੋਰੀ ਆ, ਸਰੋਂ ਦੀ ਕਾਸ਼ਤ ਦੇ ਆਪਾਂ ਜਿਹੜੇ ਢੰਗ ਤਰੀਕੇ ਆ ਉਹਨਾਂ ਨਾਲ ਗੱਲਬਾਤ ਉਹਨਾਂ ਬਾਰੇ ਗੱਲਬਾਤ ਕਰਨੀ ਹੈ। ਇਸ ਬਾਰੇ ਗੱਲ ਕਰਨ ਤੋਂ ਪਹਿਲਾਂ ਜੇ ਆਪਾਂ ਦੇਖੀਏ ਕਿ ਜਿਹੜੇ ਤੇਲ ਬੀਜ ਨੇ ਇਹਨਾਂ ਦੀ ਮਹੱਤਤਾ ਦੇ ਬਾਰੇ ਥੋੜ੍ਹੀ ਜਿਹੀ ਗੱਲਬਾਤ ਕਰਨੀ ਹੋਵੇ ਤਾਂ ਕਿਸ ਤਰ੍ਹਾਂ ਅਸੀਂ ਇਹਨੂੰ ਜਿਹੜਾ ਵਿਆਖਿਆ ਕਰ ਸਕਦੇ ਹਾਂ?
6: ਹਾਂਜੀ ਸਰ, ਬੜਾ ਵਧੀਆ ਕੁਐਸਚਨ ਹੈ ਤੁਹਾਡਾ। ਅਨਾਜ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਤਾਂ ਸੈਕਿੰਡ ਜਿਹੜੀ ਸਾਡੀ ਕਰੋਪ ਆ ਜਿਹਨੂੰ ਆਪਾਂ ਇੰਪੋਰਟੈਂਟ ਮੰਨਦੇ ਹਾਂ ਤਾਂ ਉਹ ਆ ਜਾਂਦੀਆਂ ਸਾਡੀਆਂ ਆਇਲ ਸੀਡ ਕਰੋਪਸ, ਜਿਹਨੂੰ ਅਸੀਂ ਤੇਲ ਬੀਜ ਫਸਲਾਂ ਕਹਿ ਦਿੰਦੇ ਹਾਂ। ਇਹਦੇ ਵਿੱਚ 3-4 ਤਰ੍ਹਾਂ ਦੀਆਂ ਆਉਂਦੀਆਂ, ਜਿਹਦੇ ਵਿੱਚ ਇੱਕ ਤਾਂ ਅੱਜ ਆਪਾਂ ਜਿਹਦੇ ਬਾਰੇ ਡਿਸਕਸ ਕਰਨਾ ਤੋਰੀਏ ਦੀ ਫਸਲ ਆ ਜਾਂਦੀ ਆ, ਇਸ ਤੋਂ ਇਲਾਵਾ ਸਾਡੀ ਗੋਭੀ ਸਰੋਂ ਆ ਜਾਂਦੀ ਆ, ਰਾਇਆ ਆ ਜਾਂਦਾ ਜਾਂ ਤਾਰਾਮੀਰਾ ਆ ਜਾਂਦਾ ਗਾ। ਸੋ ਤੇਲ ਬੀਜ ਫਸਲਾਂ ਦੀ ਜੇ ਅਸੀਂ ਗੱਲ ਕਰੀਏ ਤਾਂ ਬੜੀਆਂ ਇੰਪੋਰਟੈਂਟ ਆ। ਆਪਾਂ ਡਾਈਵਰਸੀਫਿਕੇਸ਼ਨ ਦੀ ਗੱਲ ਕਰਦੇ ਹਾਂ, ਫਸਲੀ ਵਿਭਿੰਨਤਾ ਦੀ ਗੱਲ ਕਰਦੇ ਹਾਂ, ਤਾਂ ਉਹਦੇ ਵਿੱਚ ਸਾਡੀਆਂ ਤੇਲ ਬੀਜ ਫਸਲਾਂ ਮੁੱਖ ਭੂਮਿਕਾ ਨਿਭਾ ਸਕਦੀਆਂ ਗਾ। ਜਿਵੇਂ ਇੰਡੀਆ ਦੀ ਗੱਲ ਕਰਾਂ ਤਾਂ ਸਾਡਾ ਇੰਡੀਆ 41 ਮਿਲੀਅਨ ਟਨ ਤੇਲ ਬੀਜ ਅਸੀਂ ਪੈਦਾ ਕਰਦੇ ਹਾਂ, ਬਟ ਸਾਡੀ ਕੰਜ਼ਮਪਸ਼ਨ ਡਿਊ ਟੂ ਪਾਪੂਲੇਸ਼ਨ

0: ਪ੍ਰੈਸ਼ਰ ਇੰਨੀ ਕਾ ਕਿ ਸਾਨੂੰ ਮਿਲੀਅਨਸ ਆਫ ਡਾਲਰ ਸਾਨੂੰ ਬਾਹਰੋਂ ਇੰਪੋਰਟ ਕਰਨਾ ਪੈਂਦਾ ਗਾ। ਸੋ ਲੋਕਲਸ ਨੂੰ ਚਾਹੀਦਾ ਕਿ ਆਪਾਂ ਉਹ ਮਿਲੀਅਨਸ ਆਫ ਡਾਲਰ ਰਾਦਰ ਦੈਨ ਕਿ ਅਸੀਂ ਫੋਰਨ ਕੰਟਰੀਜ਼ ਤੋਂ ਉਹਨੂੰ ਇੰਪੋਰਟ ਕਰੀਏ ਤਾਂ ਸਾਡੀ ਲੋਕਲ ਪ੍ਰੋਡਕਸ਼ਨ ਜਿਹੜੀ ਹੈਗੀ ਆ ਉਹ ਹੋਣੀ ਚਾਹੀਦੀ ਆ। ਇੱਕ ਅਸੀਂ ਤੇਲ ਬੀਜ ਫਸਲਾਂ ਨੂੰ ਕਹਿ ਦਿੰਦੇ ਹਾਂ ਰਿਸੋਰਸ ਐਫੀਸ਼ੀਐਂਟ ਆ, ਘੱਟ ਪਾਣੀ ਦੇ ਨਾਲ ਘੱਟ ਖਾਦ ਖੁਰਾਕ ਦੇ ਨਾਲ ਵਧੀਆ ਸਾਡੀਆਂ ਫਸਲਾਂ ਜਿਹੜੀਆਂ ਹੈਗੀਆਂ ਉਹ ਹੋ ਜਾਂਦੀਆਂ। ਪਲੱਸ ਇਹਦਾ ਇੱਕ ਹੋਰ ਫਾਇਦਾ ਗਾ ਕਿ ਜਿਹੜਾ ਸਾਡਾ ਸ਼ੁੱਧ ਘਰ ਦਾ ਜਿਹੜਾ ਹੈਗਾ ਤੇਲ ਸਾਨੂੰ ਖਾਣ ਦੇ ਲਈ ਮਿਲਦਾ ਗਾ।
1: ਜੀ ਡਾਕਟਰ ਸਾਹਿਬ, ਬੜਾ ਵਧੀਆ ਤੁਸੀਂ ਜਿਹੜੇ ਤੇਲ ਬੀਜਾਂ ਦੇ ਬਾਰੇ ਗੱਲਬਾਤ ਕੀਤੀ ਹੈ, ਇਹਦੀ ਮਹੱਤਤਾ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਸਾਂਝੀ ਕੀਤੀ ਹੈ। ਜੇ ਹੁਣ ਆਪਾਂ ਤੋਰੀਏ ਦੀ ਗੱਲ ਕਰੀਏ ਤਾਂ ਤੋਰੀਏ ਦੀ ਕੀ ਵਿਸ਼ੇਸ਼ਤਾ ਹੈ?
0: ਤੋਰੀਆ ਸਰ ਬਾਕੀ ਤੇਲ ਬੀਜਾਂ ਦੇ ਨਾਲੋਂ ਜੇ ਅਸੀਂ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਬੜਾ ਘੱਟ ਸਮਾਂ ਲੈ ਕੇ ਇਹ ਪੱਕ ਕੇ ਤਿਆਰ ਹੋ ਜਾਂਦਾ ਗਾ। ਜਿਵੇਂ ਗੋਭੀ ਸਰੋਂ ਦੀ ਗੱਲ ਕਰਾਂ ਤਾਂ 140 ਤੋਂ 150 ਦਿਨ ਲੈ ਕੇ ਉਹ ਪੱਕ ਕੇ ਤਿਆਰ ਹੁੰਦੀ ਆ। ਇਸੇ ਤਰ੍ਹਾਂ ਰਾਇਆ ਵੀ ਸਾਡਾ ਜਿਹੜਾ ਹੈਗਾ 4-5 ਮਹੀਨੇ ਲੈ ਕੇ ਪੱਕਦਾ। ਬਟ ਜੇ ਅਸੀਂ ਤੋਰੀਏ ਦੀ ਗੱਲ ਕਰੀਏ ਤਾਂ ਕੋਈ 90-95 ਦਿਨਾਂ ਦੇ ਵਿੱਚ ਇਹ ਪੱਕ ਕੇ ਸਾਡੀ ਫਸਲ ਤਿਆਰ ਹੋ ਜਾਂਦੀ ਆ। ਸੋ ਸਾਡੇ ਕਈ ਤਰ੍ਹਾਂ ਦੇ ਸਿਸਟਮ ਆ ਜਿਹਦੇ ਵਿੱਚ ਇਹ ਬੜੀ ਫਿੱਟ ਬੈਠਦੀ ਆ। ਇਹਦੇ ਫਾਇਦੇ ਵੀ ਆਪਾਂ ਜੇ ਗੱਲ ਕਰੀਏ, ਤੇਲ ਮਿਲਦਾ ਇਹਦੇ ਤੋਂ ਸਾਨੂੰ, ਜਾਂ ਅੱਜ ਕੱਲ੍ਹ ਸਾਗ ਜਿਹੜਾ ਹੈਗਾ ਇਹਨਾਂ ਦਿਨਾਂ ਦੇ ਵਿੱਚ ਤੋਰੀਏ ਦੇ ਸਾਗ ਦੀ ਬੜੀ ਇੰਪੋਰਟੈਂਸ ਆ। ਸਾਡੇ ਕਈ ਫਾਰਮਰਸ ਇਸ ਮਹੀਨੇ ਦੀ ਕਾਸ਼ਤ ਕਰਕੇ ਕਾਫੀ ਉਹਨਾਂ ਨੂੰ ਰਿਟਰਨਸ ਮਿਲਦੇ ਆ। ਸੋ ਸਾਗ ਦੀ ਬੜੀ ਇਸ ਚੀਜ਼ ਦੇ ਵਿੱਚ ਇੰਪੋਰਟੈਂਸ ਆ ਤੋਰੀਏ ਦੇ।
1: ਜੀ ਡਾਕਟਰ ਸਾਹਿਬ, ਆਪਾਂ ਆਪਣੀ ਗੱਲਬਾਤ ਜਾਰੀ ਰੱਖਾਂਗੇ। ਇੱਕ ਕਿਸਾਨ ਵੀ ਸਾਡੇ ਨਾਲ ਫੋਨ ਕਾਲ ਦੇ ਜ਼ਰੀਏ ਜੁੜੇ ਨੇ। ਹੈਲੋ।
2: ਹੈਲੋ,
1: ਹਾਂਜੀ, ਸਤਿ ਸ੍ਰੀ ਅਕਾਲ ਜੀ, ਕਿੱਥੋਂ ਤੇ ਕੌਣ ਗੱਲ ਕਰ ਰਹੇ ਹੋ?
2: ਸਤਿ ਸ੍ਰੀ ਅਕਾਲ।
1: ਹਾਂਜੀ, ਕੌਣ ਗੱਲ ਕਰ ਰਹੇ ਹੋ, ਨਾਮ ਦੱਸ ਦਿਓ ਜੀ ਆਪਣਾ।
2: ਮੇਰਾ ਨਾਮ ਜੀ ਮਿੱਠੂ ਸਿੰਘ ਆ, ਪਿੰਡ ਭਗਵਾਨਗੜ੍ਹ ਭੁੱਖਲ ਤੋਂ ਬੋਲਦਾ ਜੀ।
1: ਹਾਂਜੀ, ਕੀ ਸਵਾਲ ਆ ਜੀ ਡਾਕਟਰ ਸਾਹਿਬ, ਤੁਹਾਡੀ ਆਵਾਜ਼ ਸੁਣ ਰਹੇ
2: ਹਾਂ ਜੀ। ਅਸੀਂ ਪੁੱਛਣਾ ਸੀਗਾ ਵੀ ਹੁਣ ਤਾਂ ਬੀਜ ਦਾ ਸਿੱਕੇ ਦੀ ਆ।
1: ਹਾਂਜੀ,
2: ਤੇ ਜੀ ਬਾਕੀ ਸਰੀਆ ਦੇ ਵਿੱਚ ਖੜੋ ਸਾਗ ਵਾਸਤੇ ਕਿਹੜੀ ਚੰਗੀ ਰਹਿੰਦੀ ਹੈ? ਬਾਕੀ ਜੋ ਮਿਲਾ ਟੱਪ ਜਾਂਦੀ ਹੈ ਫਿਰ ਪੱਕ ਕੇ ਉਹ ਵੀ ਹੋ ਜਾਂਦੀ ਹੈ ਕਾਣੀ ਘੱਪੇ ਜੋਗਰੀ
1: ਜੀ।
0: ਬਾਈ ਜੀ, ਸਾਗ ਵਾਸਤੇ ਜੇ ਤੁਸੀਂ ਕਰਨੀ ਆ ਤਾਂ ਇਹਦੇ ਵਿੱਚ ਤੋਰੀਏ ਦੀਆਂ ਸਾਡੇ ਕੋਲ ਦੋ ਵਰਾਇਟੀਜ਼ ਹੈਗੀਆਂ ਗਾ। ਇਹਦਾ ਸਮਾਂ ਵੀ ਇਹ ਆ ਵੀ ਸਤੰਬਰ ਮਹੀਨੇ ਦੇ ਵਿੱਚ ਇਹਦੀ ਤੁਸੀਂ ਬਿਜਾਈ ਕਰ ਸਕਦੇ ਹੋ, ਤੇ ਜਦੋਂ ਆਪਾਂ ਨੂੰ ਇਹਦੀ ਰਿਕੁਆਇਰਮੈਂਟ ਆ ਤਾਂ ਵਧੀਆ ਇਹਦਾ ਸਾਗ ਮੰਡੀ ਦੇ ਵਿੱਚ, ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਤੁਸੀਂ ਜਸਟ ਸਾਗ ਦੇ ਲਈ ਕਰਨੀ ਆ, ਤਾਂ ਮੰਡੀ ਦੇ ਵਿੱਚ ਵੀ ਤੁਹਾਨੂੰ ਇਸ ਚੀਜ਼ ਦਾ ਵਧੀਆ ਰੇਟ ਮਿਲ ਜਾਏਗਾ।
1: ਸ਼ੁਕਰੀਆ ਜੀ ਫੋਨ ਕਰਨ ਦੇ ਲਈ। ਤਾਂ ਡਾਕਟਰ ਸਾਹਿਬ, ਆਪਾਂ ਗੱਲਬਾਤ ਕਰ ਰਹੇ ਸੀ ਤੋਰੀਏ ਦੀ ਕਾਸ਼ਤ ਬਾਰੇ, ਤਾਂ ਜਦ ਕੋਈ ਵੀ ਫਸਲ ਹੈ ਉਹਦੇ ਲਈ ਸਭ ਤੋਂ ਜ਼ਰੂਰੀ ਚੀਜ਼ ਹੁੰਦੀ ਹੈ ਜ਼ਮੀਨ। ਜ਼ਮੀਨ ਵੀ ਜਿਹੜੀ ਉਸ ਫਸਲ ਨੂੰ ਲਈ ਬਿਲਕੁਲ ਢੁਕਵੀਂ ਹੋਵੇ। ਅਤੇ ਜੇ ਆਪਾਂ ਸਰੋਂ ਦੀ ਫਸਲ ਦੀ ਗੱਲ ਕਰੀਏ, ਤੋਰੀਏ ਦੀ ਗੱਲ ਕਰੀਏ, ਤਾਂ ਕਿਹੋ ਜਿਹੀ ਜ਼ਮੀਨ ਇਸਦੇ ਲਈ ਬਿਲਕੁਲ ਢੁਕਵੀਂ ਹੁੰਦੀ ਹੈ, ਅਤੇ ਕਿਸ ਤਰ੍ਹਾਂ ਦੀ ਉਹਦੀ ਕਿੰਨੀ ਕੁ ਉਹਦੀ ਉਪਜਾਊ ਸ਼ਕਤੀ ਹੋਣੀ ਚਾਹੀਦੀ ਹੈ, ਜਾਂ ਉਹਦੇ ਵਿੱਚ ਕਿਸ ਤਰ੍ਹਾਂ ਦੇ ਕਣਾਂ ਦੀ ਜਿਹੜੀ ਮੌਜੂਦਗੀ ਹੋਣੀ ਚਾਹੀਦੀ ਹੈ?
0: ਸਰ, ਜੇ ਆਪਾਂ ਤੋਰੀਏ ਦੀ ਗੱਲ ਕਰੀਏ ਤਾਂ ਤੋਰੀਏ ਦੇ ਲਈ ਦਰਮਿਆਨੀ ਤੋਂ ਭਾਰੀ ਜ਼ਮੀਨ ਜਿਹੜੀ ਢੁਕਵੀਂ ਆ, ਜਦਕਿ ਜਿਹੜੀ ਸਾਡਾ ਹੈਗਾ ਤਾਰਾਮੀਰਾ ਜਾਂ ਰਾਇਆ, ਇਹ ਥੋੜ੍ਹਾ ਜਿਹਾ ਜੇ ਸਾਡੀ ਜ਼ਮੀਨ ਹਲਕੇ ਵਾਲੀ ਸਾਈਡ ਨੂੰ ਆ ਤਾਂ ਉਹਦੇ ਵਿੱਚ ਇਹ ਵਧੀਆ ਹੋ ਜਾਂਦੇ ਆ। ਬਟ ਤੋਰੀਆ ਦੇ ਲਈ ਹਲਕੀ ਮੈਰਾ ਜ਼ਮੀਨ ਜਾਂ ਦਰਮਿਆਨੀ ਤੋਂ ਭਾਰੀ ਜਿਹੜੀ ਸਾਡੀ ਜ਼ਮੀਨ ਆ ਉਹ ਢੁਕਵੀਂ ਹੁੰਦੀ ਆ, ਕਿਉਂਕਿ ਇਹਦਾ ਵਾਧਾ ਵਿਕਾਸ ਜਿਹੜਾ ਹੋਣਾ ਹੁੰਦਾ ਗਾ ਉਹ ਇਸ ਜ਼ਮੀਨ ਦੇ ਵਿੱਚ ਵਧੀਆ ਹੋ ਜਾਂਦਾ।
1: ਜੀ, ਅਤੇ ਇਸੇ ਤਰ੍ਹਾਂ ਹੀ ਆਪਾਂ ਗੱਲ ਕਰੀਏ ਕਿ ਫਸਲੀ ਚੱਕਰ ਦੀ, ਕਿਉਂਕਿ ਕਿਸਾਨ ਵੀਰਾਂ ਦਾ ਇਹ ਅਕਸਰ ਮਨਸ਼ਾ ਹੁੰਦੀ ਹੈ ਜਾਂ ਉਮੀਦ ਹੁੰਦੀ ਹੈ, ਇੱਛਾ ਹੁੰਦੀ ਹੈ ਕਿ ਉਹ ਆਪਣੀ ਕਿਸੇ ਫਸਲ ਦੇ ਨਾਲ ਕਿਸੇ ਦੂਸਰੀ ਫਸਲ ਦਾ ਜਿਹੜਾ ਬਿਜਾਈ ਕਰਕੇ ਉਹਦਾ ਵੱਧ ਤੋਂ ਵੱਧ ਮੁਨਾਫਾ ਲੈ ਸਕਣ, ਜਿਹਦੇ ਉੱਤੇ ਉਹਦਾ ਖਰਚਾ ਵੀ ਉਹਨਾਂ ਦਾ ਘੱਟ ਆਵੇ ਅਤੇ ਮੁਨਾਫਾ ਉਹਨਾਂ ਨੂੰ ਜ਼ਿਆਦਾ ਹੋ ਸਕੇ। ਤਾਂ ਤੋਰੀਏ ਦਾ ਜਿਹੜਾ ਫਸਲੀ ਚੱਕਰ ਹੈ ਉਹਦੇ ਬਾਰੇ ਅਸੀਂ ਕਿਸ ਤਰ੍ਹਾਂ, ਮਤਲਬ ਕਿਹੜੀ ਫਸਲ ਉਹਦੇ ਨਾਲ ਅਸੀਂ ਬੀਜ ਸਕਦੇ ਹਾਂ?
0: ਸਰ, ਤੋਰੀਏ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਜਿਹੜੇ ਸਾਡੇ ਕਿਸਾਨ ਆ ਜਿਨ੍ਹਾਂ ਨੇ ਵੇਲਾਂ ਵਾਲੀਆਂ ਸਬਜ਼ੀਆਂ ਆਪਦੇ ਲਗਾਈਆਂ ਹੋਈਆਂ ਸੀ, ਤਾਂ ਉਸ ਤੋਂ ਬਾਅਦ ਹੁਣ ਸਤੰਬਰ ਮਹੀਨਾ ਜਿਹੜਾ ਹੈਗਾ ਪੂਰਾ ਢੁਕਵਾਂਗਾ ਇਹਦੀ ਬਿਜਾਈ ਦੇ ਲਈ, ਜਾਂ ਜਿਹੜੇ ਸਾਡੇ ਕਿਸਾਨਾਂ ਨੇ ਆਪਦੇ ਖੇਤ ਦੇ ਵਿੱਚ ਸਾਉਣੀ ਦੇ ਚਾਰੇ ਲਾਏ ਹੋਏ ਸੀ ਉਸ ਤੋਂ ਬਾਅਦ ਵੀ ਅਸੀਂ ਤੋਰੀਆ ਲਾ ਸਕਦੇ ਹਾਂ। ਤੋਰੀਏ ਤੋਂ ਬਾਅਦ ਜਿਵੇਂ ਕਿ ਆਪਾਂ ਪਹਿਲਾਂ ਹੀ ਗੱਲ ਕੀਤੀ ਆ ਕਿ ਕੋਈ 90-95 ਦਿਨ ਲੈ ਕੇ ਇਹ ਫਸਲ ਤਿਆਰ ਹੁੰਦੀ ਆ, ਉਸ ਤੋਂ ਬਾਅਦ ਜਿਹੜੀ ਸਾਡੀ ਕਣਕ ਆ ਉਹ ਆਪਾਂ ਪਛੇਤੀ ਕਣਕ ਦੀ ਬਿਜਾਈ ਇਹਦੇ ਵਿੱਚ ਕਰ ਸਕਦੇ ਹਾਂ, ਕਿਉਂਕਿ ਦਸੰਬਰ ਮਹੀਨੇ ਜਾ ਕੇ ਸਾਡਾ ਤੋਰੀਆ ਪੱਕਦਾ ਗਾ, ਤੇ ਉਹਦੇ ਵਿੱਚ ਅਸੀਂ ਕਿਸਾਨ ਵੀਰਾਂ ਨੂੰ ਥੋੜੀ ਜਿਹੀ ਮੈਂ ਇਹ ਗੁਜ਼ਾਰਿਸ਼ ਕਰਦੀ ਹਾਂ ਕਿ ਸਾਡੀਆਂ ਕਣਕ ਦੀਆਂ ਜਿਹੜੀਆਂ ਨੋਰਮਲ ਵਰਾਇਟੀਜ਼ ਆਉਂਦੀਆਂ ਉਹ ਸਾਡੀਆਂ ਨਵੰਬਰ ਦੇ ਪਹਿਲੇ ਪੰਦਰਵਾੜੇ ਦੇ ਵਿੱਚ ਬਿਜਾਈ ਲਈ ਢੁਕਵੀਆਂ ਹੁੰਦੀਆਂ। ਜੇ ਕਿਸੇ ਨੇ ਪਿਛੇਤੀ ਬਿਜਾਈ ਕਰਨੀ

0: ਹਾਂ ਤਾਂ ਉਹਦੇ ਵਿੱਚ ਸਾਡੇ ਕੋਲੇ ਅਲੱਗ ਤਰ੍ਹਾਂ ਦੀਆਂ ਵੈਰਾਈਟੀਜ਼ ਆ ਜਿਹੜੀਆਂ ਪਛੇਤੀ ਬਿਜਾਈ ਦੇ ਲਈ ਢੁਕਵੀਆਂ।
1: ਜੀ
0: ਸੋ ਕਿਸਾਨ ਵੀਰਾਂ ਨੇ ਆਪਣਾ ਟਾਈਮ ਦੇਖਣਾ ਕਿ ਕਿਹੜੇ ਮਹੀਨੇ ਉਹਨਾਂ ਨੇ ਬਿਜਾਈ ਕਰਨੀ ਆ, ਉਸ ਹਿਸਾਬ ਦੇ ਨਾਲ ਉਹ ਵੈਰਾਈਟੀਜ਼ ਦੀ ਜਿਹੜੀ ਹੈਗੀ ਆ ਚੋਣ ਕਰ ਸਕਦੇ ਆ।
1: ਜੀ ਡਾਕਟਰ ਸਾਹਿਬ, ਇੱਕ ਹੋਰ ਕਿਸਾਨ ਵੀਰ ਸਾਡੇ ਨਾਲ ਫੋਨ ਕਾਲ ਦੇ ਜ਼ਰੀਏ ਜੁੜੇ ਨੇ। ਹੈਲੋ,
2: ਹੈਲੋ, ਸਤਿ ਸ੍ਰੀ ਅਕਾਲ ਬਾਈ ਜੀ।
1: ਸਤਿ ਸ੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ ਜੀ?
2: ਮੈਂ ਬਾਬੂ ਸਿੰਘ ਬੋਲਦਾ, ਮੇਰੇ ਗਿੱਦੜਵਾ ਤੋਂ।
1: ਹਾਂ ਜੀ ਬਾਬੂ ਸਿੰਘ ਜੀ, ਕੀ ਸਵਾਲ ਆ ਜੀ?
2: ਸਵਾਲ ਜੀ, ਗੁਬਾਰੇ ਵਾਲਾ ਬਹਾਣਾ 3-3.5 ਕਿੱਲੇ ਦਾ ਵੱਢਣ ਲੱਗਿਆ, 10-15 ਕੁ ਦਿਨ ਤੱਕ ਵਿਹਲਾ ਹੋ ਜੀ, ਸਰੋਂ ਦਾ ਬੀਜ ਪੁੱਛਣਾ ਸੀ ਵੀ ਕਿਹੜਾ ਸਹੀ ਰੂ ਬਹਾਣ, ਬਹੁਤ ਠੀਕ ਆ, ਚੰਗਾ ਬਹਾਣਾ।
0: ਬਾਈ ਜੀ, ਇਹਦੇ ਵਿੱਚ ਆਏ ਆ ਕਿ ਜੇ ਤੁਸੀਂ ਆਪਾਂ ਤੋਰੀਏ ਦੀ ਵੀ ਕਾਸ਼ਤ ਕਰ ਸਕਦੇ ਆ, ਤੋਰੀਏ ਦਾ ਟਾਈਮ ਹੈਗਾ ਜੀ ਸਤੰਬਰ ਮਹੀਨਾ ਪੂਰਾ। ਫਿਰ ਸਰੋਂ ਦੇ ਵਿੱਚ ਜੀ ਆਪਾਂ ਗੋਭੀ ਸਰੋਂ ਅਕਤੂਬਰ ਮਹੀਨੇ ਦੇ ਵਿੱਚ ਆਪਾਂ ਉਹਦੀ ਕਾਸ਼ਤ ਕਰ ਸਕਦੇ ਆ। ਜੇ ਥੋੜਾ ਹੋਰ ਡਿਲੇ ਕਰਨਾ ਦੇਣ, ਆਪਾਂ ਰਾਏ ਵੱਲ ਵੀ ਜਾ ਸਕਦੇ ਆ, ਯੂਨੀਵਰਸਿਟੀ ਵੱਲੋਂ ਬੜੀਆ। ਹਾਂਜੀ,
2: 15 ਕਿਲੋਮੀਟਰ।
0: ਹਾਂਜੀ, ਫਿਰ ਤੁਸੀਂ ਗੋਭੀ ਸਰੋਂ ਜਾਂ ਰਾਇਆ ਦੋਨਾਂ ਚੋਂ ਕੋਈ ਵੀ ਚੂਜ਼ ਕਰ ਸਕਦੇ ਆ। ਯੂਨੀਵਰਸਿਟੀ ਦੇ ਅੱਗੇ ਮੇਲੇ ਆਉਣੇ ਆ, ਨਵੀਆਂ ਵੈਰਾਈਟੀਜ਼ ਐਂਡ ਹਾਈਬ੍ਰਿਡ ਆਏ ਆ ਸਾਡੇ ਗੋਭੀ ਸਰੋਂ ਐਂਡ ਰਾਏ ਦੇ, ਤਾਂ ਉਹਨਾਂ ਵਿੱਚੋਂ ਤੁਸੀਂ। ਹਾਂਜੀ ਹਾਂਜੀ, ਬਠਿੰਡੇ ਮੇਲੇ ਤੇ ਇਸ ਵਾਰੀ ਵੀ ਜੀ ਬੀ ਆਏਗਾ। ਤੁਸੀਂ ਕੋਈ ਵੀ ਨਵੀਂ ਵੈਰਾਇਟੀ ਜਾਂ ਜਿਹੜੀ ਤੁਸੀਂ ਵੈਰਾਇਟੀ ਆਪਦੇ ਖੇਤ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਪਰਖੀ ਆ, ਤਾਂ ਤੁਸੀਂ ਉਹਨਾਂ ਤੋਂ ਵਧੀਆ ਝਾੜ ਲੈ ਸਕਦੇ ਆ। ਇੱਕ ਇਹਦੇ ਵਿੱਚ ਹਾਂਜੀ ਹਾਂਜੀ, ਨਹੀਂ ਵਧੀਆ ਜੀ ਬਾਈ ਜੀ, ਇਸ ਵਾਰੀ ਵੀ ਆ ਰਿਹਾ ਬੀ ਨਵਾਂ ਆਪਣਾ। ਤੁਸੀਂ ਮੇਲਿਆਂ ਤੇ ਜ਼ਰੂਰ ਸਾਡੇ ਵਿਜ਼ਿਟ ਕਰਿਓ, ਤੇ ਜਿਹੜਾ ਵੀ ਤੁਹਾਡੇ ਬੀਜ ਦੀ ਰਿਕੁਆਇਰਮੈਂਟ ਹੋਈ ਤੁਸੀਂ ਲੈ ਸਕਦੇ ਹੋ।
1: ਜੀ ਬਹੁਤ ਬਹੁਤ ਸ਼ੁਕਰੀਆ ਜੀ ਬਾਬੂ ਸਿੰਘ ਜੀ ਤੁਹਾਡਾ ਫੋਨ ਕਾਲ ਕਰਨ ਦੇ ਲਈ। ਤਾਂ ਡਾਕਟਰ ਸਾਹਿਬ, ਜਿਵੇਂ ਕਿ ਸਾਡੇ ਕੋਲ 2 ਫੋਨ ਕਾਲਸ ਵੀ ਆਈਆਂ ਨੇ, ਤਾਂ ਕਿਸਾਨ ਵੀਰਾਂ ਨੇ ਇਹੀ ਸਵਾਲ ਕੀਤਾ ਕਿਸਮਾਂ ਬਾਰੇ ਕਿ ਕਿਹੜੀ ਕਿਸਮ ਉਹ ਬੀਜ ਸਕਦੇ ਆ। ਤਾਂ ਤੋਰੀਏ ਦੀਆਂ ਜੇ ਆਪਾਂ ਕਿਸਮਾਂ ਦੀ ਗੱਲ ਕਰੀਏ ਤਾਂ ਕਿਹੜੀਆਂ ਕਿਹੜੀਆਂ ਕਿਸਮਾਂ ਨੇ, ਖਾਸ ਕਰ ਜਿਹੜੀ ਸਾਡਾ ਬਠਿੰਡਾ ਇਲਾਕਾ ਹੈ ਇਹਦੀ ਜ਼ਮੀਨ ਦੇ ਅਨੁਸਾਰ ਅਸੀਂ ਕਿਹੜੀਆਂ ਕਿਹੜੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ?
0: ਹਾਂਜੀ ਸਰ, ਤੋਰੀਏ ਦੀਆਂ ਸਾਡੇ ਕੋਲ 2 ਕਿਸਮਾਂ ਗਾ, ਜਿਹਦੇ ਵਿੱਚ TL ਕਿਸਮਾਂ, ਤੋਰੀਆ ਲੁਧਿਆਣਾ, TL 17 ਜਿਹੜੀ ਸਾਡੀ ਨਵੀਂ ਕਿਸਮ ਆ, ਐਂਡ TL 15। ਜਿਹੜੀ ਸਾਡੀ TL 17 ਕਿਸਮ ਆ, ਇਹ 90-95 ਦਿਨਾਂ ਦੇ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਆ, ਤੇ 4.5-5 ਕੁਇੰਟਲ ਕਿੱਲੇ ਦਾ ਇਹਦਾ ਸਾਨੂੰ ਝਾੜ ਮਿਲਦਾ। ਇਸ ਤੋਂ ਬਾਅਦ ਜਿਹੜੀ ਸਾਡੀ TL 15 ਕਿਸਮ ਆ, ਇਹ 88-92 ਕੋਈ 92-93 ਦਿਨਾਂ ਦੇ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ, ਤੇ 5-5.5 ਕੁਇੰਟਲ ਇਹਦਾ ਸਾਨੂੰ ਝਾੜ ਮਿਲ ਜਾਂਦਾ। ਸੋ ਦੋਨੇ ਹੀ ਕਿਸਮਾਂ ਦੀ ਕਾਸ਼ਤ ਜਿਹੜੀ ਹੈਗੀ ਆ, ਅਸੀਂ ਪੂਰੇ ਪੰਜਾਬ ਦੇ ਵਿੱਚ ਇਹ ਸਾਡੀਆਂ ਸਿਫਾਰਿਸ਼ ਕੀਤੀਆਂ ਗਈਆਂ ਕਿਸਮਾਂ ਗਾ। ਇਸ ਤੋਂ ਇਲਾਵਾ ਜਿਵੇਂ ਸਾਡੇ ਫਾਰਮਰ ਪਹਿਲਾਂ ਵੀ ਇੱਕ ਗੱਲ ਕਰ ਰਹੇ ਸੀਗੇ ਕਿ ਗੋਭੀ ਸਰੋਂ ਤੇ ਰਾਇਆ ਦੀ, ਇਸ ਵਾਰੀ ਸਾਡੇ ਰਾਇਆ ਦੀ ਨਵੀਂ ਕਿਸਮ ਆ ਰਹੀ ਹੈ ਜੀ ਕਨੋਲਾ, ਪੰਜਾਬ ਰਾਇਆ ਕਨੋਲਾ 7 ਨੰਬਰ ਕਰਕੇ। ਪਹਿਲਾਂ ਸਾਡੀ ਫਾਰਮਰਸ ਦੇ ਵਿੱਚ ਕਾਫੀ ਫੇਮਸ ਕਿਸਮ ਆ RLC 3, ਜਿਹਨੂੰ ਪੀਲੀ ਸਰੋਂ ਵੀ ਕਹਿੰਦੇ ਆ। ਸੋ ਇਸ ਵਾਰੀ ਨਵੀਂ ਕਨੋਲਾ ਦੀ ਕਿਸਮ ਆ ਰਹੀ ਆ। ਕਨੋਲਾ ਦਾ ਥੋੜਾ ਜਿਹਾ ਜੇ ਮੈਂ ਬਰੀਫ ਚ ਦੱਸਾਂ ਤਾਂ ਕਨੋਲਾ ਕਿਸਮਾਂ ਦੀ ਖਾਸੀਅਤ ਇਹ ਆ ਕਿ ਇਹਨਾਂ ਦੇ ਵਿੱਚ 2 ਤੱਤ, ਜਿਹਨਾਂ ਦੇ ਕਰਕੇ ਆਪਾਂ ਕਹਿ ਦਿੰਦੇ ਹਾਂ ਕਿ ਦਿਲ ਦੀਆਂ ਬਿਮਾਰੀਆਂ ਹੁੰਦੀਆਂ ਜਾਂ ਸਾਡੇ ਨਾੜਾਂ ਦੇ ਵਿੱਚ ਤੇਲ ਜੰਮ ਜਾਂਦਾ, ਸੋ ਇਹਨਾਂ ਦੇ ਵਿੱਚ ਉਹ 2 ਤੱਤ ਬੜੇ ਘੱਟ ਮਾਤਰਾ ਦੇ ਵਿੱਚ ਹੁੰਦੇ ਆ, ਰੂਸਿਕ ਐਸਿਡ ਐਂਡ ਗਲੂਕੋਸਿਨੋਲੇਟਸ, ਜਿਹਦੇ ਕਰਕੇ ਅਸੀਂ ਕਹਿੰਦੇ ਹਾਂ ਕਿ ਜੇ ਤੁਸੀਂ ਘਰ ਵਾਸਤੇ ਸਰੋਂ ਦੀ ਕਾਸ਼ਤ ਕਰ ਰਹੇ ਹੋ ਤਾਂ ਕਨੋਲਾ ਕਿਸਮਾਂ ਦੀ ਕਾਸ਼ਤ ਸਾਨੂੰ ਜਿਹੜੀ ਹੈਗੀ ਆ ਕਰਨੀ ਚਾਹੀਦੀ ਆ।
1: ਜੀ ਡਾਕਟਰ ਸਾਹਿਬ, ਇੱਕ ਹੋਰ ਕਿਸਾਨ ਵੀਰ ਸਾਡੇ ਨਾਲ ਜੁੜੇ ਨੇ। ਹੈਲੋ,
3: ਹੈਲੋ, ਸਤਿ ਸ੍ਰੀ ਅਕਾਲ ਜੀ।
1: ਹਾਂਜੀ ਸਤਿ ਸ੍ਰੀ ਅਕਾਲ, ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ ਬਾਈ ਜੀ?
3: ਹਾਂਜੀ, ਬਲਵੰਤ ਸਿੰਘ ਬੋਲਦੇ ਹਾਂ, ਜੈ ਸਿੰਘ ਤੇ।
1: ਹਾਂਜੀ ਬਲਵੰਤ ਸਿੰਘ ਜੀ, ਕੀ ਸਵਾਲ ਆ ਜੀ?
3: ਜੀ ਅਸੀਂ ਸਰੋਂ ਬੀਜੇ 1 ਕਿੱਲਾ ਸਾਗ ਵਾਲੀ
1: ਜੀ,
3: ਜੇ
0: ਚਿੱਟਾ ਮੱਛਰ ਹਜੇ ਸ਼ੁਰੂਆਤੀ ਸਟੇਜ ਤੇ ਹੀ ਆ, ਤਾਂ ਮੈਂ ਇਹ ਕਹਿੰਦੀ ਆ ਕਿ ਰਾਦਰ ਦੈਨ ਆਪਾਂ ਕਿਸੇ ਕੈਮੀਕਲ ਵੱਲ ਜਾਈਏ, ਤਾਂ ਥੋੜਾ ਜਿਹਾ ਨਿੰਮ ਦਾ ਘੋਲ, ਕਿਉਂਕਿ ਆਪਾਂ ਨੂੰ ਪਤਾ ਸਾਗ ਆਪਾਂ ਡਾਇਰੈਕਟ ਕੰਜ਼ਿਊਮ ਕਰਨੇ ਆ ਪੱਤੇ, ਤਾਂ ਕਈ ਵਾਰੀ ਜਿਹੜੇ ਦੂਸਰੇ ਕੈਮੀਕਲਸ ਆ ਉਹਨਾਂ ਦੇ ਰੈਜ਼ੀਡਿਊ ਰਹਿ ਜਾਂਦੇ ਆ, ਸੋ ਤੁਸੀਂ ਇੱਕ ਵਾਰੀ ਨਿੰਮ ਦਾ ਘੋਲ ਤਿਆਰ ਕਰਕੇ ਛਿੜਕ ਦਿਓ ਉਹਦੇ ਤੇ ਉਹਦੇ ਨਾਲ ਵੀ ਆਪਣਾ ਜਿਹੜਾ ਹੈਗਾ ਗਾ ਅਸਰਦਾਇਕ ਹੋਏਗਾ।
3: ਨਿੰਮ ਦਾ ਘੋਲ ਕਿਵੇਂ ਕਰੀਏ?
0: ਨਿੰਮ ਦੀਆਂ ਕਰੂੰਬਲਾਂ ਪੱਤੇ ਲੈ ਕੇ ਉਹਨਾਂ ਨੂੰ ਜੀ ਪਾਣੀ 'ਚ ਉਬਾਲਣਾ ਗਾ, ਉਸ ਤੋਂ ਬਾਅਦ ਜਿਹੜਾ ਉਹਦੇ ਵਿੱਚ ਨਿਕਲੇਗਾ ਉਹਨੂੰ ਆਪਾਂ ਆਪਦੀ ਫਸਲ ਤੇ ਛਿੜਕਾ ਕਰਨਾ, ਕਿਉਂਕਿ ਦੂਸਰੇ ਜਿਹੜੇ ਕੈਮੀਕਲ ਕਰਾਂਗੇ ਉਹਨਾਂ ਦਾ ਕੋਈ 20-25 ਦਿਨ ਦਾ ਵੇਟਿੰਗ ਪੀਰੀਅਡ ਹੁੰਦਾ ਗਾ ਕਿ ਆਪਾਂ ਉਹਨਾਂ ਟਾਈਮ ਸਾਗ ਆਪਦਾ ਨਹੀਂ ਤੋੜ ਸਕਦੇ ਗੇ। ਠੀਕ ਹੈ ਜੀ, ਸੋ ਇਹਦੇ ਵਿੱਚ ਆਪਾਂ ਕੈਮੀਕਲ ਜਿਹੜਾ ਹੈਗਾ ਘਰੋਂ ਹੀ ਔਰਗੈਨਿਕ ਤਿਆਰ ਕਰਨਾ ਗਾ।
1: ਬਹੁਤ ਬਹੁਤ ਸ਼ੁਕਰੀਆ ਜੀ ਫੋਨ ਕਰਨ ਦੇ ਲਈ। ਤਾਂ ਡਾਕਟਰ ਸਾਹਿਬ, ਅੱਗੇ ਆਪਾਂ ਗੱਲ ਕਰਾਂਗੇ, ਕਿਉਂਕਿ ਜਦੋਂ ਅਸੀਂ ਬਿਜਾਈ ਕਰਨੀ ਹੈ ਕਿਸੇ ਵੀ ਫਸਲ ਦੀ, ਜ਼ਮੀਨ ਦੀ

0: ਤੋਂ ਬਾਅਦ ਸਿੰਚਾਈ ਦਾ ਜਿਹੜਾ ਮੁੱਖ ਕੰਮ ਹੁੰਦਾ ਹੈ, ਜਦੋਂ ਤੋਰੀਏ ਦੀ ਫਸਲ ਦੀ ਅਸੀਂ ਬਿਜਾਈ ਕਰਨੀ ਆ ਤਾਂ ਉਹਦੇ ਲਈ ਕਿੰਨਾ ਕੁ ਅਸੀਂ ਪਾਣੀ ਲਾਉਣਾ, ਭਾਰਾ ਪਾਣੀ ਲਾਉਣਾ ਜਾਂ ਹਲਕਾ ਪਾਣੀ ਦੇਣਾ, ਅਤੇ ਬਾਕੀ ਜਿਹੜਾ ਇਹਦਾ ਸਿੰਚਾਈ ਪ੍ਰਬੰਧ ਹੈ ਕਿੰਨੇ ਕਿੰਨੇ ਸਮੇਂ ਬਾਅਦ ਅਸੀਂ ਇਹਨੂੰ ਪਾਣੀ ਦੇਣਾ?
1: ਸਰ, ਤੋਰੀਆ ਜਿਵੇਂ ਆਪਾਂ ਪਹਿਲਾਂ ਹੀ ਗੱਲ ਕੀਤੀ ਆ ਕਿ ਰਿਸੋਰਸ ਐਫੀਸ਼ੀਐਂਟ ਕਰੋਪ ਆ, ਮਤਲਬ ਇਹਦੇ ਵਿੱਚ ਜ਼ਿਆਦਾ ਆਪਾਂ ਨੂੰ ਕੁਦਰਤੀ ਸਾਧਨਾਂ ਦੀ ਵਰਤੋਂ ਨਹੀਂ ਕਰਨੀ ਪੈਂਦੀ ਗੀ।
0: ਜੀ।
1: ਸੋ ਤੋਰੀਏ ਦੇ ਵਿੱਚ ਇੱਕ ਧਿਆਨ ਰੱਖਣਾ ਕਿ ਆਪਾਂ ਰੌਣੀ ਕਰਕੇ ਇਹਨੂੰ ਬੀਜਣਾ ਆਪਣੇ ਖੇਤ ਦੇ ਵਿੱਚ ਚੰਗਾ ਵੱਤਰ ਹੋਵੇ। ਜੇ ਆਪਾਂ ਨੂੰ ਲੱਗਦਾ ਕਿ ਆਪਣਾ ਖੇਤ ਥੋੜ੍ਹਾ ਸੁੱਕਾ ਗਾ ਤਾਂ ਜਦੋਂ ਆਪਾਂ ਬਿਜਾਈ ਕਰਨੀ ਆ, ਇੱਕ ਰਾਤ ਪਹਿਲਾਂ ਆਪਾਂ ਬੀਜ ਨੂੰ ਗਿੱਲੀ ਮਿੱਟੀ ਦੇ ਵਿੱਚ ਰੱਖ ਲੈਣਾ ਗਾ ਤਾਂ ਜੋ ਥੋੜ੍ਹਾ ਜਿਹਾ ਉਹਦੇ ਵਿੱਚ ਮੋਇਸਚਰ ਚਲਾ ਜਾਵੇ। ਸੋ ਇਹਦੇ ਵਿੱਚ ਇੱਕ ਰੌਣੀ ਕਰਨੀ ਆ। ਸੈਕਿੰਡ, ਜੇ ਤੁਹਾਨੂੰ ਲੱਗਦਾ ਕਿ ਪਾਣੀ ਦੀ ਲੋੜ ਹੈ ਤਾਂ ਆਪਾਂ ਜਦੋਂ ਆਪਣੀ ਫਸਲ ਫੁੱਲਾਂ 'ਤੇ ਹੋਏਗੀ ਆਪਾਂ ਉਦੋਂ ਇੱਕ ਇਰੀਗੇਸ਼ਨ ਲਾਉਣੀ ਆ। ਕਈ ਸਾਡੇ ਫੀਲਡ ਇੱਦਾਂ ਦੇ ਵੀ ਹੈਗੇ ਆ ਜਿੱਥੇ ਭਾਰੀਆਂ ਜ਼ਮੀਨਾਂ, ਉੱਥੇ ਆਪਾਂ ਨੂੰ ਕਈ ਵਾਰੀ ਪਾਣੀ ਲਾਉਣ ਦੀ ਲੋੜ ਹੀ ਨਹੀਂ ਪੈਂਦੀਗੀ। ਸੋ ਆਪਦੀ ਜ਼ਮੀਨ ਦੀ ਕਿਸਮ ਅਤੇ ਮੌਸਮ ਦੇ ਹਿਸਾਬ ਨਾਲ ਅਸੀਂ ਤੋਰੀਏ ਨੂੰ ਦੋ ਪਾਣੀ ਪਲਾਨ ਕਰਨੇ ਆ। ਇੱਕ ਤਾਂ ਫਸਟ ਰੌਣੀ ਕਰਨੀ ਆ, ਸੈਕਿੰਡ ਜੇ ਲੋੜ ਹੈਗੀ ਆ ਤਾਂ ਆਪਾਂ ਜਦੋਂ ਫਲਾਰਿੰਗ ਸਟੇਜ 'ਤੇ, ਫੁੱਲਾਂ ਦੀ ਸਟੇਜ 'ਤੇ ਸਾਡਾ ਤੋਰੀਆ, ਆਪਾਂ ਉਦੋਂ ਇਹਨੂੰ ਪਾਣੀ ਲਗਾ ਸਕਦੇ ਹਾਂ।
0: ਜੀ, ਤਾਂ ਡਾਕਟਰ ਸਾਹਿਬ, ਜਿਵੇਂ ਕਿ ਕਈ ਵਾਰ ਇਹ ਵੀ ਹੁੰਦਾ ਹੈ ਸਿੰਚਾਈ ਪ੍ਰਬੰਧ ਦਾ, ਜੇ ਆਪਾਂ ਗੱਲ ਕਰੀਏ ਕਿ ਫਸਲ ਕੁਮਲਾ ਜੇ ਜਾਂਦੀ ਹੈ, ਜੇ ਆਪਾਂ ਕਹੀਏ ਸਿੱਧੇ ਸ਼ਬਦਾਂ ਦੇ ਵਿੱਚ, ਤਾਂ ਕੀ ਉਦੋਂ ਉਹਨੂੰ ਪਾਣੀ ਦੇਣਾ ਜ਼ਰੂਰੀ ਹੁੰਦਾ ਜਾਂ ਅਸੀਂ ਉਡੀਕ ਕਰ ਸਕਦੇ ਹਾਂ? ਮਤਲਬ ਕਿ
1: ਸਰ, ਕੁਮਲਾਉਣ ਦੇ ਕਾਰਨ ਹੁੰਦੇ ਆ। ਕਈ ਵਾਰੀ ਤਾਂ ਹੁੰਦਾ ਕਿ ਤੁਹਾਡੀ ਜੜ੍ਹ 'ਚ ਕੋਈ ਬਿਮਾਰੀ ਵਗੈਰਾ ਤਾਂ ਫਸਲ ਕੁਮਲਾਉਂਦੀ ਆ।
0: ਜੀ।
1: ਸੈਕਿੰਡਲੀ, ਤੋਰੀਆ ਜਿਹੜਾ ਹੈਗਾ ਆਪਣਾ, ਆਪਾਂ ਜ਼ਾਇਦ ਰੱਬੀ ਦੀ ਫਸਲ ਕਹਿ ਦਿੰਦੇ ਹਾਂ ਕਿਉਂਕਿ ਅੱਗੇ ਅੱਗੇ ਆਪਾਂ ਨੂੰ ਪਤਾ ਟੈਂਪਰੇਚਰ ਦਾ ਹੁਣ ਕਾਫੀ ਫਰਕ ਪੈ ਗਿਆ, ਟੈਂਪਰੇਚਰ ਡਾਊਨ ਹੋਣ ਲੱਗ ਗਿਆ। ਸੋ ਇਹ ਕੰਡੀਸ਼ਨ ਵੈਸੇ ਅਗਲੇ ਜਿਹੜੇ ਮਹੀਨੇ ਆਉਣੇ ਆ ਉਹਨਾਂ 'ਚ ਆਉਂਦੀ ਕੋਈ ਨਹੀਂ। ਕਮਲਾਉਣ ਵਾਲੀ ਸਟੇਜ ਆਉਂਦੀ ਹੈ ਜੀ ਜੂਨ ਜੁਲਾਈ ਦੇ ਵਿੱਚ, ਜਦੋਂ ਟੈਂਪਰੇਚਰ ਬਹੁਤ ਹਾਈ ਹੁੰਦਾ ਉਦੋਂ ਸੋਕਾ ਲੱਗ ਕੇ ਸਾਡੀ ਫਸਲ ਜਿਹੜੀ ਹੈਗੀ ਆ ਕਮਲਾਉਂਦੀ ਆ। ਜੇ ਕਮਲਾ ਰਿਹਾ ਆਪਣਾ ਤੋਰੀਆ, ਦੈਨ ਆਪਾਂ ਨੂੰ ਦੇਖਣਾ ਪੈਣਾ ਕਿ ਸਾਡੇ ਸੋਕਾ ਤਾਂ ਨਹੀਂ ਲੱਗ ਰਿਹਾ, ਦੈਨ ਆਪਾਂ ਨੂੰ ਜ਼ਿਆਦਾ ਨਹੀਂ ਇਰੀਗੇਟ ਕਰਨਾ ਉਹਨੂੰ, ਬਿਕੋਜ਼ ਉਹਦੇ ਨਾਲ ਜਿਹੜੀ ਸਾਡੀ ਹੈਗੀ ਆ ਕੁਆਲਿਟੀ 'ਤੇ ਫਰਕ ਪੈਂਦਾ ਗਾ।
0: ਅਤੇ ਡਾਕਟਰ ਸਾਹਿਬ, ਇੱਕ ਇਹ ਵੀ ਕਿਹਾ ਜਾਂਦਾ ਕਿ ਜਿਹੜਾ ਪਾਣੀ ਹੈ ਤੋਰੀਏ ਦੀ ਫਸਲ ਨੂੰ ਜਾਂ ਸਰ੍ਹੋਂ ਦੀ ਫਸਲ ਨੂੰ, ਉਹ ਨਹਿਰੀ ਪਾਣੀ ਹੀ ਦਿੱਤਾ ਜਾਵੇ, ਜਿਹੜਾ ਸਾਡਾ ਧਰਤੀ ਹੇਠਲਾ ਪਾਣੀ ਹੈ ਇਹ ਨਾ, ਇਹਦੀ ਵਰਤੋਂ ਨਾ ਕੀਤੀ ਜਾਵੇ, ਤਾਂ ਇਹਦੇ ਨਾਲ ਕਿੰਨਾ ਕੁ ਫਰਕ ਪੈਂਦਾ?
1: ਸਰ, ਨਹਿਰੀ ਪਾਣੀ ਤਾਂ ਇਕੱਲਾ ਤੋਰੀਆ ਨਹੀਂ, ਆਪਾਂ ਜੇ ਕਿਸੇ ਵੀ ਫਸਲ ਦੀ ਗੱਲ ਕਰੀਏ ਤਾਂ ਨਹਿਰੀ ਪਾਣੀ ਘਿਓ ਦੀ ਤਰ੍ਹਾਂ ਕੰਮ ਕਰਦਾ ਗਾ। ਸੋ ਜੇ ਅਵੇਲੇਬਿਲਿਟੀ ਹੈ ਨਹਿਰੀ ਪਾਣੀ ਦੀ, ਦੈਨ ਜ਼ਰੂਰ ਲਾਉਣਾ ਚਾਹੀਦਾ ਗਾ। ਜੇ ਨਹੀਂ ਅਵੇਲੇਬਲ, ਆਪਾਂ ਨੂੰ ਕਿਸੇ ਤਰੀਕਿਓਂ ਮੀਂਹ ਨਹੀਂ ਪੈ ਰਿਹਾ, ਦੈਨ ਆਪਾਂ ਨੂੰ ਅੰਡਰਗਰਾਊਂਡ ਇਰੀਗੇਸ਼ਨ ਜਿਹੜੀ ਹੈਗੀ ਆ ਦੇਣੀ ਪੈਣੀ ਆ। ਬਟ ਇਹਦੇ ਵਿੱਚ ਥੋੜ੍ਹਾ ਜਿਹਾ ਹੋ ਗਿਆ ਕਿ ਜੇ ਸਿੰਚਾਈ ਜਿਹੜੀ ਹੈਗੀ ਆ ਰੌਣੀ ਆਪਣੀ ਨਹਿਰੀ ਪਾਣੀ ਦੇ ਨਾਲ ਹੋ ਜੇ, ਦੈਨ ਸੋਨੇ ਤੇ ਸੁਹਾਗੇ ਦਾ ਕੰਮ ਕਰਦਾ ਗਾ।
0: ਜੀ, ਡਾਕਟਰ ਸਾਹਿਬ, ਇੱਕ ਕਿਸਾਨ ਵੀਰ ਹੋਰ ਸਾਡੇ ਨਾਲ ਜੁੜੇ ਨੇ। ਹੈਲੋ।
2: ਹੈਲੋ,
0: ਹਾਂਜੀ, ਸਤਿ ਸ੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ?
2: ਅਸੀਂ ਉਹੀ ਬੋਲ ਰਹੇ ਹਾਂ, ਮੌੜ ਤੋਂ ਬੋਲ ਰਹੇ, ਸ਼ੀਰਾ ਮੱਟੂ ਆ, ਸਰੋਂ ਬਾੜੀ ਪੁੱਛਿਆ ਸੀ ਉਹਨੂੰ ਵੀ ਕਿਹੜਾ ਬੀਜ ਬੀਜੀਏ ਵੀ।
0: ਹਾਂਜੀ, ਕਿਸਮਾਂ ਦੀ ਵੈਸੇ ਡਾਕਟਰ ਸਾਹਿਬ ਨੇ ਦੱਸਿਆ ਵੀ ਸੀਗਾ, ਤੁਸੀਂ ਸੁਣਿਆ ਨਹੀਂ ਹੋਣਾ ਜਾਂ ਸ਼ਾਇਦ ਲੇਟ ਜਿਹੜਾ ਰੇਡੀਓ ਔਨ ਕੀਤਾ ਹੋਣਾ।
1: ਬਾਈ ਜੀ, ਤੁਸੀਂ ਮਤਲਬ ਕਿਹੜੀ ਸਰੋਂ ਬੀਜਣੀ, ਗੋਭੀ ਸਰੋਂ ਬੀਜਣੀ ਜਾਂ ਰਾਇਆ ਜਾਂ ਤੋਰੀਆ?
2: ਨਹੀਂ, ਸਰੋਂ ਬੀਜਦੇ, ਜਿਹੜੀ ਆਮ ਹੀ ਸਰੋਂ ਬੀਜਦੇ ਜੀ, ਸਰੋਂ ਹੁੰਦੀ ਹੈ ਜਿਹੜੀ।
1: ਤੁਸੀਂ ਘਰ ਵਾਸਤੇ ਬੀਜਣੀ ਆ ਜਾਂ ਬਾਜ਼ਾਰ ਵਾਸਤੇ ਬੀਜਣੀ ਆ?
2: ਨਾ, ਬਾਜ਼ਾਰ ਵਾਸਤੇ ਬੀਜਣੀ, 2-2.5 ਕਿੱਲੇ ਆਏ ਸਾਲ ਬੀਜਦੇ ਸਰੋਂ, ਤੋਰੀਆ ਛੋਲੇ ਤਾਂ ਹੁੰਦੇ ਨੀ।
1: ਅੱਛਾ ਜੀ, ਸਰੋਂ ਦੇ ਵਿੱਚ
2: ਸਰੋਂ ਮਾੜੀ ਰਹਿ ਜਾਂਦੀ ਹੈ ਜੀ।
1: ਅੱਛਾ ਜੀ, ਤੁਹਾਡਾ ਏਰੀਆ ਕਿਹੜਾ ਗਾ?
2: ਪਾਉਰ ਖੁਰਦ, ਜ਼ਿਲ੍ਹਾ ਬਠਿੰਡਾ ਜੀ।
1: ਅੱਛਾ ਜੀ, ਸੋ ਇਸ ਵਾਰੀ ਨਾ ਤੁਸੀਂ ਸਾਡੇ ਨਵੀਆਂ ਜਿਹੜੀਆਂ ਕਿਸਮਾਂ ਆਈਆਂ ਗਾ, 8.5-9 ਕੁਇੰਟਲ ਏਕੜ ਦਾ ਝਾੜ ਦੇਣ ਦੀ ਸਮਰੱਥਾ ਰੱਖਦੀਆਂ ਗਾ, ਤਾਂ ਉਹਦੇ ਵਿੱਚ ਜਿਵੇਂ ਮੈਂ ਪਹਿਲਾਂ ਹੀ ਗੱਲ ਕੀਤੀ ਆ, ਪੰਜਾਬ ਰਾਇਆ ਕਨੋਲਾ 7 ਨੰਬਰ, ਰਾਇਆ ਦੀ ਇੱਕ PBR 813, 9.5-10 ਕੁਇੰਟਲ ਤੱਕ ਵੀ ਸਾਡਾ ਜਿਹੜੀਆਂ ਹੈਗੀਆਂ ਝਾੜ ਦੇ ਦਿੰਦੀਆਂ ਇਹ ਕਿਸਮਾਂ। ਗੋਭੀ ਸਰੋਂ ਦੇ ਵਿੱਚ ਸਾਡੇ ਹਾਈਬ੍ਰਿਡ ਹੈਗੇ ਆ 2, PGSH 1707, 1 GSE 7 ਕਰਕੇ। ਸੋ ਇਹ ਵੀ ਸਾਡੀਆਂ ਜਿਹੜੀਆਂ ਕਿਸਮਾਂ 8-8.5 ਕੁਇੰਟਲ ਕਿੱਲੇ ਦਾ ਝਾੜ ਦੇ ਦਿੰਦੀਆਂ ਗਾ। ਤੁਹਾਡੇ ਪਾਣੀ ਮਾੜਾ ਹੋਣਾ ਜੀ, ਤੁਸੀਂ
0: ਤੁਸੀਂ ਬਾਈ ਜੀ ਇਹ ਕਰ ਸਕਦੇ ਹੋ ਕਿ ਤੁਸੀਂ ਜਿਹੜਾ ਆਪਣਾ ਕਿਸਾਨ ਸਲਾਹਕਾਰ ਕੇਂਦਰ ਬਣਿਆ ਹੋਇਆ ਬਠਿੰਡੇ, ਜਿਹੜਾ ਆਪਣਾ ਚੌਂਕ ਹੈ ਗੁਰਮੁਖੀ ਚੌਂਕ, ਉੱਥੇ ਜਾ ਕੇ ਡਾਕਟਰ ਸਾਹਿਬ ਨਾਲ ਰਾਬਤਾ ਕਾਇਮ ਕਰ ਸਕਦੇ ਹੋ, ਉੱਥੇ ਤੁਹਾਨੂੰ ਜਿਹੜਾ ਵਿਸਥਾਰ ਦੇ ਵਿੱਚ ਇਹਦੀ ਜਾਣਕਾਰੀ ਮਿਲ ਜਾਣੀ ਹੈ, ਅਤੇ ਤੁਹਾਨੂੰ ਬੀਜ ਵੀ ਮੇਰਾ ਖਿਆਲ ਉੱਥੋਂ ਮਿਲ ਜਾਣਾ।
1: ਹਾਂਜੀ, ਇੱਕ ਆਪਾਂ ਤੁਹਾਡੀ ਮਿੱਟੀ ਟੈਸਟ ਵੀ ਕਰਵਾ ਸਕਦੇ ਹਾਂ ਕਿ ਕਿਉਂ ਨਹੀਂ ਤੁਹਾਡੇ ਤੇਲ ਬੀਜ ਫਸਲਾਂ ਹੋ ਰਹੀਆਂ, ਉਸ ਹਿਸਾਬ ਨਾਲ ਆਪਾਂ ਤੁਹਾਨੂੰ ਮਿੱਟੀ ਅਤੇ ਪਾਣੀ ਟੈਸਟ ਕਰਕੇ ਰਿਪੋਰਟ ਤੋਂ ਦੱਸ ਸਕਦੇ ਹਾਂ।
2: ਬਹੁਤ ਬਹੁਤ ਧੰਨਵਾਦ
0: ਜੀ, ਸ਼ੁਕਰੀਆ ਬਾਈ ਜੀ, ਬਹੁਤ ਬਹੁਤ। ਤਾਂ ਅੱਗੇ ਡਾਕਟਰ ਸਾਹਿਬ ਗੱਲ ਆ ਜਾਂਦੀ ਹੈ ਕਿ

0: ਖਾਦ ਪ੍ਰਬੰਧ ਦੀ, ਤਾਂ ਤੋਰੀਏ ਦੇ ਵਿੱਚ ਕਿਸ ਤਰ੍ਹਾਂ ਦਾ ਖਾਦ ਪ੍ਰਬੰਧ ਰਹਿੰਦਾ ਅਤੇ ਕਿਹੜੀਆਂ ਕਿਹੜੀਆਂ ਖਾਦਾਂ ਦੀ ਸਾਨੂੰ ਵਰਤੋਂ ਦੀ ਜ਼ਰੂਰਤ ਪੈਂਦੀ ਹੈ?
1: ਸਰ, ਤੋਰੀਆ ਇੱਕ ਸ਼ੋਰਟ ਡਿਊਰੇਸ਼ਨ ਕਰੋਪ ਆ, ਸੋ ਇਹਦੇ ਵਿੱਚ ਜਿਹੜਾ ਖਾਦ ਪ੍ਰਬੰਧਨ ਆ ਉਹ ਆਪਾਂ ਬਿਜਾਈ ਦੇ ਸਮੇਂ ਹੀ ਕਰ ਲੈਣਾ ਗਾ।
0: ਜੀ
1: ਇਹਦੇ ਵਿੱਚ ਆਪਾਂ 55 ਕਿਲੋ ਯੂਰੀਆ ਕਿੱਲੇ ਦੇ ਹਿਸਾਬ ਨਾਲ ਬਿਜਾਈ ਸਮੇਂ ਪਾ ਦੇਣਾ ਆਪਾਂ ਆਪਦੇ ਖੇਤ ਦੇ ਵਿੱਚ।
0: ਜੀ
1: ਸੈਕਿੰਡਲੀ, ਇਹਦੇ ਵਿੱਚ ਆਪਾਂ ਫੋਸਫੋਰਸ ਤੱਤ ਲਈ, ਜਿਵੇਂ ਆਪਾਂ ਕਣਕ ਦੇ ਵਿੱਚ DAP ਨੂੰ ਪ੍ਰੈਫਰੈਂਸ ਦਿੰਦੇ ਹਾਂ,
0: ਜੀ
1: ਤਾਂ ਤੇਲ ਬੀਜ ਫਸਲਾਂ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਜੇ ਤੁਸੀਂ ਫੋਸਫੋਰਸ ਪਾਉਣੀ ਆ, 50 ਕਿਲੋ ਅਸੀਂ ਕਹਿੰਦੇ ਹਾਂ
0: ਜੀ
1: ਸਿੰਗਲ ਸੁਪਰ ਫੋਸਫੇਟ ਦੀ ਫਾਰਮ 'ਚ, ਤਾਂ ਜਿਹਦੇ ਵਿੱਚ ਸਲਫਰ ਆ ਆਪਾਂ ਨੂੰ ਉਹਨੂੰ ਤਰਜੀਹ ਦੇਣੀ ਚਾਹੀਦੀ ਆ,
0: ਜੀ
1: ਕਿਉਂਕਿ ਸਲਫਰ ਇੱਕ ਅਜਿਹਾ ਧਾਤ ਆ ਜਿਹਦੇ ਨਾਲ ਤੇਲ ਬੀਜ ਫਸਲਾਂ ਦਾ ਝਾੜ ਵੀ ਵੱਧਦਾ ਅਤੇ ਉਹਦੇ ਵਿੱਚ ਆਇਲ ਕੰਟੈਂਟ ਜਿਹੜਾ ਆਪਾਂ ਕਹਿੰਦੇ ਹਾਂ ਤੇਲ ਦੀ ਮਾਤਰਾ ਦਾਣਿਆਂ ਦੇ ਵਿੱਚ ਵੱਧਦੀ ਆ।
0: ਜੀ
1: ਜੇ SSP ਆਪਾਂ ਨੂੰ ਸਿੰਗਲ ਸੁਪਰ ਫੋਸਫੇਟ ਨਹੀਂ ਅਵੇਲੇਬਲ, ਦੈਨ ਆਪਾਂ 13 ਕਿਲੋ ਬੈਂਟੋਨਾਈਟ ਸਲਫਰ ਜਾਂ ਜ਼ਮੀਨ ਦੇ ਕਿਸਮ ਦੇ ਹਿਸਾਬ ਨਾਲ ਜਿਪਸਮ ਵੀ ਪਾ ਸਕਦੇ ਹਾਂ।
0: ਜੀ
1: ਸੋ ਸਲਫਰ ਤੱਤ ਜਿਹੜਾ ਸਾਡਾ ਤੇਲ ਬੀਜ ਫਸਲਾਂ ਨੂੰ ਘਿਓ ਦੀ ਤਰ੍ਹਾਂ ਕੰਮ ਕਰਦਾ ਗਾ।
0: ਜੀ ਤਾਂ ਜਿਵੇਂ ਅੱਗੇ ਗੱਲ ਆ ਜਾਂਦੀ ਹੈ ਜੀ ਬਿਮਾਰੀਆਂ ਅਤੇ ਕੀੜੇ ਮਕੌੜਿਆਂ ਦੀ, ਤਾਂ ਪਹਿਲਾਂ ਆਪਾਂ ਜੇ ਬਿਮਾਰੀਆਂ ਵੱਲ ਧਿਆਨ ਦਈਏ ਤਾਂ ਕਿਹੜੀਆਂ ਕਿਹੜੀਆਂ ਬਿਮਾਰੀਆਂ ਨੇ ਜਿਹੜੀਆਂ ਤੋਰੀਏ ਦੀ ਫਸਲ ਦਾ ਨੁਕਸਾਨ ਕਰਦੀਆਂ ਨੇ ਅਤੇ ਜ਼ਿਆਦਾ ਇਹਦੇ 'ਤੇ ਹਮਲਾ ਹੁੰਦਾ?
1: ਹਾਂ ਸਰ, ਬਿਮਾਰੀਆਂ ਦੇ ਵਿੱਚ ਇਹਦੇ ਵਿੱਚ ਝੁਲਸ ਰੋਗ ਆ ਜਾਂਦਾ ਕਈ ਵਾਰੀ, ਜਾਂ ਚਿੱਟੀ ਕੁੰਗੀ ਆ ਜਾਂਦੀ ਆ। ਸੋ ਇਹਦੇ ਵਿੱਚ ਆਪਾਂ ਇੱਕ ਤਾਂ ਇਹ ਧਿਆਨ ਰੱਖਣਾ ਕਿ ਪਿਛਲੀ ਫਸਲ ਦੇ ਜਿਹੜੇ ਮੁੱਢ ਵਗੈਰਾ ਗਾ ਉਹਨਾਂ ਤੋਂ ਰਹਿਤ ਸਾਡਾ ਖੇਤ ਹੋਣਾ ਚਾਹੀਦਾ, ਕਿਉਂਕਿ ਬਿਮਾਰੀਆਂ ਨੇ ਜਿਹੜਾ ਹੈਗਾ ਕਿਤੇ ਨਾ ਕਿਤੇ ਉਹਨਾਂ ਨੇ ਆਪਦਾ ਇੱਕ ਬਣਾਇਆ ਹੁੰਦਾ ਹੋਸਟ ਜਿੱਥੇ ਉਹ ਪਲਦੀਆਂ ਗਾ। ਸੋ ਜਿੱਥੇ ਉਹ ਪਲਦੀਆਂ ਆਪਾਂ ਉਹਨਾਂ ਚੀਜ਼ਾਂ ਨੂੰ ਪਹਿਲਾਂ ਤਾਂ ਨਸ਼ਟ ਕਰਨਾ ਗਾ। ਸੈਕਿੰਡਲੀ ਆਪਾਂ ਧਿਆਨ ਰੱਖਣਾ ਗਾ ਕਿ ਜੇ ਆਪਣੇ ਵਾਤਾਵਰਨ ਦੇ ਵਿੱਚ ਹੁੰਮਸ ਵਗੈਰਾ ਜ਼ਿਆਦਾ ਹੋ ਰਹੀ ਆ ਤਾਂ ਉੱਥੇ ਬਿਮਾਰੀ ਦਾ ਹਮਲਾ ਹੋ ਸਕਦਾ ਗਾ। ਦੈਨ ਆਪਾਂ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਉੱਲੀ ਨਾਸ਼ਕ ਆਉਂਦੇ ਆ ਜਿਵੇਂ ਸਾਡੇ ਰਿਡੋਮਿਲ ਵਗੈਰਾ, ਉਹ ਆਪਾਂ ਉਹਨਾਂ 'ਤੇ ਸਪਰੇਅ ਕਰ ਸਕਦੇ ਹਾਂ।
0: ਜੀ ਅਤੇ ਅੱਗੇ ਆ ਜਾਂਦੀ ਹੈ ਜੀ ਕੀੜੇ ਮਕੌੜਿਆਂ ਦੀ ਗੱਲ, ਤਾਂ ਕੀੜੇ ਮਕੌੜੇ ਕਿਹੜੇ ਕਿਹੜੇ ਨੇ ਜਿਹੜੇ ਤੋਰੀਏ ਦੀ ਫਸਲ ਦਾ ਨੁਕਸਾਨ ਕਰਦੇ?
1: ਹਾਂ, ਕੀੜੇ ਮਕੌੜਿਆਂ ਦੀ ਜੇ ਗੱਲ ਕਰੀਏ ਤਾਂ ਸਰ ਸਰੋਂ ਦੀਆਂ ਫਸਲਾਂ, ਜਿਵੇਂ ਬਾਕੀ ਸਾਰੀਆਂ ਦੀ ਵੀ ਗੱਲ ਕਰਾਂ ਤਾਂ ਤੇਲੇ ਚੇਪੇ ਦੀ ਜ਼ਿਆਦਾ ਸਾਨੂੰ ਨੁਕਸਾਨ ਹੁੰਦਾ ਗਾ।
0: ਜੀ
1: ਸੋ ਆਪਾਂ ਤੇਲਾ ਚੇਪਾ ਕੀ ਕਰਦਾ ਗਾ, ਉਹ ਪੱਤਿਆਂ ਦਾ ਜਾਂ ਫਲੀਆਂ ਦਾ ਰਸ ਚੂਸ ਕੇ ਸਾਡੇ ਬੂਟੇ ਦੀ ਤਾਕਤ ਜਾਂ ਉਹਦੀ ਸ਼ਕਤੀ ਨੂੰ ਕਮਜ਼ੋਰ ਕਰ ਦਿੰਦਾ ਗਾ, ਜਿਹਦੇ ਕਰਕੇ ਜਾਂ ਤਾਂ ਫਲੀਆਂ 'ਚ ਦਾਣੇ ਨਹੀਂ ਬਣਦੇ, ਬੂਟੇ ਦਾ ਕੱਦ ਛੋਟਾ ਰਹਿ ਜਾਂਦਾ ਗਾ। ਸੋ ਆਪਾਂ ਧਿਆਨ ਰੱਖਣਾ ਕਿ ਜਦੋਂ ਤੇਲੇ ਚੇਪੇ ਦਾ ਹਮਲਾ ਹੁੰਦਾ ਗਾ ਤਾਂ ਸਾਡੇ ਕੋਲ 3-4 ਤਰ੍ਹਾਂ ਦੇ ਉਹਦੇ ਵਿੱਚ ਕੀਟਨਾਸ਼ਕ ਆਉਂਦੇ ਆ, ਜਿਵੇਂ ਜਾਂ ਤਾਂ ਐਕਟਾਰਾ ਦੀ ਸਪਰੇਅ ਅਸੀਂ ਕਰ ਸਕਦੇ ਹਾਂ ਜਾਂ ਰੋਗਰ ਦੀ ਕਰ ਸਕਦੇ ਹਾਂ, ਕਲੋਰਪਾਇਰੀਫੋਸ, 3-4 ਤਰ੍ਹਾਂ ਦੇ ਹੈਗੇ ਆ ਜਿਨ੍ਹਾਂ ਦੀ ਆਪਾਂ ਸਪਰੇਅ ਕਰ ਸਕਦੇ ਹਾਂ। ਇੱਕ ਇਹਦੇ ਵਿੱਚ ਸੁਰੰਗੀ ਕੀੜਾ ਜਿਹੜਾ ਪੱਤਿਆਂ ਦੇ ਵਿੱਚ ਸੁਰੰਗਾ ਬਣਾ ਲੈਂਦਾ ਗਾ, ਉਹਦੇ ਨਾਲ ਕੀ ਹੁੰਦਾ ਸਾਡੇ ਪੱਤਿਆਂ ਦੀ ਫੋਟੋਸਿੰਥੇਸਿਸ ਨਹੀਂ ਹੁੰਦੀ, ਜਿਹਦੇ ਕਰਕੇ ਬੂਟੇ ਆਪਦਾ ਭੋਜਨ ਨਹੀਂ ਬਣਾ ਪਾਉਂਦੇ, ਕਿਉਂਕਿ ਅਲਟੀਮੇਟਲੀ ਤਾਂ ਪੱਤਿਆਂ ਨੇ ਭੋਜਨ ਬਣਾ ਕੇ ਸਾਡੇ ਬੂਟੇ ਨੂੰ ਖੁਰਾਕ ਦੇਣੀ ਹੁੰਦੀ ਆ। ਸੋ ਉਹਦੇ ਵਿੱਚ ਵੀ ਜਿਹੜਾ ਹੈਗਾ ਸੀ ਇਕਲਕਸ ਵਗੈਰਾ ਦੀ ਸਪਰੇਅ ਕਰਕੇ ਜਦੋਂ ਸਾਨੂੰ ਲੱਗਦਾ ਕਿ ਕੀੜੇ ਦਾ ਹਮਲਾ ਜ਼ਿਆਦਾ ਹੋ ਗਿਆ, ਦੈਨ ਆਪਾਂ ਉਹ ਸਪਰੇਅ ਕਰਕੇ ਇਹਦੀ ਰੋਕਥਾਮ ਕਰ ਸਕਦੇ ਹਾਂ।
0: ਜੀ ਇੱਕ ਹੋਰ ਕਿਸਾਨ ਵੀ ਸਾਡੇ ਨਾਲ ਜੁੜੇ ਨੇ। ਹੈਲੋ ਹੈਲੋ
2: ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ?
2: ਮੈਂ ਕਾਕਾ ਸਿੰਘ ਬੋਲਦਾ ਜੀ ਢੰਡੂਗਾ ਤੋਂ ਜੀ।
0: ਹਾਂਜੀ, ਕੀ ਗੱਲ ਕਰੋਗੇ ਜੀ ਕਾਕਾ ਸਿੰਘ?
2: ਇਹ ਆਂ ਛੋਲਿਆਂ ਵਾਸਤੇ ਪੁੱਛਣਾ ਸੀਗਾ ਜੀ।
0: ਨਹੀਂ, ਅੱਜ ਆਪਣਾ ਵਿਸ਼ਾ ਹੈਗਾ ਜੀ ਸਰੋਂ ਦਾ, ਸਰੋਂ ਦੀ ਕਾਸ਼ਤ ਬਾਰੇ। ਡਾਕਟਰ ਸਾਹਿਬ ਪਹੁੰਚੇ ਹੋਏ ਨੇ ਮਾਹਰ, ਜੇ ਕੋਈ ਸਰੋਂ ਦੀ ਫਸਲ ਬਾਰੇ ਤੁਹਾਡਾ ਜਾਂ ਤੋਰੀਏ ਦੀ ਫਸਲ ਬਾਰੇ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਕਰ ਸਕਦੇ ਹੋ।
2: ਇਹ ਸਰੋਂ ਦਾ ਬੀਜ ਤਾਂ ਪੁੱਛ ਲਿਆ ਸੀ, ਸਰੋਂ ਦਾ ਅਲੀ ਜਿਹੜੀ ਬਾਜ਼ਾਰ ਵਿੱਚ ਸਰੋਂ ਬੀਜਣ ਵਾਸਤੇ ਜੀ, ਉਹ ਕਿਹੜੀ ਚੰਗੀ ਰਹਿੰਦੀ ਜੀ?
1: ਇਹਦੇ ਵਿੱਚ ਜੀ ਆਪਾਂ ਨੂੰ ਜੇ ਬਾਜ਼ਾਰ ਵਾਸਤੇ ਤੁਸੀਂ ਕਰਨਾ ਤਾਂ ਓਬੀਅਸਲੀ ਆਪਾਂ ਨੂੰ ਝਾੜ ਜ਼ਿਆਦਾ ਚਾਹੀਦਾ ਗਾ।
2: ਹਾਂਜੀ ਹਾਂਜੀ,
1: ਤਾਂ ਉਹਦੇ ਵਿੱਚ ਸਾਡੇ ਹਾਈਬ੍ਰਿਡ ਆਏ ਆ ਜੀ ਗੋਭੀ ਸਰੋਂ ਦੇ, ਉਹਨਾਂ ਹਾਈਬ੍ਰਿਡਸ ਦਾ ਝਾੜ 9.5 ਤੋਂ 10 ਕੁਇੰਟਲ ਤੱਕ ਕਿੱਲੇ ਦਾ ਸਾਡਾ ਪਹੁੰਚ ਜਾਂਦਾ। ਸੋ ਆਪਾਂ ਮੇਲੇ ਤੇ ਵੀ, ਬਠਿੰਡੇ ਮੇਲੇ ਤੇ ਵੀ ਸਾਡਾ ਬੀਜ ਮਿਲੇਗਾ, ਸੋ ਤੁਸੀਂ ਮੇਲਿਆਂ ਤੋਂ ਸਾਡਾ ਬੀਜ ਲੈ ਸਕਦੇ ਹੋ।
0: ਜੀ ਤਾਂ ਡਾਕਟਰ ਸਾਹਿਬ, ਜਿਵੇਂ ਕਿ ਆਪਾਂ ਬਿਜਾਈ ਦਾ, ਬਿਜਾਈ ਤੋਂ ਲੈ ਕੇ ਆਪਾਂ ਇਹਦੇ ਖਾਦ ਪ੍ਰਬੰਧ ਤੱਕ ਗੱਲਬਾਤ ਕੀਤੀ ਹੈ ਤੋਰੀਏ ਦੀ ਫਸਲ ਬਾਰੇ, ਇੱਕ ਹੋਰ ਜ਼ਰੂਰੀ ਗੱਲ ਹੁੰਦੀ ਹੈ ਕਿ ਨਦੀਨਾਂ ਦਾ ਪ੍ਰਬੰਧ, ਤਾਂ ਨਦੀਨਾਂ ਦਾ ਜਿਹੜਾ ਤੋਰੀਏ ਦੇ ਵਿੱਚ ਪ੍ਰਬੰਧਨ ਅਸੀਂ ਕਿਸ ਤਰ੍ਹਾਂ ਕਰ ਸਕਦੇ ਹਾਂ ਅਤੇ ਕਿਹੜੇ ਕਿਹੜੇ ਨਦੀਨ ਨੇ ਜਿਹੜੇ ਜ਼ਿਆਦਾ ਇਹਦੇ ਵਿੱਚ ਉੱਗਦੇ ਨੇ?
1: ਤਾਂ ਸਰ ਨਦੀਨ ਕਿਸੇ ਵੀ ਫਸਲ ਦੀ ਸ਼ੁਰੂਆਤੀ ਸਟੇਜ ਦੇ ਵਿੱਚ ਕੰਟਰੋਲ ਕਰਨੇ ਬੜੇ ਜ਼ਰੂਰੀ ਹੁੰਦੇ ਆ
0: ਜੀ,
1: ਕਿਉਂਕਿ ਸ਼ੁਰੂਆਤ ਦੇ ਵਿੱਚ ਸਾਡੀ ਫਸਲ ਨੇ ਵੀ ਹੌਲੀ ਹੌਲੀ ਵਧਣਾ ਹੁੰਦਾ ਤੇ ਕਈ ਵਾਰੀ ਨਦੀਨ ਜ਼ਿਆਦਾ ਵੱਧ ਜਾਂਦੇ ਆ ਤੇ ਫਸਲ ਨੂੰ ਨੱਪ ਲੈਂਦੇ ਆ
0: ਜੀ।
1: ਸੋ ਤੋਰੀਏ ਜਾਂ ਗੋਭੀ

0: ਤੇਲ ਬੀਜਾਂ ਦੀ ਜੇ ਮੈਂ ਗੱਲ ਕਰਾਂ ਤਾਂ ਸ਼ੁਰੂਆਤ ਦੇ 3-4 ਹਫ਼ਤੇ ਜਿਹੜੀ ਸਾਡੀ ਫਸਲ ਹੈਗੀ ਆ ਨਦੀਨ ਮੁਕਤ ਹੋਣੀ ਚਾਹੀਦੀ ਆ
1: ਜੀ।
0: ਇਹਦੇ ਵਿੱਚ ਆਪਣੇ ਕੋਲੇ 2 ਆਪਸ਼ਨਸ ਆ ਜੀ, ਜਾਂ ਤਾਂ ਆਪਾਂ 3-4 ਹਫ਼ਤਿਆਂ ਤੇ ਆਪਾਂ ਗੋਡੀ ਕਰ ਸਕਦੇ ਹਾਂ।
1: ਜੀ
0: ਕਈ ਵਾਰੀ ਸਾਡੇ ਫਾਰਮਰਸ ਕੋਲੇ ਟਾਈਮ ਨਹੀਂ ਹੁੰਦਾ ਕਿਉਂਕਿ ਅੱਗੇ ਗਾਂ ਝੋਨੇ ਦੀ ਵਾਢੀ ਦਾ ਟਾਈਮ ਆ ਜਾਂਦਾ ਜਾਂ ਕਣਕ ਦੀ ਬਿਜਾਈ ਦਾ ਟਾਈਮ ਆ ਜਾਂਦਾ। ਸੋ ਇਹਦੇ ਵਿੱਚ ਇੱਕ ਕੈਮੀਕਲ ਵੀ ਅਸੀਂ ਸਿਫਾਰਿਸ਼ ਕੀਤਾ ਗਾ, ਉਹਦੇ ਵਿੱਚ ਸਟੋਂਪ ਨਾਮ ਦੀ ਦਵਾਈ ਆ ਪੈਂਡੀ ਮੈਥੇਲਿਨ, ਜਿਹੜੀ ਸਾਡੇ ਫਾਰਮਰਸ ਨੂੰ ਅਸੀਂ ਕਣਕ ਤੇ ਝੋਨੇ ਲਈ ਵੀ ਸਿਫਾਰਿਸ਼ ਕੀਤੀ ਆ। ਬਟ ਜਦੋਂ ਵੀ ਆਪਾਂ ਤੇਲ ਬੀਜ ਫਸਲ ਦੇ ਵਿੱਚ ਆਪਾਂ ਨਦੀਨ ਨਾਸ਼ਕ ਦੀ ਸਪਰੇਅ ਕਰਨੀ ਆ, ਕਿਉਂਕਿ ਸਟੋਂਪ ਦਵਾਈ ਕਣਕ ਦੇ ਵਿੱਚ ਅਸੀਂ 1.5 ਲੀਟਰ ਪ੍ਰਤੀ ਕਿੱਲਾ ਸਿਫਾਰਿਸ਼ ਕਰਦੇ ਹਾਂ, ਝੋਨੇ ਦੇ ਵਿੱਚ ਅਸੀਂ 1 ਲੀਟਰ ਪ੍ਰਤੀ ਕਿੱਲਾ ਸਿਫਾਰਿਸ਼ ਕਰਦੇ ਹਾਂ, ਬਟ ਸਰੋਂ ਦੇ ਵਿੱਚ ਧਿਆਨ ਰੱਖਣਾ ਕਿ 350 ml ਕਿੱਲੇ ਦੀ ਆਪਾਂ ਪਾਉਣੀ ਆ, ਉਹ ਵੀ ਜਿਹਦੀ ਤਾਕਤ 38.7 38 ਤਾਕਤ ਵਾਲੀ ਪਾਉਣੀ ਆ, ਕਿਉਂਕਿ ਕਈ ਵਾਰੀ ਜੇ ਓਵਰਡੋਜ਼ ਹੋ ਜਾਂਦੀ ਆ ਤਾਂ ਜਰਮੀਨੇਸ਼ਨ 'ਚ ਦਿੱਕਤ ਆ ਜਾਂਦੀ ਆ। ਐਂਡ ਇਹ ਦਵਾਈ ਜਿਹੜੀ ਆ ਆਪਾਂ ਬਿਜਾਈ ਦੇ ਨਾਲ ਹੀ ਇਹਦੀ ਸਪਰੇਅ ਕਰਨੀ ਆ, ਆਪਾਂ ਕਹਿ ਦਿੰਨੇ ਆ ਕਿ 24 ਤੋਂ 48 ਘੰਟਿਆਂ ਦੇ ਵਿੱਚ, ਕਿਉਂਕਿ ਇਸ ਦਵਾਈ ਨੇ ਵੱਤਰ ਦੇ ਨਾਲ ਜਾਂ ਨਵੀਂ ਦੇ ਨਾਲ ਸਾਡੇ ਨਦੀਨਾਂ ਦੇ ਬੀਆਂ ਤੱਕ ਪਹੁੰਚ ਕੇ ਉਹਨਾਂ ਦੀ ਗਰੋਥ ਨੂੰ ਰੋਕਣਾ ਹੁੰਦਾ ਗਾ। ਸੋ ਇਹਦੇ ਵਿੱਚ ਇੱਕ ਤਾਂ ਤੁਸੀਂ ਡੋਜ਼ ਦਾ ਧਿਆਨ ਰੱਖਣਾ ਕਿ ਡੋਜ਼ ਨਾ ਜ਼ਿਆਦਾ ਹੋਵੇ, ਕਿਉਂਕਿ ਉਹਦੇ ਨਾਲ ਤੁਹਾਡੀ ਸਰੋਂ ਦੀ ਜਰਮੀਨੇਸ਼ਨ 'ਚ ਦਿੱਕਤ ਆ ਸਕਦੀ ਆ।
1: ਜੀ, ਇੱਕ ਕਿਸਾਨ ਵੀਰ ਹੋਰ ਡਾਕਟਰ ਸਾਹਿਬ ਸਾਡੇ ਨਾਲ ਜੁੜੇ ਨੇ। ਹੈਲੋ,
2: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ, ਸਤਿ ਸ਼੍ਰੀ ਅਕਾਲ ਜੀ। ਆਪਣੇ ਕੋਲ ਸਮਾਂ ਸੰਖੇਪ ਜਿਹਾ, ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ?
2: ਸਵਰਾਜ ਸਿੰਘ ਬੋਲਦੇ, ਚੱਕੀ ਰਸਕ ਤੇ ਜੀ।
1: ਹਾਂਜੀ ਸਵਰਾਜ ਸਿੰਘ ਜੀ, ਆਪਣਾ ਸਵਾਲ ਕਰੋ।
2: ਸਵਾਲ ਤਾਂ ਐ ਕਹਿੰਦੇ ਜੀ, ਕਣਕ ਦੇ ਵਿੱਚ ਆਪਣੀ ਵੱਟਾਂ ਦਿੰਦੀਆਂ, ਵੱਟਾਂ ਨੂੰ ਹੀ ਉਹਦੇ ਵਿੱਚ ਕੋੜਾ ਲਾ ਕੇ ਲਾ ਸਕਦੇ ਆ?
0: ਹਾਂਜੀ ਬਾਈ ਜੀ, ਲਾਉਂਦੇ ਆ ਕਣਕ ਦੇ ਵਿੱਚ, ਜਿਵੇਂ ਤੁਸੀਂ ਘਰ ਵਾਸਤੇ ਕਰਨਾ ਹੋਊਗਾ ਇਹਨੂੰ।
2: ਹਾਂਜੀ ਹਾਂਜੀ
0: ਹਾਂਜੀ ਹਾਂਜੀ, ਵੱਟਾਂ ਤੇ ਤੁਸੀਂ ਆਪਣਾ ਇਹਨਾਂ ਚੋਂ ਕੋਈ ਵੀ ਤੇਲ ਬੀਜ ਫਸਲ ਜਿਹੜੀ ਹੈਗੀ ਆ ਲਾ ਸਕਦੇ ਆ। ਵੈਸੇ ਜੇ ਤੁਸੀਂ ਕਨਾਲ ਵੀ ਆਪਦੇ ਲਈ ਛੱਡ ਲਓਗੇ ਨਾ ਤੇ ਕੁਇੰਟਲ ਸਰੋਂ ਹੋ ਜਾਏਗੀ, ਤੇ ਕੁਇੰਟਲ ਸਰੋਂ ਮੈਨੂੰ ਲੱਗਦਾ 1 ਫੈਮਿਲੀ ਦੇ ਲਈ ਸਾਲ ਦੀ ਲੋੜ ਨੂੰ ਪੂਰਾ ਕਰ ਸਕਦੀ ਆ। ਹਾਂਜੀ ਹਾਂਜੀ, ਉਹ ਲਾਉਂਦੇ ਆ ਜੀ, ਉਹ ਲਗਾ ਸਕਦੇ ਆ ਆਪਾਂ, ਬਹੁਤ ਸਾਡੇ ਕਿਸਾਨ ਲਾਉਂਦੇ ਆ ਏਦਾਂ। ਨਹੀਂ ਜੀ, ਉਹਦੇ ਤੇ ਜ਼ਿਆਦਾ ਨਹੀਂ ਹੁੰਦਾ, ਬਾਕੀ ਥੋੜਾ ਜਿਹਾ ਜੇ ਹੁਣ ਆਪਾਂ ਫਸਲ ਦੂਜੀ ਲੈਣੀ ਆ ਤਾਂ ਥੋੜਾ ਜਿਹਾ ਸਾਂਭ ਸੰਭਾਲ ਤਾਂ ਫਿਰ ਥੋੜੀ ਜਿਹੀ ਆਪਾਂ ਨੂੰ ਵੀ ਕਰਨੀ ਪੈਣੀ ਆ, ਕਿ ਜ਼ਿਆਦਾਤਰ ਸਪਰੇ ਵਗੈਰਾ ਉਧਰ ਨੂੰ ਨਾ ਜਾਵੇ। ਕਿਹੜੇ ਜੀ? ਉਹ ਤੁਸੀਂ ਜੇ ਤੁਸੀਂ ਕਣਕ ਚ ਕਰਨੀ ਆ ਫਿਰ ਤੁਸੀਂ ਰਾਇਆ ਕਰ ਸਕਦੇ ਹੋ ਜੀ, ਰਾਏ ਦਾ ਟਾਈਮ ਸਹੀ ਹੁੰਦਾ ਉਦੋਂ। ਪੀਲੀ ਸਰੋਂ ਜਿਹੜੀ ਆਉਂਦੀ ਆ ਰਾਏ ਦੀ, RLC 3 ਕਨੋਲਾ ਕਿਸਮ ਆ, ਉਹ ਨਵੰਬਰ ਚ ਤੁਸੀਂ ਕਰ ਸਕਦੇ ਹੋ ਜਦੋਂ ਤੁਸੀਂ ਕਣਕ ਬੀਜਣੀ ਆ, ਨਾਲ ਹੀ ਉਹਨੂੰ ਕਰ ਲਓ, ਕਿਉਂਕਿ ਬਾਅਦ ਚ ਜੇ ਤੁਸੀਂ ਅਕਤੂਬਰ ਚ ਉਹਦੀਆਂ ਆਂਡਾ ਕੱਢ ਲਈਆਂ ਤੇ ਦੈਨ ਫਿਰ ਤੁਹਾਨੂੰ ਦਿੱਕਤ ਆਊਗੀ ਖੇਤ ਤਿਆਰ ਕਰਨ ਚ।
2: ਠੀਕ ਹੈ ਠੀਕ।
0: ਹਾਂਜੀ ਹਾਂਜੀ,
1: ਬਹੁਤ ਬਹੁਤ ਸ਼ੁਕਰੀਆ ਜੀ ਫੋਨ ਕਰਨ ਦੇ ਲਈ। ਡਾਕਟਰ ਸਾਹਿਬ, ਸਾਡੇ ਕੋਲ 2 ਮਿੰਟ ਦਾ ਸਮਾਂ ਬਚਿਆ, ਤੇ ਜਿਵੇਂ ਕਿ ਤੁਸੀਂ ਵਾਰੀ ਵਾਰੀ ਜ਼ਿਕਰ ਕੀਤਾ ਕਿ ਨਵੀਂ ਜਿਹੜੀ ਕਿਸਮਾਂ ਨੇ ਆਈਆਂ ਨੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਜਿਹੜੀਆਂ ਸਿਫਾਰਿਸ਼ ਕੀਤੀਆਂ ਨੇ ਸਰੋਂ ਦੀਆਂ ਜਾਂ ਤੋਰੀਏ ਦੀਆਂ, ਤਾਂ ਉਹਦੇ ਨਾਲ ਨਾਲ ਤੁਸੀਂ ਮੇਲਿਆਂ ਦਾ ਵੀ ਜ਼ਿਕਰ ਕੀਤਾ ਹੈ ਕਿ ਇਹ ਅਸੀਂ ਮੇਲਿਆਂ ਤੋਂ ਜਿਹੜਾ ਬੀਜ ਹੈ ਇਹਦਾ ਪ੍ਰਾਪਤ ਕਰ ਸਕਦੇ ਹਾਂ। ਤਾਂ ਇੱਕ ਤਾਂ ਸਾਨੂੰ ਸੰਖੇਪ ਦੇ ਵਿੱਚ ਇਹ ਦੱਸੋ ਕਿ ਜਿਹੜੇ ਆਉਣ ਵਾਲੇ ਮੇਲੇ ਨੇ ਉਹ ਕਿੱਥੇ ਕਿੱਥੇ ਅਤੇ ਕਦੋਂ ਕਦੋਂ ਲੱਗ ਰਹੇ ਨੇ, ਤਾਂ ਜੋ ਕਿਸਾਨ ਵੀਰ ਪਹੁੰਚ ਕਰਕੇ ਇਹ ਬੀਜ ਖਰੀਦ ਸਕਣ। ਜਿਹੜਾ ਕੋਈ ਕਿਸਾਨ ਵੀਰ ਮੇਲੇ 'ਤੇ ਨਹੀਂ ਪਹੁੰਚ ਕਰ ਸਕਦਾ ਜਾਂ ਅੱਗੇ ਪਿੱਛੋਂ ਅੱਗੇ ਪਿੱਛੇ ਬੀਜ ਲੈਣਾ ਚਾਹੁੰਦਾ ਹੈ, ਤਾਂ ਉਹ ਕਿੱਥੇ ਸੰਪਰਕ ਕਰ ਸਕਦਾ?
0: ਸਰ, ਅਗਲੇ ਹਫ਼ਤੇ ਸਾਡਾ ਮੇਲਾ ਹੈ ਜੀ, 18-19 ਸਤੰਬਰ ਨੂੰ ਲੁਧਿਆਣੇ ਮੇਲਾ ਲੱਗਣ ਜਾ ਰਿਹਾ ਸਾਡਾ, 2 ਦਿਨ ਦਾ
1: ਜੀ।
0: ਉਸ ਤੋਂ ਬਾਅਦ 22 ਸਤੰਬਰ ਨੂੰ ਸਾਡਾ ਫਰੀਦਕੋਟ ਮੇਲਾ ਐਂਡ 25 ਸਤੰਬਰ ਨੂੰ ਸਾਡਾ ਬਠਿੰਡੇ ਮੇਲਾ ਲੱਗ ਰਿਹਾ ਗਾ
1: ਜੀ।
0: ਉਹਦੇ 'ਤੇ ਸਾਨੂੰ ਹਰ ਕਿਸਮ ਦਾ ਬੀਜ, ਚਾਹੇ ਉਹ ਕਣਕ ਹੋ ਜੇ, ਸਰੋਂ ਹੋ ਜੇ, ਛੋਲੇ ਹੋ ਜਾਣ, ਸਾਨੂੰ ਉੱਥੋਂ ਬੀਜ ਉਪਲਬਧ ਹੋਣਗੇ। ਇਨ ਕੇਸ ਜੇ ਤੁਸੀਂ ਕਿਹਾ ਵੀ ਕੋਈ ਫਾਰਮਰ ਖੁੰਝ ਜਾਂਦਾ ਤਾਂ ਸਾਡੀ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਬੀਜਾਂ ਦੀ ਦੁਕਾਨ ਬਣੀ ਹੋਈ ਆ ਡੱਬ ਵਾਲੀ ਰੋਡ 'ਤੇ, ਤਾਂ ਉਸ ਤੋਂ ਬਾਅਦ ਸਾਡੇ ਕਿਸਾਨ ਜਿਹੜੇ ਹੈਗੇ ਆ ਉੱਥੋਂ ਵੀ ਬੀਜ ਪ੍ਰਾਪਤ ਕਰ ਸਕਦੇ ਆ। ਸੋ ਜਿਵੇਂ ਤੁਸੀਂ ਕਿਸਮਾਂ ਦੀ ਗੱਲ ਕੀਤੀ ਆ ਤਾਂ ਸਰੋਂ ਦੇ ਵਿੱਚ ਮੈਂ ਇੱਕ ਵਾਰੀ ਫਿਰ ਰਿਪੀਟ ਕਰ ਦਿੰਦੀ ਹਾਂ, ਸਾਡੀਆਂ ਰਾਏ ਦੀਆਂ 2 ਕਿਸਮਾਂ ਆਈਆਂ ਜੀ, PBR 813, ਇਹ ਨੌਨ ਕਨੋਲਾ ਕਿਸਮ ਆ, ਤੇ ਕਨੋਲਾ ਕਿਸਮ ਸਾਡੀ ਆਈ ਆ ਜੀ ਪੰਜਾਬ ਰਾਇਆ ਕਨੋਲਾ 7 ਕਨੋਲਾ ਕਿਸਮ ਆ। ਸੋ ਇਹ ਦੋਨੋਂ ਕਿਸਮਾਂ ਸਾਡੇ ਪੰਜਾਬ ਦੇ ਵਿੱਚ ਕਾਸ਼ਤ ਦੇ ਲਈ ਢੁਕਵੀਆਂ, ਐਂਡ ਦੋਨਾਂ ਦਾ ਝਾੜ ਹੀ 8, 8.5 ਜਾਂ 9 ਕੁਇੰਟਲ ਸਾਨੂੰ ਕਿੱਲੇ ਦਾ ਪ੍ਰਤੀ ਏਕੜ ਮਿਲ ਜਾਂਦਾ ਗਾ
1: ਜੀ। ਤਾਂ ਡਾਕਟਰ ਸਾਹਿਬ, ਉਮੀਦ ਕਰਦੇ ਹਾਂ ਕਿ ਤੁਹਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਸਾਡੇ ਕਿਸਾਨ ਵੀਰਾਂ ਨੂੰ ਬਹੁਤ ਲਾਹਾ ਹੋਵੇਗਾ ਤੇ ਉਹ ਤੋਰੀਏ ਦੀ ਜਿਹੜੀ ਸਫਲ ਕਾਸ਼ਤ ਕਰਨਗੇ ਤੇ ਉਹਦੇ 'ਚ ਵੱਧ ਤੋਂ ਵੱਧ ਝਾੜ

0: ਕੇ ਆਪਣੀ ਫਸਲ ਦਾ ਜਿਹੜਾ ਵੱਧ ਤੋਂ ਵੱਧ ਮੁਨਾਫਾ ਪ੍ਰਾਪਤ ਕਰਨਗੇ। ਤੁਸੀਂ ਸਟੂਡੀਓ ਦੇ ਵਿੱਚ ਸ਼ਾਮਿਲ ਹੋਏ, ਤੁਹਾਡਾ ਬਹੁਤ ਬਹੁਤ ਧੰਨਵਾਦ।
1: ਥੈਂਕ ਯੂ ਸਰ, ਥੈਂਕ ਯੂ।
0: ਤਾਂ ਕਿਸਾਨ ਵੀਰੋ ਅਤੇ ਭੈਣੋ, ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਕੁਲਵਿੰਦਰ ਚਾਨੀ ਨੂੰ ਅੱਜ ਦਾ ਪ੍ਰੋਗਰਾਮ ਕਿਸਾਨ ਵਾਣੀ ਖਤਮ ਕਰਨ ਦੀ ਦਿਓ ਆਗਿਆ। ਧੰਨਵਾਦ। ਪ੍ਰਧਾਨ ਮੰਤਰੀ ਕਿਸਾਨ ਮਾਨ ਧਨ ਯੋਜਨਾ ਮਿਲੇਗਾ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਕਿਸਾਨ ਬਾਣੀ। ਪ੍ਰੋਗਰਾਮ ਦਾ ਸੰਚਾਲਨ ਕਰ ਰਹੇ ਸਨ ਕੁਲਵਿੰਦਰ ਚਾਨੀ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਸ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ ਏ ਆਈ ਆਰ 'ਤੇ। ਸਟੂਡੀਓ ਦੀ ਘੜੀ ਅਨੁਸਾਰ ਸਮਾਂ ਸ਼ਾਮ ਦੇ 5:31 ਅਤੇ 50 ਸੈਕਿੰਡ ਹੋ ਚੁੱਕੇ ਹਨ। ਹੁਣ ਪੇਸ਼ ਹੈ ਪ੍ਰੋਗਰਾਮ ਗੱਲਾਂ 'ਚੋਂ ਗੱਲ।

ਨਮਸਕਾਰ ਸਰੋਤਿਓ, ਅੱਜ ਦਾ ਪ੍ਰੋਗਰਾਮ ਗੱਲਾਂ 'ਚੋਂ ਗੱਲ ਲੈ ਕੇ ਹਾਜ਼ਰ ਹਾਂ। ਮੈਂ ਤੁਹਾਡਾ ਰੇਡੀਓ ਦੋਸਤ ਅੰਮ੍ਰਿਤਪਾਲ ਸਿੰਘ। ਅੱਜ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਇੱਕ ਵਿਸ਼ੇਸ਼ ਸਿਲਸਿਲਾ ਸ਼੍ਰੀ ਮਦ ਭਗਵਤ ਗੀਤਾ ਯਥਾ ਰੂਪ ਤੁਸੀਂ ਸੁਣੋਗੇ। ਇਸ ਪ੍ਰੋਗਰਾਮ ਦੇ ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਜੀ ਅਤੇ ਸੰਪਾਦਨ ਮਮਤਾ ਅਰੋੜਾ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮੇਰੇ ਯਾਨੀ ਕਿ ਮਮਤਾ ਅਰੋੜਾ ਵੱਲੋਂ ਪਿਆਰ ਭਰੀ ਨਮਸਕਾਰ। ਓਮ ਨਮੋ ਭਗਵਤੇ ਵਾਸੁਦੇਵਾਏ ਨਮਃ। ਓਮ ਨਮੋ ਭਗਵਤੇ ਵਾਸੁਦੇਵਾਏ ਨਮਃ। ਓਮ ਨਮੋ ਭਗਵਤੇ ਵਾਸੁਦੇਵਾਏ ਨਮਃ।

ਸਰੋਤਿਓ, ਸ਼੍ਰੀਮਦ ਭਾਗਵਤ ਗੀਤਾ ਦੇ ਪਹਿਲੇ 3 ਅਧਿਆਇ ਵਿੱਚ ਹੁਣ ਤੱਕ ਅਸੀਂ ਇਹ ਜਾਣਿਆ, ਅਰਜੁਨ ਦੇ ਮਨ ਵਿੱਚ ਯੁੱਧ ਨੂੰ ਲੈ ਕੇ ਮੋਹ, ਡਰ ਅਤੇ ਦੁਵਿਧਾ ਪੈਦਾ ਹੋ ਜਾਂਦੀ ਹੈ। ਸ਼੍ਰੀ ਕ੍ਰਿਸ਼ਨ ਉਸ ਨੂੰ ਸਮਝਾਉਂਦੇ ਨੇ ਕਿ ਆਤਮਾ ਅਮਰ ਹੈ, ਸਰੀਰ ਨਾਸਵਾਨ ਹੈ, ਇਸ ਲਈ ਮਨੁੱਖ ਨੂੰ ਆਪਣੇ ਕਰਤੱਵ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ। ਅਧਿਆਇ 2 ਵਿੱਚ ਆਤਮ ਗਿਆਨ, ਨਿਸ਼ਕਾਮ ਕਰਮ ਦਾ ਉਪਦੇਸ਼ ਦਿੰਦੇ ਨੇ ਅਤੇ ਅਧਿਆਇ 3 ਵਿੱਚ ਸ਼੍ਰੀ ਕ੍ਰਿਸ਼ਨਾ ਨੇ ਸਮਝਾਇਆ ਕਿ ਹਰ ਮਨੁੱਖ ਨੂੰ ਆਪਣਾ ਕਰਮ ਕਰਨਾ ਚਾਹੀਦਾ ਹੈ ਅਤੇ ਕਰਮ ਦੇ ਫਲ ਦੀ ਇੱਛਾ ਤੋਂ ਬਿਨਾਂ ਕਰਤੱਵ ਨਿਭਾਉਣਾ ਹੀ ਕਰਮਯੋਗ ਹੈ। ਇਸ ਤਰ੍ਹਾਂ ਪਹਿਲੇ 3 ਅਧਿਆਇ ਸਾਨੂੰ ਆਤਮਾ ਦੀ ਸੱਚਾਈ, ਆਪਣੇ ਕਰਤੱਵ ਦੀ ਮਹੱਤਤਾ ਅਤੇ ਨਿਸ਼ਕਾਮ ਕਰਮ ਅਤੇ ਮਨ ਨੂੰ ਸਥਿਰ ਰੱਖਣ ਦਾ ਮਾਰਗ ਸਿਖਾਉਂਦੇ ਨੇ।

ਆਓ ਅੱਜ ਇਸ ਅੰਕ ਵਿੱਚ ਸਮਝਾਂਗੇ ਚੌਥੇ ਅਧਿਆਇ ਅਰਥਾਤ ਗਿਆਨ ਕਰਮ ਸੰਨਿਆਸ ਯੋਗ ਦੇ ਸੰਪੂਰਨ ਸ਼ਲੋਕਾਂ ਦੇ ਅਰਥ।

ਅਰਥਾਤ ਕਿ ਮੈਂ ਇਹ ਨਾਸ਼ ਨਾ ਹੋਣ ਵਾਲੀ ਵਿਦਿਆ ਦਾ ਗਿਆਨ ਸੂਰਜ ਦੇਵਤਾ ਨੂੰ ਦਿੱਤਾ ਸੀ। ਸੂਰਜ ਦੇਵ ਨੇ ਇਹ ਯੋਗ ਵਿਗਿਆਨ ਆਪਣੇ ਪੁੱਤਰ ਮਨੂ ਨੂੰ ਸਿਖਾਇਆ। ਫਿਰ ਮਨੂ ਨੇ ਆਪਣੇ ਪੁੱਤਰ ਇਕਸਵਾਕੂਵੇ ਨੂੰ ਇਸ ਵਿਗਿਆਨ ਦੀ ਸਿੱਖਿਆ ਦਿੱਤੀ। ਉਹਨਾਂ ਅਨੁਸਾਰ ਯੋਗ ਅਜਿਹਾ ਵਿਗਿਆਨ ਹੈ ਜੋ ਜੀਵ ਦੇ ਪ੍ਰਭੂਤਵ ਨਾਲ ਰਿਸ਼ਤੇ ਨੂੰ ਜੋੜਦਾ ਹੈ। ਅੱਗ, ਪਾਣੀ, ਹਵਾ ਅਤੇ ਹੋਰ ਭੌਤਿਕ ਪਦਾਰਥ ਕਾਰਜਸ਼ੀਲ ਹੁੰਦੇ ਹਨ। ਹਰ ਵਸਤੂ ਜਨਮ, ਵਿਕਾਸ, ਕ੍ਰਮ ਤੇ ਮਰਨ ਦੀ ਪ੍ਰਕਿਰਿਆ ਵਿੱਚੋਂ ਲੰਘਦੀ ਹੈ। ਸੂਰਜ ਯੋਗ ਪ੍ਰਭੂ ਲੀਲਾ ਨੂੰ ਸਮਝਣ ਦਾ ਵਧੀਆ ਗਿਆਨ ਹੈ। ਭਗਵਾਨ ਸ਼੍ਰੀ ਕ੍ਰਿਸ਼ਨਾ ਕਹਿੰਦੇ ਨੇ ਕਿ ਇਹ ਅਵਿਨਾਸ਼ੀ ਯੋਗ ਸਭ ਤੋਂ ਪਹਿਲਾਂ ਸੂਰਜ ਦੇਵ ਨੂੰ ਦਿੱਤਾ ਗਿਆ ਸੀ, ਫਿਰ ਇਹ ਗਿਆਨ ਪਰੰਪਰਾ ਰਾਹੀਂ ਰਾਜ ਰਿਸ਼ੀਆਂ ਤੱਕ ਪਹੁੰਚਿਆ।

ਅਰਥਾਤ ਸ਼੍ਰੀ ਕ੍ਰਿਸ਼ਨਾ ਕਹਿੰਦੇ ਹਨ ਕਿ ਉਹੀ ਪੁਰਾਤਨ ਯੋਗ ਹੁਣ ਅਰਜਨ ਨੂੰ ਉਹ ਦੱਸ ਰਹੇ ਨੇ। ਅਰਜਨ ਉਹਨਾਂ ਦਾ ਸ਼ਿਸ਼ ਅਤੇ ਮਿੱਤਰ ਹੈ, ਇਸ ਲਈ ਉਹ ਇਸ ਗੁਪਤ ਗਿਆਨ ਦੇ ਯੋਗ ਹੈ।

ਅਰਥਾਤ ਸ਼੍ਰੀ ਕ੍ਰਿਸ਼ਨਾ ਦੱਸਦੇ ਨੇ ਕਿ ਮੇਰੇ ਅਤੇ ਤੇਰੇ ਬਹੁਤ ਜਨਮ ਹੋ ਚੁੱਕੇ ਨੇ, ਮੈਨੂੰ ਉਹ ਸਾਰੇ ਯਾਦ ਨੇ, ਪਰ ਤੈਨੂੰ ਆਪਣੇ ਪਿਛਲੇ ਜਨਮ ਦੀ ਯਾਦ ਨਹੀਂ।

ਅਰਥਾਤ ਜੋ ਮਨੁੱਖ ਮੇਰੇ ਦਿਵਿਆ ਜਨਮ ਅਤੇ ਕਰਮਾਂ ਦੀ ਸੱਚੀ ਪ੍ਰਕਿਰਤੀ ਨੂੰ ਸਮਝ ਲੈਂਦਾ ਹੈ ਉਹ ਮੁੜ ਜਨਮ ਨਹੀਂ ਲੈਂਦਾ, ਉਹ ਪਰਮ ਧਾਮ ਨੂੰ ਪ੍ਰਾਪਤ ਹੁੰਦਾ ਹੈ।

0: ਬੁਝਾ।
1: ਅਰਥਾਤ ਜਿਸ ਮਨੁੱਖ ਦੇ ਸਾਰੇ ਕਰਮ ਗਿਆਨ ਦੀ ਅੱਗ ਨਾਲ ਸ਼ੁੱਧ ਹੋ ਚੁੱਕੇ ਨੇ ਅਤੇ ਜਿਸ ਵਿੱਚ ਫਲ ਦੀ ਇੱਛਾ ਨਹੀਂ ਹੈ, ਉਹੀ ਗਿਆਨੀ ਹੈ। ਅਜਿਹਾ ਮਨੁੱਖ ਕਰਮਾਂ ਦੇ ਬੰਧਨ ਵਿੱਚ ਨਹੀਂ ਫਸਦਾ।

ਅਰਥਾਤ ਜੋ ਮਨੁੱਖ ਇੱਛਾਵਾਂ ਅਤੇ ਮਾਲਕੀ ਦੀ ਭਾਵਨਾ ਛੱਡ ਕੇ ਕੇਵਲ ਕਰਤੱਵ ਲਈ ਕਰਮ ਕਰਦਾ ਹੈ, ਉਸ ਉੱਤੇ ਕਰਮ ਦਾ ਦੋਸ਼ ਨਹੀਂ ਲੱਗਦਾ। ਉਹ ਆਪਣਾ ਜੀਵਨ ਸਾਦਗੀ ਅਤੇ ਸੰਤੋਖ ਨਾਲ ਬਤੀਤ ਕਰਦਾ ਏ।

0: ਲਭਯਤੇ।
1: ਅਰਥਾਤ ਜੋ ਮਨੁੱਖ ਬਿਨਾਂ ਈਰਖਾ ਦੇ ਮਿਲੇ ਹੋਏ ਵਿੱਚ ਸੰਤੁਸ਼ਟ ਰਹਿੰਦਾ ਹੈ ਅਤੇ ਦੁੱਖ ਸੁੱਖ ਵਿੱਚ ਸਮਾਨ ਰਹਿੰਦਾ ਹੈ, ਉਹ ਕਰਮਾਂ ਨਾਲ ਨਹੀਂ ਬੱਝਦਾ। ਉਸ ਲਈ ਸਫਲਤਾ ਅਤੇ ਅਸਫਲਤਾ ਇੱਕੋ ਜਿਹੀ ਹੈ।

ਅਰਥਾਤ ਜੋ ਮਨੁੱਖ ਆਸਕਤੀ ਤੋਂ ਰਹਿਤ ਅਤੇ ਗਿਆਨ ਵਿੱਚ ਸਥਿਰ ਹੈ, ਉਸਦੇ ਕਰਮ ਆਪਣੇ ਆਪ ਸ਼ੁੱਧ ਹੋ ਜਾਂਦੇ ਨੇ। ਅਜਿਹੇ ਮਨੁੱਖ ਦੇ ਕਰਮ ਬੰਧਨ ਪੈਦਾ ਨਹੀਂ ਕਰਦੇ।

ਅਰਥਾਤ ਜੋ ਮਨੁੱਖ ਯੱਗ ਦੀ ਭਾਵਨਾ ਨਾਲ ਜੀਵਨ ਬਤੀਤ ਕਰਦੇ ਹਨ ਉਹ ਪਰਮਾਤਮਾ ਵੱਲ ਵੱਧਦੇ ਨੇ। ਜੋ ਯੱਗ ਦੀ ਭਾਵਨਾ ਤੋਂ ਰਹਿਤ ਨੇ ਉਸ ਲਈ ਸੱਚੀ ਆਤਮਿਕ ਉੱਨਤੀ ਮੁਸ਼ਕਿਲ ਹੈ।

ਅਰਥਾਤ ਜੇ ਕੋਈ ਮਨੁੱਖ ਬਹੁਤ ਵੱਡਾ ਪਾਪੀ ਵੀ ਹੋਵੇ ਤਾਂ ਗਿਆਨ ਉਸ ਨੂੰ ਪਾਪਾਂ ਤੋਂ ਪਾਰ ਲੰਘਾ ਸਕਦਾ ਏ। ਸੱਚਾ ਗਿਆਨ ਮਨੁੱਖ ਨੂੰ ਅੰਦਰੋਂ ਬਦਲ ਦਿੰਦਾ ਏ।

ਅਰਥਾਤ ਜਿਸ ਮਨੁੱਖ ਵਿੱਚ ਸ਼ਰਧਾ ਨਹੀਂ, ਜੋ ਗਿਆਨ ਨੂੰ ਨਹੀਂ ਮੰਨਦਾ, ਉਹ ਸੰਦੇਹ ਵਿੱਚ ਫਸਿਆ ਰਹਿੰਦਾ ਏ। ਉਹ ਆਤਮਿਕ ਸ਼ਾਂਤੀ ਪ੍ਰਾਪਤ ਨਹੀਂ ਕਰ ਸਕਦਾ। ਸੰਦੇਹੀ ਮਨੁੱਖ ਨਾ ਹੀ ਇਸ ਲੋਕ ਵਿੱਚ ਸੁਖੀ ਰਹਿੰਦਾ ਹੈ, ਨਾ ਹੀ ਪਰਲੋਕ ਵਿੱਚ।

ਸਰੋਤਿਓ ਸ਼੍ਰੀਮਦ ਭਾਗਵਤ ਗੀਤਾ ਦੇ ਚੌਥੇ ਅਧਿਆਏ ਅਤੇ ਇਸ ਦੇ ਸੰਪੂਰਨ 43 ਸ਼ਲੋਕ ਦਾ ਨਿਸ਼ਕਰਸ਼ ਦੇ ਦੇਖਿਆ ਜਾਵੇ ਤਾਂ ਇਸ ਦੇ ਅਰਥ ਨੇ ਕਿ ਮਨੁੱਖ ਦੇ ਜੀਵਨ ਵਿੱਚ ਗਿਆਨ ਬਹੁਤ ਮਹੱਤਵ ਹੈ। ਗਿਆਨ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਦਾ ਹੈ। ਅਗਿਆਨਤਾ ਕਾਰਨ ਮਨ ਵਿੱਚ ਕਈ ਤਰ੍ਹਾਂ ਦੇ ਸੰਦੇਹ ਪੈਦਾ ਹੁੰਦੇ ਨੇ। ਇਹ ਸ਼ੱਕ ਸੰਦੇਹ ਮਨੁੱਖ ਨੂੰ ਸਹੀ ਕਰਮ ਕਰਨ ਤੋਂ ਰੋਕਦੇ ਨੇ। ਆਤਮ ਗਿਆਨ ਮਨੁੱਖ ਨੂੰ ਸੱਚ ਅਤੇ ਝੂਠ ਦੀ ਪਹਿਚਾਣ ਕਰਾਉਂਦਾ ਹੈ। ਗਿਆਨ ਨਾਲ ਮਨੁੱਖ ਆਪਣੇ ਅਸਲ ਸਰੂਪ ਨੂੰ ਸਮਝਦਾ ਹੈ। ਮਨੁੱਖ ਨੂੰ ਆਪਣੇ ਮਨ ਵਿੱਚੋਂ ਸੰਦੇਹ ਦੂਰ ਕਰਨੇ ਚਾਹੀਦੇ ਨੇ। ਸੱਚਾ ਗਿਆਨ ਪ੍ਰਾਪਤ ਕਰਨ ਲਈ ਗੁਰੂ ਦੀ ਸਿੱਖਿਆ ਮਹੱਤਵਪੂਰਨ ਹੈ। ਗਿਆਨ ਪ੍ਰਾਪਤ ਕਰਕੇ ਮਨੁੱਖ ਨਿਡਰ ਬਣਦਾ ਹੈ। ਗਿਆਨ ਮਨੁੱਖ ਨੂੰ ਕਰਮਾਂ ਦੇ ਸਹੀ ਮਾਰਗ ਤੇ ਚਲਾਉਂਦੇ ਨੇ। ਸਾਨੂੰ ਆਪਣੇ ਕਰਤੱਵ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ। ਫਲ ਦੀ ਚਿੰਤਾ ਛੱਡ ਕੇ ਨਿਸ਼ਕਾਮ ਭਾਵ ਨਾਲ ਕਰਮ ਕਰਨੇ ਚਾਹੀਦੇ ਨੇ। ਸ਼੍ਰੀ ਕ੍ਰਿਸ਼ਨਾ ਅਰਜਨ ਨੂੰ ਗਿਆਨ ਦੀ ਤਲਵਾਰ ਨਾਲ ਸੰਦੇਹ ਸ਼ੱਕ ਕੱਟਣ ਲਈ ਕਹਿੰਦੇ ਨੇ। ਮਨੁੱਖ ਨੂੰ ਯੋਗ ਵਿੱਚ ਸਥਿਰ ਰਹਿ ਕੇ ਆਪਣੇ ਕਰਤੱਵ ਨਿਭਾਉਣੇ ਚਾਹੀਦੇ ਨੇ। ਇਸ ਲਈ ਗਿਆਨ, ਵਿਸ਼ਵਾਸ ਅਤੇ ਨਿਸ਼ਕਾਮ ਕਰਮ ਦੁਆਰਾ ਜੀਵਨ ਨੂੰ ਸਫਲ ਬਣਾਉਣਾ ਹੀ ਇਸ ਉਪਦੇਸ਼ ਦਾ ਮੁੱਖ ਨਿਸ਼ਕਰਸ਼ ਹੈ।

ਤੇ ਸਰੋਤਿਓ ਸ਼੍ਰੀਮਦ ਭਾਗਵਤ ਗੀਤਾ ਦੇ ਚੌਥੇ ਅਧਿਆਏ ਵਿੱਚ ਸ਼੍ਰੀ ਕ੍ਰਿਸ਼ਨਾ ਅਰਜੁਨ ਨੂੰ ਗਿਆਨ, ਕਰਮ, ਨਿਸ਼ਕਾਮ ਭਾਵ ਦਾ ਮਹੱਤਵ ਸਮਝਾਉਂਦੇ ਨੇ। ਮਨੁੱਖ ਨੂੰ ਆਪਣੇ ਕਰਤੱਵ ਤੋਂ ਪਿੱਛੇ ਕਦੇ ਨਹੀਂ ਹਟਣਾ ਚਾਹੀਦਾ ਅਤੇ ਕਰਮਾਂ ਦੇ ਫਲ ਦੀ ਇੱਛਾ ਕੀਤੇ ਬਿਨਾਂ ਆਪਣੇ ਕਰਮ ਕਰਨੇ ਚਾਹੀਦੇ ਨੇ। ਸੱਚਾ ਗਿਆਨ ਮਨੁੱਖ ਦੇ ਅਗਿਆਨ, ਮੋਹ, ਸੰਦੇਹ ਨੂੰ ਦੂਰ ਕਰਦਾ ਹੈ। ਜਦੋਂ ਮਨੁੱਖ ਗਿਆਨ ਨਾਲ ਆਪਣੇ ਕਰਮਾਂ ਨੂੰ ਪਵਿੱਤਰ ਕਰਦਾ ਹੈ ਅਤੇ ਉਹਨਾਂ ਨੂੰ ਪਰਮਾਤਮਾ ਨੂੰ ਸਮਰਪਿਤ ਕਰਦਾ ਹੈ ਤਾਂ ਉਹ ਕਰਮਾਂ ਦੇ ਬੰਧਨ ਤੋਂ ਮੁਕਤ ਹੋ ਜਾਂਦਾ ਹੈ। ਇਸ ਲਈ ਗਿਆਨ ਪ੍ਰਾਪਤ ਕਰਕੇ ਸ਼ਰਧਾ ਨਾਲ, ਨਿਸ਼ਕਾਮ ਭਾਵ ਨਾਲ ਆਪਣੇ ਕਰਤੱਵ ਨਿਭਾਉਣਾ ਹੀ ਜੀਵਨ ਦੀ ਸਫਲਤਾ ਮੁਕਤੀ ਦਾ ਮਾਰਗ ਹੈ।

ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਮਮਤਾ ਅਰੋੜਾ ਨੂੰ ਦਿਓ ਇਜਾਜ਼ਤ। ਧੰਨਵਾਦ ਕਰਦੀ ਹਾਂ ਆਪਣੀ ਟੈਕਨੀਕਲ ਟੀਮ ਦਾ, ਪ੍ਰੋਗਰਾਮ ਦੇ ਨਿਰਮਾਤਾ ਤੇ ਨਿਰਦੇਸ਼ਕ ਬਲਜੀਤ ਸ਼ਰਮਾ। ਸਰੋਤਿਓ, ਸ਼੍ਰੀਮਦ ਭਾਗਵਤ ਗੀਤਾ ਦੇ ਅਗਲੇ ਯਾਨੀ ਕਿ ਪੰਜਵੇਂ ਅਧਿਆਏ ਵਿੱਚ ਜਾਣਾਂਗੇ ਕਰਮਯੋਗ ਅਤੇ ਸੰਨਿਆਸ ਦਾ ਯੋਗ।

ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਹੁਣ ਤੋਂ ਕੁਝ ਪਲਾਂ ਬਾਅਦ ਤੁਸੀਂ ਸੁਣੋਗੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪ੍ਰਾਦੇਸ਼ਿਕ ਖਬਰਾਂ। ਹੁਣ ਤੋਂ ਕੁਝ ਸਮੇਂ ਬਾਅਦ ਯਾਨੀ ਕਿ 6:20 ਤੇ

0: एनआरपीसीसी दी मीटिंग की थी। ए मीटिंग हाइब्रिड मोड विच कराई गई थी। इस विच राज्यां दे डीजी ते आईजी, केंद्रीय एजेंसियां ते होर मुख हिस्सेदार शामिल हुए। बीएसएफ, सीआरपीएफ, आईटीबीपी, एनआईए, एसआईबी, चंडीगढ़, हरियाणा, हिमाचल प्रदेश, जम्मू कश्मीर, लद्दाख, दिल्ली, उत्तर प्रदेश ते उत्तराखंड अते होर केंद्रीय ते सुरक्षा एजेंसियां दे सीनियर प्रतिनिधियां ने मीटिंग विच हिस्सा लिया। मीटिंग दौरान किए गए विचार वटांदरे च साइबर अपराध, अंदरूनी सुरक्षा, काउंटर इंटेलीजेंस अते खुफिया जानकारी नूं मजबूत करन, तैयारी वधाउण अते वधेरे प्रभावशाली पुलिसिंग समर्थावां बनाउण लई तकनालोजी दी वरतों ते ध्यान केंद्रित कीता गया। मीटिंग विच अगे दियां कारवाइयां बारे भी चर्चा कीती गई, जिन्हां विच खुफिया जानकारी दी अगवाई वाली पुलिसिंग अते नीति निर्माण नूं ठोस बनाउणा, अंदरूनी ते सरहदी सुरक्षा नूं मजबूत करना, कम्युनिटी पुलिसिंग नूं डूंघा करना, जमीनी तैयारी नूं वधाउणा, ऑनलाइन दहशतगर्दी दा मुकाबला करना, मजबूत साइबर समर्थावां दा निर्माण करना ते अंतर एजेंसी तालमेल नूं संस्थागत बनाउणा आदि शामिल ने। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @EIRRNewsJalandhar। ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਰਾਜ ਵਿਆਪੀ ਸਵੱਛਤਾ ਮੁਹਿੰਮ 2.0 ਨੂੰ 12 ਸਤੰਬਰ ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਸਥਾਨਕ ਸਰਕਾਰਾਂ ਮੰਤਰੀ ਨੇ ਰਾਜ ਦੀਆਂ ਸਾਰੀਆਂ 166 ਸ਼ਹਿਰੀ ਸਥਾਨਕ ਸੰਸਥਾਵਾਂ ਵਿਚ ਨਾਗਰਿਕਾਂ ਦੀ ਹਿੱਸੇਦਾਰੀ ਨੂੰ ਸੰਸਥਾਗਤ ਬਣਾਉਣ ਲਈ 4 ਮੈਗਾ ਸ਼ਨਿਚਰਵਾਰ ਸਫਾਈ ਮੁਹਿੰਮਾਂ ਦਾ ਵੀ ਐਲਾਨ ਕੀਤਾ। ਐਮਸੀ ਭਵਨ ਵਿਖੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਥਾਨਕ ਸਰਕਾਰਾਂ ਮੰਤਰੀ ਨੇ ਕਿਹਾ ਕਿ ਮੁਹਿੰਮ ਨੂੰ ਹੁਣ ਤੱਕ ਐਮ ਸੇਵਾ ਐਪ ਰਾਹੀਂ ਨਾਗਰਿਕਾਂ ਤੋਂ 6,459 ਸ਼ਿਕਾਇਤਾਂ ਪ੍ਰਾਪਤ ਹੋਈਆਂ ਨੇ, ਜਿਨ੍ਹਾਂ ਵਿਚੋਂ 5,407 ਜਾਂ 83% ਤੋਂ ਵੱਧ ਦਾ ਜ਼ਮੀਨੀ ਪੱਧਰ ਤੇ ਹੱਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਆਖਰੀ ਦਿਨ ਨਾਗਰਿਕਾਂ ਦੀ ਹਿੱਸੇਦਾਰੀ ਵਿਚ ਭਾਰੀ ਵਾਧਾ ਅਤੇ ਐਮ ਸੇਵਾ ਐਪ ਰਾਹੀਂ ਸ਼ਿਕਾਇਤਾਂ ਦੀ ਆਮਦ ਤੋਂ ਬਾਅਦ ਸਰਕਾਰ ਨੇ ਮੁਹਿੰਮ ਨੂੰ 12 ਸਤੰਬਰ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ।
1: ਕੈਂਪੇਨ ਸ਼ੁਰੂ ਕੀਤਾ ਸੀਗਾ ਕਲੀਨਨੈਸ ਕੈਂਪੇਨ 2.0, ਤਾਂ ਸਾਰੇ ਅਰਬਨ ਪੰਜਾਬ ਦੇ ਵਿੱਚ ਇੱਕ ਡੀਪ ਕਲੀਨਿੰਗ ਜਿਹੜਾ ਹੈ ਪ੍ਰੋਸੈਸ ਸ਼ੁਰੂ ਕੀਤਾ ਸੀਗਾ, ਤਾਂ ਉਸਦਾ ਜਿਹੜਾ ਨਤੀਜਾ ਉਹ ਬਹੁਤ ਵਧੀਆ ਆਉਣ ਲੱਗ ਪਿਆ। ਅਗਰ ਅਸੀਂ ਚਾਹੁੰਦੇ ਕਿ ਜਪਾਨ ਵਰਗੀ ਕਲੀਨਨੈਸ ਆਵੇ ਤਾਂ ਲੋਕਾਂ ਦੇ ਸਿਟੀਜ਼ਨਸ ਦੇ ਸਾਥ ਤੋਂ ਬਿਨਾਂ ਨਹੀਂ ਆ ਸਕਦੀ। ਅਸੀਂ 100% ਪੰਜਾਬ ਦੇ ਵਿੱਚ ਡੋਰ ਟੂ ਡੋਰ ਜਿਹੜਾ ਹੈ ਗਾਰਬੇਜ ਕਲੈਕਸ਼ਨ ਉਹ ਸ਼ੁਰੂ ਕਰ ਰਹੇ ਹਾਂ। ਜਿਹੜੇ ਸਾਡੇ GVPs ਹੈ ਉਹ ਕਿਤੇ ਰਹਿਣ ਹੀ ਨਾ, ਸਿੱਧਾ ਜਿਹੜਾ ਹੈ ਘਰ ਤੋਂ ਜਿਹੜਾ ਕੂੜਾ ਸਿੱਧਾ MRF ਤੱਕ ਜਾਵੇ।
0: ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਬਾਲ ਭਿੱਖਿਆ ਵਰਗੀ ਸਮਾਜਿਕ ਬੁਰਾਈ ਨੂੰ ਜੜੋਂ ਖਤਮ ਕਰਨ ਅਤੇ ਹਰ ਬੱਚੇ ਦੇ ਬਚਪਨ ਨੂੰ ਸੁਰੱਖਿਅਤ ਬਣਾਉਣ ਦੇ ਉਦੇਸ਼ ਨਾਲ ਪ੍ਰੋਜੈਕਟ ਜੀਵਨ ਜੋਤ ਤਹਿਤ ਸੂਬਾ ਭਰ ਵਿਚ ਮੁਹਿੰਮ ਨੂੰ ਹੋਰ ਤੇਜ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨਾਂ ਤੋਂ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਦੌਰਾਨ ਦਿਨ ਅਤੇ ਸ਼ਾਮ ਦੇ ਵੱਖ ਵੱਖ ਸਮਿਆਂ ਵਿਚ 195 ਹੌਟਸਪੌਟਾਂ ਤੇ 82 ਵਿਸ਼ੇਸ਼ ਰੇਡਾਂ ਕੀਤੀਆਂ ਗਈਆਂ, ਜਿਨ੍ਹਾਂ ਦੌਰਾਨ 39 ਬੱਚਿਆਂ ਨੂੰ ਬਾਲ ਭਿੱਖਿਆ ਵਿਚੋਂ ਰੈਸਕਿਊ ਕਰਕੇ ਸਬੰਧਿਤ ਬਾਲ ਭਲਾਈ ਕਮੇਟੀਆਂ ਅੱਗੇ ਪੇਸ਼ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਦਸਤਾਵੇਜ਼ਾਂ ਤੇ ਪਰਿਵਾਰਕ ਪਛਾਣ ਦੀ ਤਸਦੀਕ ਉਪਰੰਤ 27 ਬੱਚਿਆਂ ਨੂੰ ਮੌਕੇ ਤੇ ਹੀ ਉਨ੍ਹਾਂ ਦੇ ਮਾਪਿਆਂ ਦੇ ਸਪੁਰਦ ਕਰ ਦਿੱਤਾ ਗਿਆ, ਜਦਕਿ ਬਾਕੀ 12 ਬੱਚਿਆਂ ਨੂੰ ਬਾਲ ਘਰਾਂ ਵਿਚ ਸੁਰੱਖਿਅਤ ਰੱਖਿਆ ਗਿਆ। ਇਨ੍ਹਾਂ ਬੱਚਿਆਂ ਨੂੰ ਵੀ ਸਬੰਧਿਤ ਪਰਿਵਾਰਾਂ ਨਾਲ ਰਿਸ਼ਤੇ ਦੀ ਪੁਸ਼ਟੀ ਹੋਣ ਤੋਂ ਬਾਅਦ ਹੀ ਸਪੁਰਦ ਕੀਤਾ ਜਾਏਗਾ, ਤਾਂ ਜੋ ਉਨ੍ਹਾਂ ਦੇ ਹਿੱਤਾਂ ਤੇ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਕਰਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਅੱਜ 8 ਸਤੰਬਰ ਨੂੰ ਲੈਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਡਰੋਨ ਸ਼ੋਅ ਕਰਾਇਆ ਜਾ ਰਿਹਾ। ਸ਼ੋਅ ਦੌਰਾਨ ਡਰੋਨਾਂ ਰਾਹੀਂ ਅਸਮਾਨ ਵਿਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਅਤੇ ਉਨ੍ਹਾਂ ਦੀ ਸਮਾਜਿਕ ਬਰਾਬਰੀ, ਦਇਆ, ਮਨੁੱਖਤਾ ਤੇ ਆਪਸੀ ਸਾਂਝ ਦੇ ਸੰਦੇਸ਼ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਜਾਏਗਾ। ਕਪੂਰਥਲਾ ਦੇ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਨੇ ਦੱਸਿਆ ਕਿ ਆਪਦਾ ਸਮੇਂ ਪ੍ਰਬੰਧ ਬਾਰੇ ਰਾਸ਼ਟਰੀ ਅਥਾਰਟੀ ਨੇ ਸੁਭਾਸ਼ ਚੰਦਰ ਬੋਸ ਆਪਦਾ ਪ੍ਰਬੰਧਨ ਪੁਰਸਕਾਰ 2027 ਲਈ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਹੈ, ਜੋ ਕਿ ਆਪਦਾ ਸਮੇਂ ਪ੍ਰਬੰਧ ਦੇ ਖੇਤਰ ਵਿਚ ਸ਼ਾਨਦਾਰ ਯੋਗਦਾਨ ਨੂੰ ਮਾਨਤਾ ਦਿੰਦੀ ਹੈ। ਭਾਰਤ ਨੇ ਅਹਿਮਦਾਬਾਦ ਵਿਚ ਵਿਸ਼ਵ ਤੀਰਅੰਦਾਜ਼ੀ ਪੈਰਾ ਸੀਰੀਜ਼ ਦੇ ਤੀਜੇ ਪੜਾਅ ਵਿਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਂਦਿਆਂ ਅੱਜ ਆਖਰੀ ਦਿਨ ਮਰਦਾਂ ਦੇ ਟੀਮ ਮੁਕਾਬਲਿਆਂ ਵਿਚ 2 ਸੋਨੇ ਦੇ ਅਤੇ ਔਰਤਾਂ ਦੇ ਰਿਕਵ ਵਰਕ ਵਿਚ ਇਕ ਚਾਂਦੀ ਦਾ ਤਮਗਾ ਹਾਸਲ ਕੀਤਾ ਹੈ। ਆਖਿਰ ਚ ਖਾਸ ਖਬਰਾਂ। ਦੇਸ਼ ਵਿਚ ਸਾਉਣੀ ਦੀਆਂ ਫਸਲਾਂ ਹੇਠ ਬੀਜਿਆ ਗਿਆ ਕੁੱਲ ਰਕਬਾ 1,86 ਲੱਖ ਹੈਕਟੇਅਰ ਤੋਂ ਵੱਧ ਹੋ ਗਿਆ ਹੈ। ਭਾਜਪਾ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਤੇ ਸੂਬੇ ਵਿਚ ਨਸ਼ਿਆਂ ਦੀ ਅਲਾਮਤ ਨੂੰ ਕਾਬੂ ਕਰਨ ਅਤੇ ਇਸ ਦੇ ਖਾਤਮੇ ਲਈ ਠੋਸ ਕਾਰਵਾਈ ਨਾ ਕਰਨ ਦਾ ਇਲਜ਼ਾਮ ਲਾਇਆ। ਪੰਜਾਬ ਪੁਲਿਸ ਨੇ ਅੱਜ ਉੱਤਰੀ ਖੇਤਰੀ ਪੁਲਿਸ ਤਾਲਮੇਲ ਕਮੇਟੀ NRPCC ਦੀ 10ਵੀਂ ਮੀਟਿੰਗ ਕੀਤੀ। ਪੰਜਾਬ ਭਰ ਵਿਚ ਸਵੱਛਤਾ ਮੁਹਿੰਮ 2.0 ਨੂੰ 12 ਸਤੰਬਰ ਤੱਕ ਵਧਾਇਆ ਗਿਆ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਵਜੇ ਹੋਏਗਾ। ਨਮਸਕਾਰ।
2: ਆਕਾਸ਼

ਬਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ ਸਟੂਡੀਓ ਦੀ ਘੜੀ ਅਨੁਸਾਰ ਇਸ ਵੇਲੇ ਸ਼ਾਮ ਦੇ 6:30 ਅਤੇ 14 ਸਕਿੰਟ ਹੋਏ ਹਨ। ਹੁਣ ਪੇਸ਼ ਹੈ ਨੌਜਵਾਨ ਸਰੋਤਿਆਂ ਦਾ ਪ੍ਰੋਗਰਾਮ ਯੁਵਾਣੀ।

ਸਾਡੇ ਉਹ ਸਾਥੀ ਜੋ ਇਸ ਵੇਲੇ ਇਸ ਪ੍ਰੋਗਰਾਮ ਨੂੰ ਸੁਣ ਰਹੇ ਨੇ ਅਤੇ ਗੱਡੀ ਚਲਾ ਰਹੇ ਨੇ, ਆਪਣੇ ਕੰਮ ਕਾਜ ਤੋਂ ਘਰਾਂ ਨੂੰ ਮੁੜ ਰਹੇ ਨੇ, ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਸੀਟ ਬੈਲਟ ਜ਼ਰੂਰ ਲਾ ਲੈਣ, ਨਾਲ ਬੈਠੀ ਸਵਾਰੀ ਨੂੰ ਵੀ ਸੀਟ ਬੈਲਟ ਪਾਉਣ ਲਈ ਆਖਣ, ਅਤੇ ਜੇਕਰ ਉਹ ਦੁਪਹੀਆ ਵਾਹਨ ਚਲਾਉਂਦੇ ਨੇ ਕਦੇ ਤਾਂ ਉਸ ਵੇਲੇ ਉਹ ਹੈਲਮੈਟ ਪਾਉਣਾ ਨਾ ਭੁੱਲਣ। ਸਾਥੀਓ, ਅਸੀਂ ਇੱਕ ਗੱਲ ਦਾ ਹੋਰ ਧਿਆਨ ਰੱਖਣਾ ਹੈ ਕਿ ਗੱਡੀ ਦੀ ਜੋ ਲਾਈਟਾਂ ਨੇ ਉਸ ਨੂੰ ਹਾਈ ਬੀਮ 'ਤੇ ਅਸੀਂ ਲੋੜ ਪੈਣ 'ਤੇ ਹੀ ਕਰਨਾ ਹੈ, ਨਹੀਂ ਤਾਂ ਲੋਅ ਬੀਮ 'ਤੇ ਰੱਖ ਕੇ ਅਸੀਂ ਆਪਣੀ ਗੱਡੀ ਜਿਹੜੀ ਹੈ ਉਹ ਚਲਾਉਣੀ ਹੈ। ਜਦੋਂ ਸਾਨੂੰ ਹਾਈਵੇ 'ਤੇ ਲੋੜ ਹੈ ਹਾਈ ਬੀਮ ਦੀ, ਅਸੀਂ ਉਦੋਂ ਹੀ ਹਾਈ ਬੀਮ ਕਰਨੀ ਹੈ। ਨੰਬਰ ਸਾਡੇ ਸਟੂਡੀਓ ਦਾ ਵਟਸਐਪ ਹੈ 7713 7146, ਜਿਸ ਦੇ ਤਹਿਤ ਹੈਲੋ ਜੀਨੀਅਸ ਸਿਲਸਿਲੇ ਦੇ ਵਿੱਚ ਪੁੱਛੇ ਗਏ ਸਵਾਲਾਂ ਦੇ ਜਵਾਬ ਤੁਸੀਂ ਦੇਣੇ ਨੇ। ਸਾਥੀਓ,

ਜੀ ਬਿਲਕੁਲ ਸਾਥੀਓ, ਅਸੀਂ ਤੁਹਾਨੂੰ ਜਮ੍ਹਾਂ ਨਹੀਂ ਛੱਡਣ ਵਾਲੇ। ਅਤੇ ਸਾਥੀਓ, ਜੋ ਪਹਿਲਾ ਸਵਾਲ ਹੈ ਤੁਹਾਡੇ ਲਈ ਅਸੀਂ ਇਸ ਸਿਲਸਿਲੇ ਦੇ ਵਿੱਚ ਲੈ ਆਏ ਹਾਂ ਜੀ, ਉਹ ਇਹ ਹੈ ਕਿ ਪਹਿਲਾ ਕੌਮੀ ਫਿਲਮ ਪੁਰਸਕਾਰ ਵੰਡ ਸਮਾਰੋਹ ਜਿਹੜਾ ਹੈ ਉਹ ਕਿਹੜੇ ਸਾਲ ਦੇ ਵਿੱਚ ਕਿੱਥੇ ਹੋਇਆ ਸੀ, ਕਿਉਂਕਿ ਇਸ ਵਾਰ ਦੇ ਫਿਲਮ ਸਮਾਰੋਹ ਦੇ ਨਾਲ ਸੰਬੰਧਿਤ ਸਵਾਲ ਵੀ ਅਸੀਂ ਪੁੱਛਾਂਗੇ। ਅਤੇ ਤੁਸੀਂ ਮੈਨੂੰ ਇਹ ਦੱਸਣਾ ਹੈ, ਜੋ ਪਹਿਲਾ ਕੌਮੀ ਫਿਲਮਫੇਅਰ ਪੁਰਸਕਾਰ ਜਿਸ ਨੂੰ ਅਸੀਂ ਕਹਿੰਦੇ ਹਾਂ ਨੈਸ਼ਨਲ ਫਿਲਮਫੇਅਰ ਪੁਰਸਕਾਰ, ਉਹ ਕਿਹੜੇ ਸਾਲ ਦੇ ਵਿੱਚ ਅਤੇ ਕਿੱਥੇ ਹੋਇਆ ਸੀਗਾ, ਜਗ੍ਹਾ ਦਾ ਨਾਂ ਦੱਸਣਾ ਹੈ ਅਤੇ ਸਾਲ ਦਾ ਨਾਂ ਦੱਸਣਾ ਹੈ। ਛੇਤੀ ਨਾਲ ਸਾਡਾ ਵਟਸਐਪ ਨੰਬਰ ਹੈ 77173 73146।

ਜੀ ਸਾਥੀਓ, ਡਾਕਟਰ ਹਰਵਿੰਦਰ ਕੌਰ ਇਸ ਪ੍ਰੋਗਰਾਮ ਦੇ ਵਿੱਚ ਜਵਾਬ ਦੇ ਰਹੇ ਨੇ ਜੀ ਸਾਨੂੰ ਬਠਿੰਡਾ ਤੋਂ। ਉਹਨਾਂ ਨੇ ਲਿਖਿਆ ਕਿ 1954 ਦੇ ਵਿੱਚ ਨਵੀਂ ਦਿੱਲੀ ਦੇ ਵਿੱਚ ਹੋਇਆ ਸੀਗਾ ਜੀ ਪਹਿਲਾ ਫਿਲਮ ਫੇਅਰ ਪੁਰਸਕਾਰ, ਜੋ ਅਵਾਰਡ ਹੈ ਜਿਸ ਨੂੰ ਪੰਜਾਬੀ 'ਚ ਕੌਮੀ ਫਿਲਮ ਪੁਰਸਕਾਰ ਵੰਡ ਅਵਾਰਡ ਆਖਦੇ ਹਾਂ, ਨੈਸ਼ਨਲ ਫਿਲਮ ਫੇਅਰ ਪੁਰਸਕਾਰ, ਇਹ 1954 'ਚ ਨਵੀਂ ਦਿੱਲੀ 'ਚ ਹੋਇਆ ਸੀ। ਬਿਲਕੁਲ ਸਹੀ ਜਵਾਬ ਹੈ ਇਹਨਾਂ ਦਾ। ਇਹਨਾਂ ਨੂੰ ਮਿਸ ਜੀਨੀਅਸ ਬਣਨ ਦੇ ਉੱਤੇ ਬਹੁਤ ਬਹੁਤ ਵਧਾਈਆਂ, ਅਤੇ ਅਗਾਂਹ ਇਹਨਾਂ ਦੇ ਭਵਿੱਖ ਦੇ ਲਈ ਵੀ ਅਸੀਂ ਦੁਆਵਾਂ ਕਰਦੇ ਹਾਂ ਇਹ ਆਪਣੀ ਮਨਚਾਹੀ ਮੰਜ਼ਿਲ ਸਰ ਕਰ ਲੈਣ। ਅਤੇ ਸਾਥੀਓ, ਅਗਲਾ ਸਵਾਲ ਤੁਹਾਡੇ ਲਈ, ਇਸ ਵਾਰ ਦਾ ਸਰਵੋਤਮ ਫੀਚਰ ਫਿਲਮ ਅਵਾਰਡ ਕਿਹੜੀ ਫਿਲਮ ਨੂੰ ਮਿਲਿਆ ਹੈ? ਕਿਉਂਕਿ ਇਹਨਾਂ ਅਵਾਰਡਾਂ ਦੇ ਨਾਲ ਸੰਬੰਧਿਤ ਦੋ ਕੁ ਸਵਾਲ ਮੇਰੇ ਕੋਲ ਹੋਰ ਨੇ ਜੀ। ਇਸ ਅਵਾਰਡ, ਇਸ ਵਾਰ ਦਾ ਜੋ ਪਹਿਲਾ ਫਿਲਮ ਪੁਰਸਕਾਰ ਮਿਲਿਆ ਹੈ ਸਰਵੋਤਮ ਫੀਚਰ ਫਿਲਮ ਦਾ, ਉਹ ਕਿਹੜੀ ਫਿਲਮ ਨੂੰ ਮਿਲਿਆ ਹੈ ਤੁਸੀਂ ਸਾਨੂੰ ਇਹ ਦੱਸ ਦੇਣਾ ਹੈ ਸਾਥੀਓ, ਛੇਤੀ ਨਾਲ ਦੱਸ ਦਿਓ ਜੀ।

जी सानू सही जवाब देने वाले साथी जिहड़े ने सर्वोत्तम फीचर फिल्म अवार्ड जिहड़ी फिल्म नू मिलिया है ਉਹ ਜਵਾਬ ਦੇਣ ਵਾਲੇ ਸਾਥੀ ਨੇ ਜਿਹੜੇ ਉਹ ਸਾਨੂੰ ਹਰਪ੍ਰੀਤ ਰੰਗੀਲਾ ਭੁੱਚੋ ਕਲਾਂ ਤੋਂ ਜਵਾਬ ਦੇ ਰਹੇ ਹੈ ਜੀ। ਧਾਰਾ 370 ਜਿਹੜੀ ਇਹ ਫਿਲਮ ਹੈ ਇਸ ਨੂੰ ਸਰਵੋਤਮ ਫੀਚਰ ਫਿਲਮ ਦਾ ਅਵਾਰਡ ਦਿੱਤਾ ਗਿਆ ਹੈ। ਹੋਰ ਜੋ ਸਾਥੀ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ ਨੇ ਅਸੀਂ ਉਹਨਾਂ ਦਾ ਨਾਂ ਵੀ ਦੱਸ ਦਈਏ। ਸਾਡੇ ਨਾਲ ਰਾਮਾ ਮੰਡੀ ਤੋਂ ਨਿਸ਼ਾਂਤ ਕੁਮਾਰ ਹੋਰੀ ਜੁੜੇ ਹੋਏ ਨੇ ਜੀ, ਹਰਮੀਤ ਸਿੰਘ, ਸੁਮਿਤ ਸਿੰਘ ਪਿੰਡ ਜੱਸੀ ਤੋਂ ਸਾਨੂੰ ਮੈਸੇਜ ਕਰ ਰਹੇ ਨੇ। ਸਾਨੂੰ ਮੈਸੇਜ ਕਰਨ ਵਾਲੇ ਸਾਥੀਆਂ ਦੇ ਵਿੱਚ ਜਸਪ੍ਰੀਤ ਸਿੰਘ ਸਾਨੂੰ ਭਾਗੀਵਾਂਦਰ ਤੋਂ ਮੈਸੇਜ ਕਰ ਰਹੇ ਹੈ, ਪਰ ਇਹਨਾਂ ਸਾਰੇ ਹੀ ਸਾਥੀਆਂ ਦੇ ਮੈਸੇਜ ਜਿਹੜੇ ਉਹ ਥੋੜ੍ਹੇ ਥੋੜ੍ਹੇ ਲੇਟ ਹੋ ਰਹੇ ਨੇ, ਪਰ ਇਹਨਾਂ ਨੇ ਵੀ ਮੰਜ਼ਿਲ ਜਿਹੜੀ ਉਹ ਸਰ ਕਰ ਹੀ ਲੈਣੀ ਹੈ ਕਿਉਂਕਿ ਅਗਲੇ ਸਾਡੇ ਇਸ ਸਵਾਲ ਦਾ ਇਹ ਸਹੀ ਜਵਾਬ ਦੇ ਸਕਦੇ ਨੇ, ਛੇਤੀ ਨਾਲ ਦੇ ਸਕਦੇ ਨੇ। ਸਾਡੇ ਬਹੁਤ ਸਾਰੇ ਸਾਥੀ ਜੋ ਕੁਝ ਸਕਿੰਟਾਂ ਤੋਂ ਲੇਟ ਹੋ ਰਹੇ ਨੇ ਸਾਨੂੰ ਐਪ ਦੇ ਉੱਤੇ ਸੁਣ ਰਹੇ ਨੇ, ਉਹਨਾਂ ਸਾਥੀਆਂ ਨੂੰ ਵੀ ਅਸੀਂ ਆਖਦੇ ਹਾਂ ਕਿ ਕੋਸ਼ਿਸ਼ਾਂ ਨਹੀਂ ਛੱਡਣੀਆਂ। ਤੁਸੀਂ ਭਾਵੇਂ ਜਵਾਬ ਕੁਝ ਸਕਿੰਟ ਦੇ ਰਹੇ ਹੋ ਬਾਅਦ, ਪਰ ਫਿਰ ਵੀ ਤੁਹਾਡੇ ਜਵਾਬ ਸਾਡੇ ਲਈ ਉਨੇ ਹੀ ਜ਼ਰੂਰਤ ਸਾਡੀ ਹੈਗੀ ਹੈ, ਸਾਡੇ ਲਈ ਉਨੇ ਹੀ ਇੰਪੋਰਟੈਂਟ ਨੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਰੇ ਹੀ ਸਾਥੀ ਜੋ ਸਾਡੇ ਨਾਲ ਇਸ ਵੇਲੇ ਜੁੜੇ ਹੋਏ ਨੇ। ਅਗਲਾ ਸਵਾਲ ਸਾਡੇ ਲਈ, ਤੁਹਾਡੇ ਲਈ ਸਾਥੀ, ਉਹ ਸਾਡੇ ਵੱਲੋਂ ਪੰਜਾਬ ਅਤੇ ਹਰਿਆਣਾ ਦੇ ਨਵੇਂ ਚੀਫ ਜਸਟਿਸ ਵਜੋਂ ਕਿਹਨਾਂ ਨੇ ਹਲਫ ਲਿਆ ਹੈ, ਤੁਸੀਂ ਇਸ ਦਾ ਜਵਾਬ ਛੇਤੀ ਨਾਲ ਦੱਸ ਦਿਓ ਜੀ। ਪੰਜਾਬ ਅਤੇ ਹਰਿਆਣਾ ਦੇ ਨਵੇਂ ਚੀਫ ਜਸਟਿਸ ਵਜੋਂ ਜਿਨ੍ਹਾਂ ਨੇ ਹਲਫ ਲਿਆ ਹੈ ਉਹਨਾਂ ਚੀਫ ਜਸਟਿਸ ਦਾ ਨਾਂ ਦੱਸ ਦਿਓ ਜੀ, ਕੌਣ ਨੇ ਜੀ।

ਜੀ ਸਾਡੇ ਬਹੁਤ ਸਾਰੇ ਸਾਥੀ ਜਿਹੜੇ ਨੇ ਉਹ ਸਹੀ ਜਵਾਬ ਦੇ ਕੇ ਸਾਡਾ ਦਿਲ ਲੁੱਟਣ ਦੀ ਫਿਰਾਕ ਦੇ ਵਿੱਚ ਨੇ। ਇਸੇ ਤਰ੍ਹਾਂ ਸਾਨੂੰ ਸਹੀ ਜਵਾਬ ਦੇਣ ਵਾਲੇ ਸਾਥੀ ਜਿਹੜੇ ਨੇ ਹਰਮੀਤ ਸਿੰਘ, ਸੁਮਿਤ ਸਿੰਘ, ਇਹਨਾਂ ਦੀ ਵਾਰੀ ਹੁਣ ਆ ਗਈ। ਇਹ ਪਿੰਡ ਜੱਸੀ ਤੋਂ ਇਹ ਸਾਡੇ ਨਾਲ ਜੁੜੇ ਨੇ, ਇਹ ਸਹੀ ਜਵਾਬ ਦੇ ਰਹੇ ਨੇ। ਪੰਜਾਬ ਅਤੇ ਹਰਿਆਣਾ ਦੇ ਨਵੇਂ ਚੀਫ ਜਸਟਿਸ ਬਣੇ ਨੇ ਜੀ, ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਜੀ, ਇਹਨਾਂ ਨੇ ਹਲਫ ਲਿਆ ਹੈ। ਅਤੇ ਕਿਉਂਕਿ ਪੰਜਾਬ ਵਜ਼ਾਰਤ ਜਿਹੜੀ ਹੈ ਸਾਰੀ ਹੀ ਇਹਨਾਂ ਦੇ ਹਲਫਨਾਮੇ ਦਾ ਬਾਈਕਾਟ ਕਰ ਰਹੀ ਸੀ, ਅਤੇ ਉਸ ਦੇ ਵਿੱਚ ਹਲਫਨਾਮਾ ਸਮਾਗਮ ਦੇ ਵਿੱਚ ਪੰਜਾਬ ਕੈਬਨਿਟ ਜਿਹੜੀ ਹੈ ਉਹ ਨਹੀਂ ਸੀ। ਪਰ ਫਿਰ ਵੀ ਇਹਨਾਂ ਆਖਿਆ ਹੈ ਕਿ ਅਸੀਂ ਹਲਫ ਲੈ ਕੇ ਅਤੇ ਕੰਮ ਜਿਹੜਾ ਹੈ ਉਹ ਬਿਨਾਂ ਕਿਸੇ ਪਾਰਸ਼ੈਲਿਟੀ ਤੋਂ ਅਸੀਂ ਕਰਾਂਗੇ ਜੀ। ਸੋ ਗੱਲਬਾਤ ਜਿਹੜੀ ਹੈ ਸਾਰੇ ਹੀ ਸਾਥੀ ਸਾਨੂੰ ਇਸ ਮੈਸੇਜ ਦੇ ਵਿੱਚ ਦੱਸ ਰਹੇ। ਨਿਰਮਲ ਸਿੱਧੂ ਜਿਹੜੇ ਹੈ ਉਹ ਵੀ ਸਾਡੇ ਨਾਲ ਜੁੜੇ ਨੇ ਜੀ, ਸਾਡੇ ਨਾਲ ਸੰਦੀਪ ਕੌਰ ਜਿਹੜੇ ਨੇ ਉਹ ਮਾਨਸਾ ਤੋਂ ਜੁੜ ਗਏ ਨੇ ਜੀ, ਉੱਧਰ ਅਮਿਤ ਜਿੰਦਲ ਹਰ ਰਾਏਪੁਰ ਤੋਂ ਸਾਡੇ ਨਾਲ ਜੁੜ ਗਏ ਹੈ ਜੀ, ਮਨਪ੍ਰੀਤ ਕੌਰ ਜਿਹੜੇ ਨੇ ਉਹ ਵੀ ਸਾਨੂੰ ਸ਼ਕਤੀ ਵਿਹਾਰ ਬਠਿੰਡਾ ਤੋਂ ਫੇਜ਼ 4 ਤੋਂ ਮੈਸੇਜ ਕਰ ਰਹੇ ਆ। ਇਹ ਸਾਰੇ ਹੀ ਸਾਥੀ ਸਾਡੇ ਨਾਲ ਹਮੇਸ਼ਾ ਜੁੜਦੇ ਨੇ, ਇਹਨਾਂ ਦਾ ਅਸੀਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਪਿੰਡ ਮਹਿਮਾ ਸਵਾਈ ਤੋਂ ਗੁਰਦੇਵ ਕੌਰ, ਲਖਵੀਰ ਸਿੰਘ, ਗੁਰਸੇਵਕ ਸਿੰਘ, ਸਾਰਾ ਧਾਲੀਵਾਲ ਪਰਿਵਾਰ, ਗੁਰਨਾਮ ਵੀ ਇਹਨਾਂ ਦੇ ਨਾਲ ਨੇ ਜੀ, ਇਹ ਸਾਰੇ ਹੀ ਸਾਥੀ ਵੀ ਸਾਨੂੰ ਮੈਸੇਜ ਕਰ ਰਹੇ ਆ। ਸੋ ਅਗਲਾ ਸਵਾਲ ਇਹਨਾਂ ਸਾਰੇ ਸਾਥੀਆਂ ਦੇ ਲਈ ਛੇਤੀ ਨਾਲ, ਇਸਰੋ ਯਾਨੀ ਕਿ ਇੰਡੀਅਨ ਸਪੇਸ ਰਿਸਰਚ ਔਰਗਨਾਈਜੇਸ਼ਨ ਦੇ ਚੇਅਰਮੈਨ ਦਾ ਨਾਂ ਤੁਸੀਂ ਦੱਸ ਦੇਣਾ ਸਾਥੀਓ, ਛੇਤੀ ਨਾਲ ਦੱਸ ਦਿਓ ਕੌਣ ਨੇ ਇਸਰੋ ਦੇ ਚੇਅਰਮੈਨ ਜੀ।

ਜੀ ਪਿੰਡ ਗੈਰੀ ਬੁੱਟਰ ਤੋਂ ਇਸ ਦਾ ਸਹੀ ਜਵਾਬ ਦੇਣ ਵਾਲੇ ਸਾਥੀ ਨੇ ਗੁਰਦੇਵ ਸਿੰਘ ਅਤੇ ਸੰਦੀਪ ਸਿੰਘ, ਇਹ ਸਾਨੂੰ ਸਹੀ ਜਵਾਬ ਦੱਸ ਰਹੇ ਨੇ ਜੀ। ਵੀ ਨਾਰਾਇਣਨ ਜਿਹੜੇ ਨੇ ਉਹ ਇਸਰੋ ਦੇ ਚੇਅਰਮੈਨ ਨੇ ਜੀ, ਵੀ ਨਾਰਾਇਣਨ। ਅਤੇ ਇਹਨਾਂ ਨੂੰ, ਸਾਡੇ ਸਾਥੀਆਂ ਨੂੰ, ਬਾਕੀਆਂ ਨੂੰ ਅਸੀਂ ਬਹੁਤ ਬਹੁਤ ਵਧਾਈ ਦਿੰਦੇ ਹਾਂ ਜੋ ਸਾਨੂੰ ਮੈਸੇਜ ਕਰ ਰਹੇ ਆ। ਅਤੇ ਨਾਲ ਖਾਸ ਤੌਰ 'ਤੇ ਸਾਡੇ ਸਾਥੀ ਜੋ ਮਿਸਟਰ ਜਾਂ ਮਿਸ ਜੀਨੀਅਸ ਬਣ ਰਹੇ ਨੇ ਉਹਨਾਂ ਨੂੰ ਵੀ ਢੇਰ ਵਧਾਈਆਂ। ਅਤੇ ਅਗਲਾ ਸਵਾਲ ਸਾਡੇ ਸਾਥੀਆਂ ਦੇ ਲਈ ਹੈ ਜੋ ਕਿ ਬੜਾ ਹੀ ਆਸਾਨ ਤਰੀਨ ਹੈ। ਤੁਸੀਂ ਸਾਨੂੰ ਦੱਸਣਾ ਹੈ ਤਾਮਿਲਨਾਡੂ ਦੇ ਮੁੱਖ ਮੰਤਰੀ ਦਾ ਕੀ ਨਾਂ ਹੈ ਜੀ। ਤਾਮਿਲਨਾਡੂ ਦੇ ਮੁੱਖ ਮੰਤਰੀ ਜੋ ਆਪਣੇ ਬਹੁਤ ਸਾਰੇ ਅਜਿਹੇ ਨਿਰਣਿਆਂ ਕਰਕੇ ਚਰਚਾ ਦੇ ਵਿੱਚ ਰਹਿੰਦੇ ਨੇ, ਛੇਤੀ ਨਾਲ ਉਹਨਾਂ ਦਾ ਨਾਂ ਦੱਸ ਦਿਓ ਜੀ।

ਅਤੇ ਸਾਡੇ ਸਾਥੀ ਜਿਹੜੇ ਹੈ ਉਹ ਹਮੇਸ਼ਾ ਤਿਆਰੀ ਕਰਦੇ ਰਹਿੰਦੇ ਨੇ, ਕੰਪੀਟੀਸ਼ਨਾਂ ਦੀ ਤਿਆਰੀ ਬਹੁਤ ਵਧੀਆ ਤਰੀਕੇ ਦੇ ਨਾਲ ਕਰਦੇ ਨੇ ਨੌਜਵਾਨ ਸਾਥੀ। ਸਿਲਸਿਲਾ ਹੈਲੋ ਜੀਨੀਅਸ ਦੇ ਵਿੱਚ ਸਾਡੇ ਨਾਲ ਜੁੜਦੇ ਨੇ, ਸਾਨੂੰ ਜਵਾਬ ਦਿੰਦੇ ਨੇ ਸਾਡੇ ਵਟਸਐਪ ਨੰਬਰ 70173 73 146 ਦੇ ਉੱਤੇ। ਹੁਣ ਤੱਕ ਜੇਕਰ ਤੁਸੀਂ ਵੀ ਨਹੀਂ ਸੇਵ ਕੀਤਾ ਤਾਂ ਇਹ ਨੰਬਰ ਸੇਵ ਕਰ ਲਓ, 70173 73 146 ਸਾਡਾ ਨੰਬਰ ਹੈ। ਮਨਪ੍ਰੀਤ ਕੌਰ ਸ਼ਕਤੀ ਵਿਹਾਰ ਫੇਜ਼ 4 ਤੋਂ ਸਾਨੂੰ ਸਹੀ ਜਵਾਬ ਦੇ ਰਹੇ ਹੈ। ਇਹਨਾਂ ਆਖਿਆ ਕਿ ਸਹੀ ਜਵਾਬ ਤਾਮਿਲਨਾਡੂ ਦੇ ਮੁੱਖ ਮੰਤਰੀ ਹੋਰਾਂ ਦਾ ਹੈ ਜੀ, ਜੋਸਫ ਵਿਜੇ ਚੰਦਰ ਸ਼ੇਖਰਨ ਜੀ। ਇਹਨਾਂ ਨੂੰ ਵਿਜੇ ਥਲਪਤੀ ਕਰਕੇ ਵੀ ਜਾਣਿਆ ਜਾਂਦਾ ਹੈ। ਸਾਡੇ ਸਾਥੀ ਜਿਹੜੇ ਹੈ ਲਗਾਤਾਰ ਸਾਨੂੰ ਕੋਸ਼ਿਸ਼ ਕਰ ਰਹੇ ਜਵਾਬ ਦੇਣ ਦੀ। ਜਵਾਬ ਦੇਣ ਦੇ ਲਈ ਸਾਡੇ ਨਾਲ ਡੂਮ ਵਾਲੀ ਤੋਂ ਹੈਰੀ ਜੀ ਵੀ ਜੁੜ ਗਏ ਨੇ, ਵਿਜੇ ਜੋਸਫ। ਇਹਨਾਂ ਨੇ ਵੀ ਸਹੀ ਜਵਾਬ ਦਿੱਤਾ ਸੀ, ਪਰ ਇਹਨਾਂ ਤੋਂ ਪਹਿਲਾਂ ਸਾਡੇ ਸਾਥੀ ਦੂਜੇ ਜਿਹੜੇ ਉਹ ਮੱਲਾਂ ਮਾਰ ਗਏ ਨੇ। ਅਤੇ ਜਵਾਬ ਦੇਣ ਲਈ ਅਮਿਤ ਕੁਮਾਰ ਹਰ ਰਾਏਪੁਰ ਤੋਂ ਲਗਾਤਾਰ ਕੋਸ਼ਿਸ਼ ਕਰ ਰਹੇ ਨੇ। ਪਿੰਡ ਗੈਰੀ ਬੁੱਟਰ ਤੋਂ ਸਾਡੇ ਨਾਲ ਨਾਮਦੇਵ ਸਿੰਘ ਵੀ ਆ ਜੁੜੇ ਨੇ ਜੀ, ਅਤੇ ਉੱਧਰ ਭੁੱਚੋ ਕਲਾਂ ਤੋਂ ਸਾਨੂੰ ਮੈਸੇਜ ਕਰ ਰਹੇ ਹੈ ਸੁਪ੍ਰੀਆ, ਅਤੇ ਸੁਖਜੀਤ ਵੀ ਸਾਨੂੰ ਮੈਸੇਜ ਕਰ ਰਹੇ ਹੈ, ਅਤੇ ਅਮਰੀਕ ਸਿੰਘ ਰੋਡ ਬਠਿੰਡਾ ਤੋਂ ਸੁਨੇਹਾ ਅਤੇ ਸੰਦਰਭਾ ਵੀ ਸਾਨੂੰ ਮੈਸੇਜ ਕਰ ਰਹੇ ਨੇ ਜੀ। ਇਹਨਾਂ ਸਾਰੇ ਹੀ ਸਾਥੀਆਂ ਦਾ ਬਹੁਤ ਬਹੁਤ ਅਸੀਂ ਸਵਾਗਤ ਕਰਦੇ ਹਾਂ। ਅਤੇ ਸਾਡੇ ਸਾਥੀ ਜਿਹੜੇ ਨੇ ਉਹ ਸਾਨੂੰ 70173 73 ਇਸ ਨੰਬਰ ਦੇ ਉੱਤੇ ਸਾਨੂੰ ਮੈਸੇਜ ਕਰ ਸਕਦੇ ਹੈ। ਨੰਬਰ ਇੱਕ ਵਾਰ ਫਿਰ ਸੁਣ ਲਓ,

7013773173 ਸਾਡਾ ਵਟਸਐਪ ਨੰਬਰ ਹੈ। ਅਤੇ ਅਗਲਾ ਸਵਾਲ ਬੜਾ ਹੀ ਸੌਖਾ ਹੈ, ਇਹ ਵੀ ਹਾਲ ਹੀ ਦੇ ਵਿੱਚ ਰਿਲੀਜ਼ ਹੋਈ ਫਿਲਮ ਮੈਂ ਵਾਪਸ ਆਊਂਗਾ ਦੇ ਨਿਰਦੇਸ਼ਕ ਕੌਣ ਨੇ? ਇਹ ਬਾਲੀਵੁੱਡ ਨਾਲ ਜੁੜਿਆ ਸਵਾਲ ਹੈ। ਹਾਲ ਹੀ ਦੇ ਵਿੱਚ ਰਿਲੀਜ਼ ਹੋਈ ਫਿਲਮ ਮੈਂ ਵਾਪਸ ਆਊਂਗਾ ਦੇ ਨਿਰਦੇਸ਼ਕ ਕੌਣ ਨੇ? ਛੇਤੀ ਨਾਲ ਦੱਸ ਦਿਓ ਸਾਥੀਓ।

ਮਹਿਮਾ ਸਰਜਾ ਤੋਂ ਸਾਨੂੰ ਬਲਬੀਰ ਸਿੰਘ ਜੀ ਜਿਹੜੇ ਨੇ ਉਹ ਵੀ ਮੈਸੇਜ ਟਾਈਪ ਕਰਦੇ ਨਜ਼ਰ ਆ ਰਹੇ ਹੈ ਅਤੇ ਹੋਰ ਬਹੁਤ ਸਾਰੇ ਸਾਥੀ ਸਾਨੂੰ ਟਾਈਪਿੰਗ ਟਾਈਪਿੰਗ ਟਾਈਪਿੰਗ ਕਰਦੇ ਨਜ਼ਰ ਆ ਰਹੇ ਹੈ ਅਤੇ ਹੁਣ ਸਭ ਤੋਂ ਪਹਿਲਾਂ ਮੈਸੇਜ ਜਿਹੜਾ ਹੈ ਉਹ ਆ ਗਿਆ ਹੈ ਜੀ ਗਗਨਦੀਪ ਕੌਰ ਪਿੰਡ ਮਹਿਮਾ ਸਵਾਈ ਤੋਂ ਇਮਤਿਆਜ਼ ਅਲੀ ਇਹ ਬਿਲਕੁਲ ਸਹੀ ਜਵਾਬ ਦੇ ਰਹੇ ਨੇ ਹਾਲ ਹੀ ਦੇ ਵਿੱਚ ਰਿਲੀਜ਼ ਹੋਈ ਫਿਲਮ ਮੈਂ ਵਾਪਸ ਆਊਂਗਾ ਦੇ ਨਿਰਦੇਸ਼ਕ ਨੇ ਇਮਤਿਆਜ਼ ਅਲੀ ਜੀ।

ਗਲੀ ਅਫੀਮ ਵਾਲੀ ਪ੍ਰੇਮ ਮਾਰਕੀਟ ਤੋਂ ਅਮਰਜੀਤ ਜੱਸਲ ਚੂਚੀ ਜਿਹੜੇ ਆ ਉਹ ਵੀ ਆ ਜੁੜੇ ਨੇ ਜੀ ਇਸ ਲਿਸਟ ਦੇ ਵਿੱਚ, ਅਤੇ ਤੁਸੀਂ ਵੀ ਜੇਕਰ ਚਾਹੁੰਦੇ ਹੋ ਤੁਸੀਂ ਵੀ ਸਾਡੇ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦੇ ਕੇ ਮਿਸਟਰ ਜਾਂ ਮਿਸ ਜੀਨੀਅਸ ਬਣੋ ਤਾਂ 77173 146 ਸਾਡਾ ਨੰਬਰ ਹੈ। ਸਟੂਡੀਓ ਦੀ ਘੜੀ ਇਸ ਵੇਲੇ 6:47 'ਤੇ ਠੀਕ 14 ਸਕਿੰਟ ਦਾ ਸਮਾਂ ਸਾਨੂੰ ਦੱਸ ਰਹੀ ਹੈ, ਅਤੇ ਅਗਲਾ ਸਵਾਲ ਸਾਡੇ ਸਾਥੀਆਂ ਦੇ ਲਈ ਹੈ ਜੀ। ਦਿੱਲੀ ਦੇ ਵਿੱਚ ਜੋ ਸਾਡੇ ਵਿਦੇਸ਼ ਮੰਤਰੀ ਨੇ ਐਸ ਜੈਸ਼ੰਕਰ, ਉਹਨਾਂ ਨੇ ਆਪਣੇ ਹਮਰੁਤਬਾ ਲਗਜ਼ਮਬਰਗ ਦੇ ਵਿਦੇਸ਼ ਮੰਤਰੀ ਜਿਹੜੇ ਨੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ। ਤੁਸੀਂ ਲਗਜ਼ਮਬਰਗ ਦੇ ਜੋ ਵਿਦੇਸ਼ ਮੰਤਰੀ ਇੱਧਰ ਆਏ, ਸਾਡੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੇ ਨਾਲ ਮਿਲੇ, ਉਹਨਾਂ ਦਾ ਨਾਂ ਛੇਤੀ ਨਾਲ ਤੁਸੀਂ ਦੱਸ ਦੇਣਾ ਹੈ, ਲਗਜ਼ਮਬਰਗ ਦੇ ਵਿਦੇਸ਼ ਮੰਤਰੀ ਜੀ।

ਜੀ ਰਮੇਸ਼ ਕੁਮਾਰ ਸ਼ਰਮਾ ਜੀ ਸਾਨੂੰ ਮੈਸੇਜ ਕਰ ਰਹੇ ਆ, ਇਹ ਮਿਸਟਰ ਜੀਨੀਅਸ ਬਣ ਗਏ ਆ ਜੀ, ਇਹਨਾਂ ਨੇ ਸਹੀ ਜਵਾਬ ਦੇ ਦਿੱਤਾ। ਪੰਜਾਬ ਕਾਂਗਰਸ ਦੇ ਨਵ ਨਿਯੁਕਤ ਇੰਚਾਰਜ ਜਿਹੜਾ ਹੋਇਆ ਉਹ ਸਚਿਨ ਪਾਇਲਟ ਨੂੰ ਬਣਾਇਆ ਗਿਆ। ਰਾਕੇਸ਼ ਕੁਮਾਰ ਜੀ ਤੁਸੀਂ ਆਪਣੇ ਪਿੰਡ ਦਾ ਨਾਂ ਜ਼ਰੂਰ ਲਿਖ ਭੇਜਿਓ ਕਿ ਕਿੱਥੋਂ ਤੁਸੀਂ ਸਾਨੂੰ ਮੈਸੇਜ ਕਰ ਰਹੇ ਹੋ। ਇਹਨਾਂ ਦੇ ਨਾਲ ਨਾਲ ਚਰਨਜੀਤ ਕੌਰ ਵੀ ਸਾਨੂੰ ਮੈਸੇਜ ਕਰ ਰਹੇ ਹੈ ਜੀ, ਇਹ ਮਹਿਮਾ ਸਰਜਾ ਤੋਂ ਸਾਡੇ ਨਾਲ ਜੁੜੇ ਆ ਜੀ। ਚਰਨਜੀਤ ਕੌਰ ਵੀ ਸਾਨੂੰ ਲਗਾਤਾਰ ਮੈਸੇਜ ਕਰਦੇ ਨੇ ਅਤੇ ਰਾਕੇਸ਼ ਕੁਮਾਰ ਜਿਨ੍ਹਾਂ ਨੇ ਸਹੀ ਜਵਾਬ ਦਿੱਤਾ ਹੈ, ਸਚਿਨ ਪਾਇਲਟ ਜੋ ਕਿ ਪੰਜਾਬ ਕਾਂਗਰਸ ਦੇ ਨਵ ਨਿਯੁਕਤ ਇੰਚਾਰਜ ਨੇ, ਇਹ ਬਠਿੰਡਾ ਤੋਂ ਹੀ ਸਾਨੂੰ ਮੈਸੇਜ ਕਰ ਰਹੇ ਆ। ਹੋਰ ਵੀ ਜਿਹੜੇ ਸਾਥੀ ਸਾਨੂੰ ਮੈਸੇਜ ਕਰਨਾ ਚਾਹੁੰਦੇ ਆ ਇਸ ਪ੍ਰੋਗਰਾਮ ਦੇ ਵਿੱਚ, ਉਹ ਮੈਸੇਜ ਜ਼ਰੂਰ ਕਰਨ 70 173 73 146 ਦੇ ਉੱਤੇ। ਅਤੇ ਸਾਡੇ ਵੱਲੋਂ ਸਾਡੇ ਸਾਰੇ ਹੀ ਸਾਥੀਆਂ ਨੂੰ ਢੇਰ ਦੁਆਵਾਂ ਜੋ ਆਪਣੇ ਕਰੀਅਰ ਦੇ ਲਈ ਪੁਰਜ਼ੋਰ ਮਿਹਨਤ ਕਰ ਰਹੇ ਨੇ ਜੀ।

ਲਓ ਜੀ, ਜਦੋਂ ਤੱਕ ਗੀਤ ਦੇ ਬੋਲ ਸ਼ੁਰੂ ਹੁੰਦੇ ਨੇ ਅਗਲਾ ਸਵਾਲ ਵੀ ਤੁਹਾਨੂੰ ਪੁੱਛ ਲਈਏ। ਤੁਸੀਂ ਸਾਥੀਓ ਸਾਨੂੰ ਪੰਜਾਬ ਦੇ ਗਵਾਂਢੀ ਸੂਬੇ ਹਰਿਆਣਾ ਦੇ ਰਾਜਪਾਲ ਦਾ ਨਾਂ ਦੱਸਣਾ ਹੈ। ਹਰਿਆਣਾ ਦੇ ਰਾਜਪਾਲ ਦਾ ਨਾਂ ਛੇਤੀ ਨਾਲ ਦੱਸ ਦਿਓ ਸਾਥੀਓ, ਅਤੇ ਨਾਲ ਇਹ ਗੀਤ ਵੀ ਸੁਣੋ।

ਜੀ ਗਗਨਦੀਪ ਕੌਰ ਪਿੰਡ ਮਹਿਮਾ ਸਵਾਈ ਤੋਂ ਸਹੀ ਜਵਾਬ ਦੇ ਰਹੇ ਆ। ਪ੍ਰੋਫੈਸਰ ਅਸੀਮ ਕੁਮਾਰ ਖੋਜ ਜਿਹੜੇ ਨੇ ਉਹ ਹਰਿਆਣਾ ਦੇ ਰਾਜਪਾਲ ਨੇ, ਸਹੀ ਜਵਾਬ ਦੇਣ ਦੇ ਲਈ ਇਹਨਾਂ ਨੂੰ ਅਸੀਂ ਢੇਰ ਦੁਆਵਾਂ ਦਿੰਦੇ ਹਾਂ। ਅਤੇ ਹੋਰ ਬਹੁਤ ਸਾਰੇ ਸਾਥੀ ਜੋ ਇਸ ਪ੍ਰੋਗਰਾਮ ਦੇ ਵਿੱਚ ਸਾਨੂੰ ਲਗਾਤਾਰ ਮੈਸੇਜ ਕਰ ਰਹੇ ਹੈ, ਅਮਨਦੀਪ ਸਿੰਘ ਹਠੂਰ ਜਿਹੜੇ ਨੇ ਉਹ ਵੀ ਸਾਡੇ ਨਾਲ ਜੁੜੇ ਹੈ, ਇਹਨਾਂ ਦੇ ਨਾਲ ਸਿਮਰਜੀਤ ਕੌਰ ਵੀ ਨੇ, ਇਹ ਸਾਨੂੰ ਪਿੰਡ ਹਠੂਰ ਜ਼ਿਲ੍ਹਾ ਲੁਧਿਆਣਾ ਤੋਂ ਮੈਸੇਜ ਕਰ ਰਹੇ, ਸ਼ਾਇਦ ਇਹ ਵੀ ਸਾਨੂੰ ਐਪ 'ਤੇ ਸੁਣ ਰਹੇ ਹੋਣਗੇ, ਇਸ ਲਈ ਥੋੜ੍ਹਾ ਜਿਹਾ ਇਹ ਲੇਟ ਹੋ ਗਏ ਨੇ, ਪਰ ਸਹੀ ਜਵਾਬ ਗਗਨਦੀਪ ਕੌਰ ਹੋਰਾਂ ਨੇ ਦੇ ਦਿੱਤਾ। ਕੋਈ ਗੱਲ ਨਹੀਂ, ਜਵਾਬ ਦੇਣਾ ਇੱਕ ਗੱਲ ਹੈ, ਪਰ ਆਪਣੀ ਜਾਣਕਾਰੀ 'ਚ ਇਜ਼ਾਫਾ ਕਰਨਾ ਇਸ ਪ੍ਰੋਗਰਾਮ ਦੇ ਜ਼ਰੀਏ ਉਹ ਦੂਜੀ ਗੱਲ ਹੈ ਅਤੇ ਬਹੁਤ ਵੱਡੀ ਗੱਲ ਹੈ। ਸਾਨੂੰ ਲਗਾਤਾਰ ਇਸ ਪ੍ਰੋਗਰਾਮ ਦੇ ਵਿੱਚ ਮੈਸੇਜ ਕਰਨ ਵਾਲੇ ਸਾਥੀ ਨਿਰਮਲ ਸਿੱਧੂ ਨੇ ਇਹ ਸਾਨੂੰ ਮੈਸੇਜ ਕਰ ਰਹੇ ਆ, ਪਰ ਇਹਨਾਂ ਆਪਣਾ ਗ੍ਰਾਂ ਜਿਹੜਾ ਹੈ ਉਹ ਨਹੀਂ ਲਿਖਿਆ ਕਿੱਥੋਂ ਸਾਨੂੰ ਮੈਸੇਜ ਕਰ ਰਹੇ ਆ। ਸਾਨੂੰ ਗੋਡ ਇਜ਼ ਐਵਰੀਵੇਅਰ ਜੋ ਇਹਨਾਂ ਨੇ ਰਜਿਸਟਰ ਨਾ ਰੱਖਿਆ ਹੈ ਆਪਣਾ, ਉਸ ਤੋਂ ਵੀ ਸਾਨੂੰ ਮੈਸੇਜ ਆ ਰਹੇ ਹੈ। ਕੌਣ ਨੇ ਜਿਹੜੇ ਕਿ ਇਸ ਵਧੀਆ ਗੱਲ ਨੂੰ ਮੰਨਦੇ ਆ ਕਿ ਗੋਡ ਇਜ਼ ਐਵਰੀਵੇਅਰ? ਸਾਡੇ ਕੋਲ ਗਗਨਦੀਪ ਕੌਰ ਪਿੰਡ ਮਹਿਮਾ ਤੋਂ, ਸਾਡੇ ਨਾਲ ਰਾਮ ਸਿੰਘ ਜੋ ਨੇ ਪਿੰਡ ਫੁੱਲੋ ਮਿੱਠੀ ਤੋਂ ਵੀ ਜੁੜੇ ਨੇ, ਲਕਸ਼ਮਣ ਸਿੰਘ ਟੇਲਰ, ਮਨਪ੍ਰੀਤ ਕੌਰ, ਜਸਪ੍ਰੀਤ ਜੱਸੀ ਇਹਨਾਂ ਦੇ ਨਾਲ ਨੇ, ਇਹਨਾਂ ਦਾ ਪੋਤਰਾ ਗੁਣਰਾਜ ਵੀਰ ਸਿੰਘ ਅਤੇ ਦੋਤਰਾ ਸੁਖਰਾਜ ਵੀ ਸਾਡੇ ਨਾਲ ਹੈ। ਉੱਧਰ ਸਾਨੂੰ ਮੈਸੇਜ ਦੇ ਲਈ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਸਾਥੀ ਜਿਹੜੇ ਹੈ ਲਗਾਤਾਰ ਜੁੜ ਰਹੇ ਨੇ। 77173 73146 ਦੇ ਵਿੱਚ ਉਹ ਸਾਨੂੰ ਮੈਸੇਜ ਕਰ ਰਹੇ ਹੈ। ਸਾਡੇ ਨਾਲ ਮਨਪ੍ਰੀਤ ਕੌਰ ਜਿਹੜੇ ਨੇ ਉਹ ਜੁੜੇ ਹੋਏ ਨੇ, ਅਮਰਜੀਤ ਜੱਸਲ ਸਾਡੇ ਨਾਲ ਜੁੜੇ ਹੋਏ ਹੈ, ਹੈਰੀ ਡੂਮ ਵਾਲੀ ਤੋਂ ਸਾਡੇ ਨਾਲ ਜੁੜੇ ਹੈ, ਗਗਨਦੀਪ ਕੌਰ ਸਾਨੂੰ ਮੈਸੇਜ ਲਗਾਤਾਰ ਕਰ ਰਹੇ ਹੈ। ਸਾਨੂੰ ਮੈਸੇਜ ਕਰਨ ਵਾਲੇ ਸਾਥੀਆਂ 'ਚ ਵਸੀਮ ਅਕਰਮ ਜਿਹੜੇ ਨੇ ਉਹ ਵੀ ਸਾਨੂੰ ਰਾਮਾ ਮੰਡੀ ਤੋਂ ਮੈਸੇਜ ਕਰ ਰਹੀ ਹੈ। ਵਸੀਮ ਅਕਰਮ ਵੀ ਸਾਡੇ ਲਗਾਤਾਰ ਸਾਨੂੰ ਇਸ ਪ੍ਰੋਗਰਾਮ ਦੇ ਵਿੱਚ ਮੈਸੇਜ ਭੇਜਣ ਵਾਲੇ ਸਾਡੇ ਸਰੋਤਾਂ ਨੇ। ਸਾਨੂੰ ਨਿਊਜ਼ੀਲੈਂਡ ਤੋਂ ਵੀ ਸੁਣ ਰਹੇ ਨੇ ਅਭਿਸ਼ੇਕ ਜੈਨ, ਮਨਜਿੰਦਰ ਸੰਧੂ ਹੋਰੀ, ਇਹ ਵੀ ਸਾਨੂੰ ਐਪ 'ਤੇ ਸੁਣ ਰਹੇ ਹੈ, ਸ਼ਾਇਦ ਇਸ ਲਈ ਸਾਨੂੰ ਮੈਸੇਜ ਕਰ ਪਾ ਰਹੇ ਹੈ ਜੀ। ਸਾਨੂੰ ਅਸ਼ੋਕ ਕੁਮਾਰ ਬੰਸਲ ਜੀ, ਅਨੀਤਾ ਰਾਣੀ ਜੀ, ਇਹ ਵੀ ਸਾਨੂੰ ਅਜੀਤ ਰੋਡ ਬਠਿੰਡਾ ਤੋਂ ਇਸ ਪ੍ਰੋਗਰਾਮ ਨੂੰ ਸੁਣ ਰਹੇ ਹੈ। ਸਾਡੇ ਇਹਨਾਂ ਸਾਰੇ ਹੀ ਸਾਥੀਆਂ ਦਾ ਅਸੀਂ ਬਹੁਤ ਬਹੁਤ ਸਵਾਗਤ ਕਰਦੇ ਹਾਂ। ਅਤੇ ਪੰਜਾਬ ਦੇ ਨਾਲ ਜੁੜੇ ਹੋਏ ਕੁਝ ਸਵਾਲ ਜਿਹੜੇ ਆ ਛੇਤੀ ਨਾਲ ਸਾਥੀ ਉਹ ਤੁਹਾਨੂੰ ਉਹ ਅਸੀਂ ਪੁੱਛਣੇ ਨੇ। ਹੁਣ ਪਹਿਲਾ ਸਵਾਲ ਜਿਹੜਾ ਹੈ ਬੜਾ ਹੀ ਸੌਖਾ ਸਵਾਲ ਕਿ ਪੰਜਾਬ ਦੇ ਖੁਰਾਕ, ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਕੌਣ ਨੇ? ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਕੌਣ ਨੇ? ਛੇਤੀ ਨਾਲ ਦੱਸ ਦਿਓ ਸਾਥੀਓ।

ਕੱਲ ਦਾ ਸਾਨੂੰ ਸਾਡੇ ਸਾਥੀ ਜਿਹੜੇ ਉਹ ਜਵਾਬ ਦੇ ਰਹੇ, ਲਾਲਚੰਦ ਕਟਾਰੂ ਚੱਕ ਸਹੀ ਜਵਾਬ ਜਿਹੜਾ ਉਹ ਦੇ ਦਿੱਤਾ। ਪੰਜਾਬ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਜਿਹੜੇ ਨੇ ਉਹ ਇਹ ਸਹੀ ਜਵਾਬ ਦੇਣ ਵਾਲੇ ਸਾਥੀ ਜਿਹੜੇ ਨੇ ਉਹ ਰਾਮ ਸਿੰਘ ਟੇਲਰ ਜੀ ਨੇ, ਅਤੇ ਨਾਲ ਇਹਨਾਂ ਦਾ ਪੂਰਾ ਪਰਿਵਾਰ ਹੈ ਫੁੱਲੋ ਮਿੱਠੀ ਤੋਂ, ਇਹਨਾਂ ਦਾ ਅਸੀਂ ਬਹੁਤ ਬਹੁਤ ਸਵਾਗਤ ਕਰਦੇ ਹਾਂ। ਹੋਰ ਬਹੁਤ ਸਾਰੇ ਸਾਥੀ ਲਗਾਤਾਰ ਜੁੜ ਰਹੇ ਨੇ ਸਾਨੂੰ। ਅਰਸ਼ਪ੍ਰੀਤ ਕੌਰ ਜਿਹੜੇ ਨੇ ਉਹ ਵੀ ਜਵਾਬ ਦੇਣ ਦੀ ਕੋਸ਼ਿਸ਼ ਕਰ ਰਹੇ ਹੈ। ਕੁਝ ਸਾਥੀ ਜਿਹੜੇ ਨੇ ਉਹ ਹਰਜੋਤ ਬੈਂਸ ਅਤੇ ਗੁਰਮੀਤ ਸਿੰਘ ਖੁੱਡੀਆਂ ਹੋਰਾਂ ਦਾ ਨਾਂ ਵੀ ਲਿਖ ਰਹੇ, ਪਰ ਇਹ ਜਵਾਬ ਜਿਹੜੇ ਹੈ ਉਹਨਾਂ ਦੇ ਠੀਕ ਨਹੀਂ ਹੈ। ਪਿੰਡ ਸੇਮਾ ਤੋਂ ਸਾਨੂੰ ਜਵਾਬ ਦੇਣ ਲਈ ਸਾਡੇ ਨਾਲ ਜੁੜੇ ਨੇ ਜੀ ਨਿਰਮਲ ਸਿੱਧੂ, ਅਤੇ ਇਹਨਾਂ ਨੇ ਵੀ ਸਹੀ ਜਵਾਬ ਦਿੱਤਾ ਹੈ। ਲਾਲਚੰਦ ਕਟਾਰੂ ਚੱਕ ਜਿਹੜੇ ਨੇ ਉਹ ਪੰਜਾਬ ਦੇ ਕੈਬਨਿਟ ਮੰਤਰੀ ਨੇ ਇਸ ਵਿਭਾਗ ਦੇ। ਅਗਲਾ ਸਵਾਲ ਸਾਥੀਓ ਤੁਹਾਡੇ ਲਈ ਇਹ ਕਿ ਪੰਜਾਬ ਦੇ ਵਿੱਚ ਲੋਕ ਸਭਾ ਦੀ ਜੋ ਐਸ ਸੀ ਕੋਟੇ ਦੇ ਨਾਲ ਸੰਬੰਧਿਤ ਸੀਟਾਂ ਨੇ ਉਹ ਕਿੰਨੀਆਂ ਨੇ? ਪੰਜਾਬ ਲੋਕ ਸਭਾ ਦੀਆਂ ਐਸ ਸੀ ਕੋਟੇ ਦੇ ਨਾਲ ਸੰਬੰਧਿਤ ਸੀਟਾਂ ਜਿਹੜੀਆਂ ਨੇ, ਤੁਸੀਂ ਛੇਤੀ ਨਾਲ ਉਸ ਦਾ

ਕੋਟੇ ਦੇ ਨਾਲ ਸੰਬੰਧਿਤ ਸੀਟਾਂ ਨੇ ਉਹ ਕਿੰਨੀਆਂ ਨੇ? ਪੰਜਾਬ ਲੋਕ ਸਭਾ ਦੀਆਂ ਐਸੀ ਕੋਟੇ ਦੇ ਨਾਲ ਸੰਬੰਧਿਤ ਸੀਟਾਂ ਜਿਹੜੀਆਂ ਨੇ, ਤੁਸੀਂ ਛੇਤੀ ਨਾਲ ਉਸ ਦਾ ਜਵਾਬ ਸਾਨੂੰ ਦੱਸ ਦੇਣਾ ਹੈ ਸਾਥੀਓ, ਕਿੰਨੀਆਂ ਇਹ ਸੀਟਾਂ ਨੇ ਜੀ?

ਜੀ, ਸਾਨੂੰ ਸਹੀ ਜਵਾਬ ਦੇਣ ਵਾਲੇ ਸਾਥੀ ਜਿਹੜੇ ਨੇ ਉਹ ਨੇ ਜੀ, ਸੰਦੀਪ ਕੌਰ ਜੀ ਜਿਹੜੇ ਹੈ ਉਹ ਸਾਨੂੰ ਸਹੀ ਜਵਾਬ ਦੇ ਰਹੇ ਹੈ। ਨਾਲ ਹੀ ਸਾਨੂੰ ਸਹੀ ਜਵਾਬ ਦੇਣ ਵਾਲੇ ਸਾਥੀ ਜਿਹੜੇ ਨੇ ਅਰਸ਼ਪ੍ਰੀਤ ਕੌਰ ਵੀ ਨੇ, ਇਹ ਸਾਨੂੰ ਸਹੀ ਜਵਾਬ ਦੇ ਰਹੇ ਹੈ। ਇਹਨਾਂ ਦੋਨਾਂ ਸਾਥੀਆਂ ਨੇ ਸਾਨੂੰ ਸਹੀ ਦਿੱਤਾ ਹੈ ਕਿ ਪੰਜਾਬ ਦੇ ਲੋਕ ਸਭਾ ਦੇ ਵਿੱਚ SC ਕੋਟੇ ਦੇ ਨਾਲ ਸੰਬੰਧਿਤ 4 ਸੀਟਾਂ ਨੇ ਜੀ। ਇਹਨਾਂ ਸਾਰੇ ਹੀ ਸਾਥੀਆਂ ਨੂੰ ਅਸੀਂ ਬਹੁਤ ਦੁਆਵਾਂ ਦਿੰਦੇ ਹਾਂ। ਅਤੇ ਅਗਲਾ ਸਵਾਲ ਸਰੋਤੇ ਤੁਹਾਡੇ ਲਈ ਇਹ ਹੈ ਕਿ ਤੁਸੀਂ ਸਾਨੂੰ ਦੱਸਣਾ ਹੈ ਭਾਈ ਜੇਠਾ ਜੀ ਕਿਹੜੇ ਗੁਰੂ ਸਾਹਿਬ ਦਾ ਮੂਲ ਨਾਂ ਸੀ। ਭਾਈ ਜੇਠਾ ਜੀ ਕਿਹੜੇ ਗੁਰੂ ਸਾਹਿਬ ਦਾ ਮੂਲ ਨਾਂ ਸੀ, ਛੇਤੀ ਨਾਲ ਇਸ ਦਾ ਜਵਾਬ ਦੇ ਦਿਓ ਸਾਥੀਓ। ਚਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ ਖੁਸ਼ਦਿਲ ਅਤੇ ਇਹਨਾਂ ਦੇ ਪਰਿਵਾਰ ਨੇ, ਜਿਹਦੇ 'ਚ ਸੰਗੀਤਾ ਰਾਣੀ, ਪੱਪੂ, ਹੰਸਮੁਖ ਲਾਲ, ਸੰਜੀਵ, ਸੁਨੀਤਾ ਬੰਟੀ, ਆਰਜੂ ਮਹਿਕ, ਖੁਸ਼ਦਿਲ ਵੀ ਸ਼ਾਮਿਲ ਨੇ। ਇਹਨਾਂ ਨੇ ਸਹੀ ਜਵਾਬ ਦਿੱਤਾ ਹੈ ਜੀ, ਗੁਰੂ ਰਾਮਦਾਸ ਜੀ ਹੋਰਾਂ ਦਾ ਸਹੀ ਨਾਂ, ਜੋ ਪਹਿਲਾਂ ਮੂਲ ਨਾਂ ਸੀ ਉਹਨਾਂ ਦਾ ਸੀਗਾ ਭਾਈ ਜੇਠਾ ਜੀ। ਅਤੇ ਅਗਲਾ ਸਵਾਲ ਸਾਥੀਓ ਅਤੇ ਆਖਰੀ ਸਵਾਲ ਤੁਹਾਡੇ ਲਈ, ਗੁਰੂ ਨਾਨਕ ਦੇਵ ਜੀ ਨੇ ਕਿਸ ਦੇ ਮੋਦੀਖਾਨੇ 'ਚ ਨੌਕਰੀ ਕੀਤੀ ਸੀ। ਗੁਰੂ ਨਾਨਕ ਦੇਵ ਜੀ ਜਦੋਂ ਉਹਨਾਂ ਨੇ 13-13 ਤੋਲਿਆ ਸੀ, ਉਸ ਵੇਲੇ ਉਹ ਕਿਸ ਦੇ ਮੋਦੀਖਾਨੇ 'ਚ ਨੌਕਰੀ ਕਰ ਰਹੇ ਸੀ, ਇਸ ਸਵਾਲ ਦਾ ਜਵਾਬ ਦੇ ਦਿਓ ਸਾਥੀਓ ਛੇਤੀ ਨਾਲ।

ਜੀ ਸਾਥੀਓ, ਇਸ ਸਾਡੇ ਸਵਾਲ ਦਾ ਸਹੀ ਜਵਾਬ ਦੇਣ ਵਾਲੇ ਸਾਥੀ ਜਿਹੜੇ ਨੇ ਉਹ ਨੇ ਜੀ ਅਮਨਦੀਪ ਸਿੰਘ ਹਠੂਰ, ਸਿਮਰਜੀਤ ਕੌਰ। ਇਹ ਸਾਨੂੰ ਦੱਸ ਰਹੇ ਹੈ ਕਿ ਦੌਲਤ ਖਾਂ ਲੋਧੀ ਸੀਗੇ, ਜਿਨ੍ਹਾਂ ਦੇ ਮੋਦੀਖਾਨੇ 'ਚ ਗੁਰੂ ਨਾਨਕ ਦੇਵ ਜੀ ਉਸ ਵੇਲੇ ਨੌਕਰੀ ਕਰ ਰਹੇ ਸੀ। ਸਾਥੀਓ, ਅਸੀਂ ਤੁਹਾਨੂੰ ਸਾਰੇ ਹੀ ਸਵਾਲ ਜੋ ਅਸੀਂ ਪੁੱਛੇ ਜਾਂਦੇ ਜਾਂਦੇ ਦੁਹਰਾ ਦਈਏ। ਇੱਕ ਵਾਰ ਅਸੀਂ ਤੁਹਾਨੂੰ ਪੁੱਛ ਰਹੇ ਸੀਗੇ ਕਿ ਪਹਿਲਾ ਕੌਮੀ ਫਿਲਮ ਪੁਰਸਕਾਰ ਵੰਡ ਸਮਾਰੋਹ ਜਿਹੜਾ ਹੈ ਉਹ 1954 'ਚ ਦਿੱਲੀ 'ਚ ਹੋਇਆ ਸੀਗਾ। ਇਸ ਵਾਰ ਦਾ ਸਰਵੋਤਮ ਫੀਚਰ ਫਿਲਮ ਅਵਾਰਡ ਕਿਹੜੀ ਫਿਲਮ ਨੂੰ ਮਿਲਿਆ? ਇਸ ਫਿਲਮ ਦਾ ਨਾਂ ਹੈ ਧਾਰਾ 370। ਪੰਜਾਬ ਅਤੇ ਹਰਿਆਣਾ ਦੇ ਨਵੇਂ ਚੀਫ ਜਸਟਿਸ ਕੌਣ ਬਣੇ ਨੇ? ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੇ ਜੀ। ਇਸਰੋ ਇੰਡੀਅਨ ਰਿਸਰਚ ਇੰਡੀਅਨ ਸਪੇਸ ਰਿਸਰਚ ਔਰਗਨਾਈਜੇਸ਼ਨ ਦੇ ਜੋ ਚੇਅਰਮੈਨ ਨੇ ਉਹ ਵੀ ਨਾਰਾਇਣਨ ਨੇ ਜੀ। ਅਸੀਂ ਤੁਹਾਨੂੰ ਇਹ ਪੁੱਛ ਰਹੇ ਸੀ ਤਾਮਿਲਨਾਡੂ ਦੇ CM ਕੌਣ ਨੇ? ਸੀ ਜੋਸਫ ਵਿਜਨ ਜਿਹੜੇ ਸੀਗੇ ਜੀ। ਹਾਲ ਹੀ ਦੇ ਵਿੱਚ ਰਿਲੀਜ਼ ਹੋਈ ਫਿਲਮ ਜਿਹੜੀ ਹੈ ਮੈਂ ਵਾਪਸ ਆਊਂਗਾ ਦੇ ਨਿਰਦੇਸ਼ਕ ਇਮਤਿਆਜ਼ ਅਲੀ ਨੇ। ਦਿੱਲੀ ਦੇ ਵਿੱਚ SJ ਸ਼ੰਕਰ ਜੋ ਸਾਡੇ ਵਿਦੇਸ਼ ਮੰਤਰੀ ਨੇ, ਉਹਨਾਂ ਨੇ ਲਗਜ਼ਮਬਰਗ ਦੇ ਹਮਰੁਤਬਾ ਜੇਵੀਅਰ ਬੈਟਲ ਦੇ ਨਾਲ ਮੁਲਾਕਾਤ ਕੀਤੀ। ਪੰਜਾਬ ਕਾਂਗਰਸ ਦੇ ਨਵਨਿਯੁਕਤ ਇੰਚਾਰਜ ਜਿਹੜੇ ਨੇ ਉਹ ਸਚਿਨ ਪਾਇਲਟ ਨੇ। ਹਰਿਆਣਾ ਦੇ ਰਾਜਪਾਲ ਦਾ ਪੂਰਾ ਨਾਂ ਜਿਹੜਾ ਹੈ ਉਹ ਪ੍ਰੋਫੈਸਰ ਅਸੀਮ ਕੁਮਾਰ ਘੋਸ਼ ਹੈ ਜੀ। ਇਸ ਵਾਰ ਦਾ ਰਾਸ਼ਟਰੀ ਫਿਲਮ ਪੁਰਸਕਾਰ ਸਮਾਗਮ ਅਸੀਂ ਇਹ ਪੁੱਛਣਾ ਚਾਹੁੰਦੇ ਸੀ ਕਿੱਥੇ ਹੋਵੇਗਾ? ਇਹ ਸਪਟੈਂਬਰ ਦੇ ਵਿੱਚ, ਯਾਨੀ ਕਿ 22 ਸਤੰਬਰ ਨੂੰ ਇਹ ਗੁਜਰਾਤ ਦੇ ਕੇਵੜੀਆ 'ਚ ਹੋਵੇਗਾ। ਅਤੇ ਸਿੰਘ ਵਰਸਿਜ਼ ਕੌਰ ਜਿਹੜੀ ਫਿਲਮ ਹੈ ਉਸ ਦੇ ਵਿੱਚ ਮੁੱਖ ਭੂਮਿਕਾ ਦੇ ਵਿੱਚ ਕਿਹੜੇ ਪੰਜਾਬ ਦੇ ਪੋਲੀਵੁੱਡ ਦੇ ਹੀਰੋ ਹੀਰੋਇਨ ਨੇ? ਗਿੱਪੀ ਗਰੇਵਾਲ ਅਤੇ ਸ਼ਹਿਨਾਜ਼ ਗਿੱਲ ਨੇ ਜੀ। ਨਾਸਾ ਨੇ ਇਸਰੋ ਨੂੰ ਕਿਹੜੇ ਸਪੇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਲਈ ਪੱਤਰ ਭੇਜੇ ਹੈ ਜੀ, ਸੱਦਾ ਦਿੱਤਾ ਹੈ? ਇਹ ਪ੍ਰੋਗਰਾਮ ਹੈ ਜੀ ਮੂਨ ਸਪੇਸ ਪ੍ਰੋਗਰਾਮ ਹੈ, ਜਿਸ ਦੇ ਵਿੱਚ ਨਾਸਾ ਚਾਹੁੰਦਾ ਕਿ ਇਸਰੋ ਵੀ ਭਾਗ ਲਵੇ ਉਸ ਦੇ ਨਾਲ ਆ ਕੇ। ਅਤੇ ਅਸੀਂ ਪੁੱਛ ਰਹੇ ਸੀ ਪੰਜਾਬ ਖੁਰਾਕ ਸਿਵਲ ਸਪਲਾਈ ਖਪਤਕਾਰ ਮਾਮਲਿਆਂ ਦੇ ਮੰਤਰੀ ਕੌਣ ਨੇ? ਲਾਲਚੰਦ ਕਟਾਰੂ ਚੱਕ। ਅਤੇ ਗ੍ਰੈਂਡ ਚੈੱਸ ਟੂਰ ਜੋ US ਦੇ ਵਿੱਚ ਹੋਇਆ ਹੈ, ਇਹ ਖਿਤਾਬ ਜਿੱਤਣ ਵਾਲਾ ਪਹਿਲਾ ਭਾਰਤੀ ਜਿਹੜਾ ਹੈ ਉਹ ਆਰ ਪ੍ਰਗਨਾਨੰਦਾ ਬਣਿਆ ਹੈ। ਪੰਜਾਬ ਦੇ ਵਿੱਚ SC ਕੋਟੇ ਦੇ ਨਾਲ ਸੰਬੰਧਿਤ ਲੋਕ ਸਭਾ ਦੀਆਂ 4 ਸੀਟਾਂ ਨੇ। ਗੁਰੂ ਨਾਨਕ ਦੇਵ ਜੀ ਦੌਲਤ ਖਾਂ ਲੋਧੀ ਦੇ ਮੋਦੀਖਾਨੇ 'ਚ ਨੌਕਰੀ ਕਰਦੇ ਸੀ। ਭਾਈ ਜੇਠਾ ਜੀ ਸੀਗਾ ਜਿਹੜਾ ਇਹ ਮੂਲ ਨਾਂ, ਇਹ ਗੁਰੂ ਰਾਮਦਾਸ ਜੀ ਦਾ ਮੂਲ ਨਾਂ ਸੀ। ਜਲ੍ਹਿਆਂਵਾਲੇ ਬਾਗ ਦੇ ਖੂਨੀ ਸਾਕੇ ਦੇ ਵਿਰੋਧ 'ਚ ਅਸੀਂ ਪੁੱਛਣਾ ਚਾਹ ਰਹੇ ਸੀ, ਅੰਗਰੇਜ਼ੀ ਸਰਕਾਰ ਵੱਲੋਂ ਦਿੱਤਾ ਗਿਆ ਨਾਈਟਹੁੱਡ ਦਾ ਖਿਤਾਬ ਕਿਹਨਾਂ ਨੇ ਵਾਪਸ ਕਰ ਦਿੱਤਾ ਸੀ? ਰਵਿੰਦਰਨਾਥ ਟੈਗੋਰ ਸੀਗੇ ਜੀ ਜਿਨ੍ਹਾਂ ਨੇ ਇਹ ਖਿਤਾਬ ਵਾਪਸ ਮੋੜ ਦਿੱਤਾ ਸੀ ਉਸ ਖੂਨੀ ਸਾਕੇ ਦੇ ਚੱਲਦਿਆਂ। ਅਤੇ ਹੁਣ ਮੈਨੂੰ ਮਨਦੀਪ ਰਜੌਰਾ ਨੂੰ ਇਹ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਦਿਓ ਆ ਗਿਆ। ਅਗਲੇ ਵਾਰ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਜ਼ਰੂਰ ਜੁੜੋਗੇ, ਸਾਡੇ ਨਾਲ ਵਾਅਦਾ ਕਰੋ। ਸਾਡਾ ਸਟੂਡੀਓ ਦਾ ਇਸ ਪ੍ਰੋਗਰਾਮ ਦੇ ਲਈ ਵਟਸਐਪ ਨੰਬਰ ਹੈ 77173। ਜੈ ਹਿੰਦ।

ਹੁਣੇ ਤੁਸੀਂ ਸੁਣ ਰਹੇ ਸੀ ਨੌਜਵਾਨ ਸਰੋਤਿਆਂ ਦਾ ਪ੍ਰੋਗਰਾਮ ਯੁਵਾਣੀ। ਪ੍ਰੋਗਰਾਮ ਦਾ ਸੰਚਾਲਨ ਕਰ ਰਹੇ ਸਨ ਮਨਦੀਪ ਰਜੌਰਾ। ਨੌਜਵਾਨ ਸਾਥੀਆਂ ਨੇ ਸਵਾਲਾਂ ਦੇ ਜਵਾਬ ਜਿਹੜੇ ਸਨ ਉਹ ਸਾਂਝੇ ਕੀਤੇ ਇਸ ਪ੍ਰੋਗਰਾਮ ਦੇ ਵਿੱਚ ਹੈਲੋ ਜੀਨੀਅਸ ਦੇ ਜ਼ਰੀਏ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਸ ਤੇ। ਸਟੂਡੀਓ ਦੀ ਘੜੀ ਦੇ ਅਨੁਸਾਰ ਸ਼ਾਮ ਦੇ 7:01 ਅਤੇ 50 ਸਕਿੰਟ ਹੋ ਰਹੇ ਨੇ। ਹੁਣ ਵੇਲਾ ਹੈ ਫਰਮਾਇਸ਼ੀ ਗੀਤਾਂ 'ਤੇ ਆਧਾਰਿਤ ਪ੍ਰੋਗਰਾਮ ਸ਼ਾਮ ਸੁਹਾਨੀ ਦਾ। ਸੋ ਪੇਸ਼ ਹੈ ਪ੍ਰੋਗਰਾਮ ਸ਼ਾਮ ਸੁਹਾਨੀ।

0: ਯਾਦ ਕਰਦੇ ਹੋ ਬਠਿੰਡੇ ਵਾਲਿਆਂ ਨੂੰ?
1: ਬਠਿੰਡੇ ਵਾਲਿਆਂ ਨੂੰ ਮਹੀਨਾ ਤਾਂ ਲੱਗ ਹੀ ਜਾਂਦਾ ਜੀ,
0: ਮਹੀਨਾ ਲੱਗ ਜਾਂਦਾ, ਠੀਕ ਹੈ ਜੀ,
1: ਮਹੀਨਾ
0: ਠੀਕ ਹੈ,
1: ਲੱਗ ਜਾਂਦਾ ਜੀ।
0: ਚਲੋ। ਅਤੇ ਅੱਜ ਫਿਰ ਕਿਹੜੇ ਖਾਸ ਗੀਤ ਦੀ ਫਰਮਾਇਸ਼ ਲੈ ਕੇ ਪਹੁੰਚੇ ਹੋ?
1: ਗੀਤ ਅੱਜ ਕੱਲ੍ਹ ਦੀ ਮਾਂ ਕਦਾ ਸੁਣਾ ਦਿਓ ਜੀ, ਤੇਰੇ ਟੱਲੇ ਤੋਂ ਸੂਰਤ ਦੀ ਵੀ ਆਏ ਵੀ।
0: ਜੀ ਬਿਲਕੁਲ ਜੀ, ਗੀਤ ਤੁਹਾਡੀ ਪਸੰਦ 'ਤੇ ਮੇਜਰ ਸਿੰਘ ਜੀ ਸੁਣਵਾਇਆ ਜਾਊਗਾ, ਅਤੇ ਤੁਸੀਂ ਸਾਡੇ ਨਾਲ ਪਿੰਡ ਬਲਾੜ ਵਿੰਝੂ ਤੋਂ ਜੁੜੇ, ਤੁਹਾਡਾ ਬਹੁਤ
1: ਹਾਂਜੀ
0: ਧੰਨਵਾਦ ਜੀ, ਅਤੇ ਗੀਤ ਤੁਹਾਡੀ ਪਸੰਦ 'ਤੇ ਆ ਗਿਆ ਜੀ, ਸ਼ੁਕਰੀਆ ਤੁਹਾਡਾ ਜੀ।

0: ਜੀ
1: ਮਿੱਠੀਆਂ ਸਿਕੰਧਾਂ ਵਾਲੇ ਤੁਹਾਡੇ ਮਿੱਠੜੇ ਨੇ ਬੋਲ ਜੀ,
0: ਆਹਾ
1: ਸਾਨੂੰ ਸਾਨੂੰ ਰਹਿਣਾ ਪੈਂਦਾ ਰੇਡੀਓ ਦੇ ਕੋਲ ਖੋਲ ਜੀ, ਸਾਨੂੰ ਸਾਨੂੰ ਰਹਿਣਾ ਪੈਂਦਾ ਰੇਡੀਓ ਦੇ ਕੋਲ ਖੋਲ ਜੀ।
0: ਕਿਆ ਬਾਤ ਹੈ ਜੀ, ਕਿਆ ਬਾਤ ਹੈ। ਤੇ ਜੇ ਨਾ ਸੁਣੀਏ ਰੇਡੀਓ ਤਾਂ ਕਹਿੰਦਾ ਸੀਨੇ ਵਿੱਚ ਪੈਂਦੇ ਹੌਲ ਜੀ ਹੈ।
1: ਹਾਂਜੀ
0: ਤੇ ਤੁਸੀਂ ਸੁਣੋ ਸਾਡੀ ਗੱਲ ਤੇ ਕਰੋ ਕੋਈ ਗੌਰ ਜੀ, ਗੀਤ ਦੱਸੋ ਬਾਈ ਜੀ ਫਿਰ।
1: ਮਹਿੰਦਰ ਦੀ ਬਾਹ ਨਾਲੇ ਜੀ, ਚਿੱਟੇ ਪਕਾਵੜੇ ਪੁੱਟਣੇ, ਚਿੱਟੇ ਪਕਾਹਾਂ ਦੀ ਰੁੱਤ ਜੀ ਉਹਨੂੰ ਯਾਦ ਆ ਗਈ ਜੀ,
0: ਹਾਂ ਕਪਾਹਾਂ ਦੀ
1: ਬਹੁਤ
0: ਰੁੱਤ।
1: ਚੁੱਕਦੇ ਰਹੇ ਜੀ ਪਕਾਹਾਂ।
0: ਜੀ, ਪਕਾ ਕਿਉਂ ਕਹਿੰਦੇ ਹੋ ਤੁਸੀਂ, ਕਪਾਹ ਕਿਉਂ ਨਹੀਂ ਕਹਿੰਦੇ? ਸਾਡਾ ਛੋਟਾ ਜਵਾਕ ਹੈ ਕਿ ਘਰੇ ਉਹਨੂੰ ਕਹਿੰਦੇ ਵੀ ਆ ਪੁੱਤ ਲਫਾਫਾ, ਉਹ ਕਹੂਗਾ ਫਲਾਫਾ, ਤੇ ਉਹ
1: ਹਾਂਜੀ
0: ਉਸ
1: ਸਾਡੇ
0: ਸ਼ਬਦ
1: ਸਾਡੇ
0: ਨਾਲ।
1: ਮੇਰਾ ਲਟਕਾ ਵੀ ਟੋਕ ਦਿੰਦਾ ਜੀ ਤੁਹਾਡੇ ਨੂੰ, ਕਹਿੰਦਾ ਪੂਰੀ ਗੱਲ ਨਹੀਂ ਕਰਦੇ।
0: ਨਹੀਂ ਇਹ ਸਾਡੀ ਨਾ,
1: ਹਾਂਜੀ
0: ਮੈਂ ਮਾਫੀ
1: ਹਾਂਜੀ
0: ਚਾਹਾਂਗਾ ਤੁਹਾਨੂੰ, ਮੈਨੂੰ ਟੋਕਣਾ ਨਹੀਂ ਚਾਹੀਦਾ ਸੀ, ਇਹ ਸਾਡੀ ਸਾਡੇ ਸੱਭਿਆਚਾਰ ਦੀ ਨਿਸ਼ਾਨੀ ਹੈ।
1: ਹਾਂਜੀ ਹਾਂਜੀ
0: ਸਾਡੇ ਬਜ਼ੁਰਗਾਂ ਨੇ ਅੰਗਰੇਜ਼ੀ ਦੇ ਪਤਾ ਹੀ ਨਹੀਂ ਕਿੰਨੇ ਸ਼ਬਦ ਯਾਦ ਕਰ ਰੱਖੇ ਸੀ।
1: ਹਾਂਜੀ ਹਾਂਜੀ ਆਮ ਵੀ ਲੋਕ ਜੀ ਆਪਾਂ ਚੰਡੀਗੜ੍ਹ ਨੂੰ ਕਹਿੰਦੇ ਚੰਡੀਗੜ੍ਹ,
0: ਹਾਂ ਚੰਡੀਗੜ੍ਹ ਕਹਿੰਦੇ ਆ, ਅੰਮ੍ਰਿਤਸਰ, ਅੰਮ੍ਰਿਤਸਰ ਸ਼ਬਦ ਹੈ ਨਹੀਂ, ਅੰਮ੍ਰਿਤਸਰ ਸ਼ਬਦ ਹੈ ਨਾ।
1: ਹਾਂਜੀ
0: ਤਾਂ
1: ਹਾਂਜੀ
0: ਇਹ
1: ਹਾਂਜੀ
0: ਕੁਦਰਤੀ ਆ, ਅਈ ਚੱਲਦਾ ਆਉਂਦਾ, ਜ਼ੁਬਾਨੀ ਸ਼ਬਦ ਚੱਲਦੇ ਆਉਂਦੇ ਆ ਜਦੋਂ ਅਸੀਂ
1: ਟਾਈਮ
0: ਲਿਖਦੇ
1: ਵੀ
0: ਆ।
1: ਕਰਦੇ ਨਾ ਲੋਕ ਜੀ,
0: ਹਾਂਜੀ ਹਾਂਜੀ
1: ਜਿਵੇਂ
0: ਨਹੀਂ,
1: ਹੁਣ ਸਾਡੇ ਭਾਗੀ ਬਾਂਦਰਾਂ ਨੂੰ ਆਖਦੇ ਭਾਗੀ ਅੰਦਰ,
0: ਹਾਂ ਉਹ ਵਿੱਚੋਂ ਅੱਖਰ ਕੱਟਿਆ ਜਾਂਦਾ ਜਾਂ ਵਿੱਚੋਂ ਪੱਲਿਓਂ ਜੋੜ ਲਿਆ ਜਾਂਦਾ, ਤੇ
1: ਹਾਂਜੀ
0: ਬਹੁਤ
1: ਹਾਂਜੀ
0: ਸਾਰੀਆਂ ਚੀਜ਼ਾਂ ਹੈਗੀਆਂ। ਆਪਣਾ ਬੁੜਕਣਾ
1: ਹਾਂਜੀ,
0: ਕਹਿਣਾ।
1: ਮੇਰੀ ਕਾਲ ਲੱਗੀ ਸੀਗੀ ਜੀ 17 ਅਗਸਤ ਨੂੰ,
0: ਜੀ ਜੀ ਜੀ ਜੀ
1: 7:46 ਤੇ,
0: ਚਲੋ
1: 4 ਮਿੰਟ ਤੇ 24 ਸਕਿੰਟ ਹੋਲਡ ਰਹੀ ਸੀਗੀ ਜੀ।
0: ਧੰਨਵਾਦ ਧੰਨਵਾਦ। ਮੂਹਰੇ ਗੀਤ ਜਾਂ ਮਸ਼ਹੂਰੀ ਕੋਈ ਹੋਣੀ ਲੰਬੀ, ਤੇ ਅੱਜ
1: ਹਾਂਜੀ
0: ਆਪਾਂ ਤੁਹਾਡਾ ਜ਼ਿਆਦਾ ਇੰਤਜ਼ਾਰ ਨਹੀਂ ਕਰਾਉਂਦੇ, ਗੀਤ ਸੁਣੀਏ ਫਿਰ ਜਰਨੈਲ ਸਿੰਘ ਜੀ।
1: ਹਾਂਜੀ ਹਾਂਜੀ ਹਾਂਜੀ ਸੁਣੋ।
0: ਸ਼ੁਕਰੀਆ ਬਾਈ ਜੀ, ਤੁਸੀਂ ਜੁੜੇ ਪਿੰਡ ਮਾਹੀ
1: ਹਾਂਜੀ,
0: ਨਗਰ
1: ਮਾਹੌਲ ਵੀ
0: ਤੋਂ।
1: ਬਹੁਤ ਉਡੀਕ ਰਿਹਾ ਜੀ ਆਪਾਂ ਨੂੰ।

0: ਜੀ, ਪਹਿਲਾਂ ਕਦੀ ਲੱਗਿਆ ਨਹੀਂ, ਅੱਜ
1: ਅੱਛਾ
0: ਪਹਿਲੀ
1: ਅੱਛਾ
0: ਵਾਰੀ ਲੱਗਿਆ ਤੁਹਾਡੇ ਨਾਲ।
1: ਤੇ ਜੋਗੇਸ਼ ਜੀ ਕੀ ਕੰਮਕਾਰ ਕਰਦੇ ਨੇ?
0: ਮੈਂ ਬੈਂਕ 'ਚ ਜੋਬ ਕਰਦਾ ਜੀ।
1: ਜੀ ਛੁੱਟੀ ਹੋ ਗਈ ਫਿਰ ਇਸ ਵਕਤ ਆ ਰਹੇ ਹੋ ਘਰ ਨੂੰ?
0: ਹਾਂਜੀ ਹਾਂਜੀ, ਘਰ ਵਾਪਸੀ ਹੋ ਰਹੀ ਹੈ ਜੀ।
1: ਜੀ, ਤੇ ਡਿਊਟੀ ਕਿੱਥੇ ਜਨਾਬ ਹੋਰਾਂ ਦੀ ਤੇ ਰਿਹਾਇਸ਼ ਕਿੱਥੇ ਹੈ?
0: ਡਿਊਟੀ ਬਠਿੰਡੇ ਹੈ ਜੀ ਮੇਰੀ, ਤੇ
1: ਅੱਛਾ,
0: ਰਿਹਾਇਸ਼ ਫਰੀਦਕੋਟ ਹੈ ਜੀ। ਡੇਲੀ
1: ਵਾਹ
0: ਅਪ
1: ਵਾਹ
0: ਡਾਊਨ
1: ਵਾਹ।
0: ਕਰੀਦਾ।
1: ਜੀ, ਬੜਾ
0: ਤੁਹਾਡੇ ਸੱਜਣ ਮਿੱਤਰ ਤੁਹਾਡੇ ਗਾਣੇ ਸੁਣਦੇ ਰਹਿੰਦੇ ਬੜੇ ਚਾਅ ਨਾਲ।
1: ਸੱਠ ਸੱਠ ਕਿਲੋਮੀਟਰ ਇੱਕ ਪਾਸੇ ਦਾ ਪਿੰਡ ਆ, ਹੈ ਨਾ,
0: ਹਾਂਜੀ ਹਾਂਜੀ ਹਾਂਜੀ
1: ਪੂਰਾ
0: ਹਾਂਜੀ
1: ਨਾਪਿਆ ਤੋਲਿਆ। ਕਿਸੇ ਵਕਤ ਆਪਾਂ ਨੂੰ ਵੀ ਮੌਕਾ ਮਿਲਿਆ ਬੀ ਐਡ ਕਰਨ ਦਾ ਤੁਹਾਡੇ ਕਾਲਜ, ਸਰਕਾਰੀ ਕਾਲਜ ਦੇ ਵਿੱਚ। ਤੇ ਬੜਾ ਸੋਹਣਾ ਸ਼ਹਿਰ ਆ ਤੁਹਾਡਾ ਫਰੀਦਕੋਟ।
0: ਬਰਜਿੰਦਰਾ ਕਾਲਜ ਦੇ
1: ਨਹੀਂ, ਉਹਦੇ ਸਾਹਮਣੇ ਬਿਲਕੁਲ ਪੰਡਿਤ ਚੇਤਨ ਦੇਵ, ਦੇਸ਼ ਭਗਤ ਚੇਤਨ ਦੇਵ
0: ਬੀ ਐਡ
1: ਹਾਂ, ਬੀ
0: ਕਾਲਜ,
1: ਐਡ ਕਾਲਜ।
0: ਹਾਂਜੀ
1: ਜੀ
0: ਹਾਂਜੀ
1: ਜੀ ਜੀ
0: ਹਾਂਜੀ ਹਾਂਜੀ।
1: ਔਰ ਬੜਾ ਉਸ ਸ਼ਹਿਰ ਦੇ ਵਿੱਚ ਜਾ ਕੇ ਆਪਣਾਪਣ ਜਿਹਾ ਮਹਿਸੂਸ ਹੁੰਦਾ? ਕਦੇ ਐਂ ਲੱਗਿਆ ਨਹੀਂ ਸੀ ਵੀ ਬਠਿੰਡਾ ਅਲੱਗ ਹੈ ਜਾਂ ਫਰੀਦਕੋਟ ਅਲੱਗ ਹੈ? ਸਾਰਾ ਕੁਝ ਆਪਣਾ
0: ਬੜੀ
1: ਜਿਹਾ ਲੱਗਿਆ ਸੀ।
0: ਬੜੀ ਵਧੀਆ ਨਗਰੀ ਹੈ ਜੀ ਬਾਬਾ ਫਰੀਦ ਦੀ।
1: ਜੀ ਜੀ ਜੀ ਜੀ ਜੀ ਜੀ
0: ਹਾਂਜੀ
1: ਜਿੱਥੇ ਮਤਲਬ ਕਹਿ ਲਓ ਸ਼ਰਧਾ ਆ ਜੇ, ਹੈ ਨਾ, ਜਿਸ ਸ਼ਹਿਰ ਦੇ ਨਾਮ ਦੇ ਮੂਹਰੇ, ਉੱਥੇ ਵੈਸੇ
0: ਹਾਂ
1: ਹੀ ਰੰਗਤ
0: ਬਿਲਕੁਲ
1: ਵੱਖਰੀ ਹੋ ਜਾਂਦੀ ਹੈ। ਤੇ ਅੱਜ ਜਨਾਬ ਹੋਰਾਂ ਨੇ ਜੋਗੇਸ਼ ਜੀ ਕਿਹੜੇ ਕੋਈ ਖਾਸ ਗੀਤ ਦੀ ਫਰਮਾਇਸ਼?
0: ਸਤਿੰਦਰ ਸਰਤਾਜ ਦਾ ਉਡਾਰੀਆਂ ਗੀਤ ਦੀ ਫਰਮਾਇਸ਼ ਸੀ ਜੀ, ਜੇ ਸੁਣਾ ਦਊ
1: ਜੀ,
0: ਤਾਂ।
1: ਉਡਾਰੀਆਂ ਗੀਤ, ਹੈ ਨਾ
0: ਹਾਂਜੀ ਹਾਂਜੀ
1: ਜੀ, ਬਿਲਕੁਲ ਤੁਹਾਡੀ ਪਸੰਦ ਤੇ ਆ ਰਿਹਾ ਜੋਗੇਸ਼ ਜੀ। ਸਾਨੂੰ ਉਮੀਦ ਰਹੇਗੀ ਕਿ ਤੁਸੀਂ ਅੱਗੇ ਤੋਂ ਵੀ ਸਾਡੇ ਨਾਲ ਇਸੇ ਤਰ੍ਹਾਂ ਰਾਬਤਾ ਕਰਦੇ ਰਹੋਗੇ, ਤੇ ਅਸੀਂ ਤੁਹਾਡੇ ਬਹੁਤ ਧੰਨਵਾਦੀ ਹਾਂ ਜੀ।
0: ਠੀਕ ਹੈ, ਧੰਨਵਾਦ ਜੀ,
1: ਜੀ
0: ਬਹੁਤ ਬਹੁਤ
1: ਸ਼ੁਕਰੀਆ।
0: ਸ਼ੁਕਰੀਆ।
1: ਸੋ ਆਓ ਸਰੋਤਿਓ, ਸੁਣਦੇ ਹਾਂ ਜੋਗੇਸ਼ ਹੋਰਾਂ ਦੀ ਪਸੰਦ ਤੇ ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ ਗਾਇਆ ਇਹ ਗੀਤ।

0: ਜੀ ਸਰੋਤਿਓ, ਅਗਲੇ ਸਰੋਤਾ ਸਾਡੇ ਨਾਲ ਲਾਈਨ 'ਤੇ ਬਣ ਚੁੱਕੇ ਨੇ ਜੀ, ਅਤੇ ਸਟੂਡੀਓ ਦੀ ਘੜੀ ਕਹਿ ਰਹੀ ਹੈ ਸ਼ਾਮ ਦੇ 7:21 ਅਤੇ 30 ਸਕਿੰਟ ਹੋ ਚੁੱਕੇ ਨੇ ਜੀ। ਵੇਖਦੇ ਹਾਂ ਸਰੋਤਾ ਕਿਹੜੇ ਅਤੇ ਕਿੱਥੋਂ ਜੁੜੇ ਨੇ। ਹੈਲੋ,
1: ਹਾਂਜੀ,
0: ਸਵਾਗਤ ਹੈ ਜੀ, ਆਪਣਾ ਨਾਮ ਦੱਸ ਦਿਓ ਬਾਈ ਜੀ।
1: ਕਿਰਪਾਲ ਸਿੰਘ ਦੇਸੂ ਜੋਧਾ।
0: ਦੇਸੂ ਜੋਧਾ, ਇਹ ਹਰਿਆਣੇ 'ਚ ਪੈ ਜਾਂਦਾ ਪਿੰਡ ਜੀ?
1: ਹਾਂਜੀ, ਹਰਿਆਣੇ
0: ਜ਼ਿਲ੍ਹਾ ਸਿਰਸਾ।
1: ਜ਼ਿਲ੍ਹਾ ਸਿਰਸਾ, ਹਰਿਆਣਾ।
0: ਵਾਹ ਜੀ ਵਾਹ, ਉੱਥੋਂ ਪਹਿਲਾਂ ਵੀ ਇੱਕ ਦੋ ਸਰੋਤੇ ਜੁੜਦੇ ਆ ਮੇਰੇ ਖਿਆਲ ਤੁਹਾਡੇ ਪਿੰਡ ਦੇ, ਹੈ ਨਾ?
1: ਸਾਡਾ ਤਾਂ 10 ਸਾਲਾਂ ਤੋਂ ਲੱਗਿਆ ਫੋਨ ਯਾਰ।
0: ਕਿਆ ਬਾਤ ਹੈ, ਨਾਰਾਜ਼ਗੀ ਤਾਂ ਨਹੀਂ ਕੋਈ ਸਾਡੇ ਨਾਲ?
1: ਨਾ ਨਾ, ਕੋਈ ਨਾਰਾਜ਼ਗੀ ਨਹੀਂ।
0: ਠੀਕ ਹੈ, ਅੱਜ ਤਾਂ ਖੁਸ਼ੀ ਹੋਣੀ ਚਾਹੀਦੀ ਹੈ ਨਾ ਜੀ। ਤੇ ਅੱਜ, ਹਾਂਜੀ ਹਾਂਜੀ, ਤੇ ਕਿਰਪਾਲ ਸਿੰਘ ਜੀ ਤੁਸੀਂ ਗੱਲ ਕਰ ਰਹੇ ਹੋ ਸਾਡੇ ਨਾਲ, ਹੈ ਨਾ, ਪਿੰਡ ਦੇਸੂ ਜੋਧਾ ਤੋਂ। ਤੇ ਬਾਈ ਕਿਰਪਾਲ ਜੀ, ਇਹ ਪੁੱਛਣਾ ਚਾਹਾਂਗੇ ਤੁਹਾਡੇ ਤੋਂ ਵੀ ਅੱਜ ਕਿਹੜੇ ਖਾਸ ਗੀਤ ਲਈ ਜੁੜੇ ਹੋ ਤੁਸੀਂ?
1: ਅਸੀਂ ਨਰਿੰਦਰ ਬਾਈ ਦਾ ਕੋਈ ਧਰਮ ਗੀਤ ਜੀ।
0: ਜੀ ਜੀ ਜੀ ਜੀ, ਬੰਗਾਂ ਸੁੱਚੇ ਕੱਚ ਦੀਆਂ ਤੁਹਾਨੂੰ ਗੀਤ ਸੁਣਾਵਾਂਗੇ। ਤੇ ਕਿਵੇਂ ਜ਼ਿੰਦਗੀ ਚੱਲ ਰਹੀ ਹੈ ਤੇ ਉਮਰ ਕਿੰਨੀ ਹੈ ਤੁਹਾਡੀ?
1: ਸਾਡੀ ਉਮਰ 70 ਸਾਲ।
0: 70 ਸਾਲ, ਠੀਕ ਹੈ ਜੀ। ਕਿਵੇਂ ਰਹੇ ਤਜਰਬੇ ਜ਼ਿੰਦਗੀ ਦੇ?
1: ਬੜੇ ਬੜੇ ਬੜੇ ਜੀ, ਬੜੇ
0: ਬਹੁਤ ਤਜਰਬੇ ਨੇ, ਹਨਾ। ਚਲੋ, ਕਦੇ ਖੁੱਲੇ ਟਾਈਮ ਚ ਕਰਾਂਗੇ ਗੱਲਾਂ ਬਾਤਾਂ ਬਾਪੂ ਜੀ। ਤੇ ਅੱਜ ਤੁਸੀਂ ਜੁੜੇ ਹੋ ਬਾਪੂ ਕਿਰਪਾਲ ਸਿੰਘ ਜੀ, ਤੁਹਾਡਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜੀ। ਤੁਸੀਂ ਵੀ ਸੁਣੋ ਤੇ ਨਾਲਦਿਆਂ ਨੂੰ ਵੀ ਸੁਣਾਇਓ ਵੰਗਾਂ ਸੁੱਚੇ ਕੱਚ ਦੀਆਂ, ਨਰਿੰਦਰ ਬੀਬਾ ਦੀ ਆਵਾਜ਼, ਕਿਰਪਾਲ ਸਿੰਘ ਹੋਰਾਂ ਦੀ ਪਸੰਦ, ਪਿੰਡ ਦੇਸੂ ਜੋਧਾ, ਹੈ ਨਾ ਜੀ? ਸ਼ੁਕਰੀਆ ਜੀ। ਲਓ ਜੀ, ਇਹਨਾਂ ਦੀ ਪਸੰਦ 'ਤੇ ਇਹ ਗੀਤ।

0: ਵਾਚਕ ਸੁਖਜੀਤ ਕੌਰ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੋ ਸੁਣਨਾ ਨਾ ਭੁੱਲਣਾ, ਮਿਤੀ 9 ਸਤੰਬਰ ਦਿਨ ਬੁੱਧਵਾਰ ਨੂੰ ਸ਼ਾਮ 5:30 ਵਜੇ ਪ੍ਰੋਗਰਾਮ ਅੱਖਰ ਬੋਲਦੇ ਨੇ।
1: ਜੀ ਸਰੋਤਿਓ, ਇੱਕ ਹੋਰ ਸਰੋਤਾ ਸਾਡੇ ਨਾਲ ਲਾਈਨ ਤੇ ਬਣੇ ਹੋਏ ਨੇ ਤੇ ਆਪਾਂ ਜਲਦੀ ਦੇ ਨਾਲ ਉਹਨਾਂ ਦੇ ਨਾਲ ਗੱਲਬਾਤ ਸਾਂਝੀ ਕਰ ਲੈਂਦੇ ਹਾਂ। ਹੈਲੋ।
2: ਹੈਲੋ, ਹਾਂਜੀ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਬਾਈ ਜੀ, ਕੌਣ ਤੇ ਕਿੱਥੋਂ ਗੱਲ ਕਰ ਰਹੇ ਨੇ?
2: ਸੁਖਦੇਵ ਸਿੰਘ, ਪਿੰਡ ਦੇਸੂ ਮਲਕਾਣਾ ਜੀ।
1: ਵਾਹ ਜੀ ਵਾਹ, ਦੇਸੂ ਮਲਕਾਣਾ ਤਾਂ ਪੰਜਾਬ ਚ ਹੀ ਹੈ?
2: ਨਹੀਂ ਨਹੀਂ, ਹਰਿਆਣੇ ਚ।
1: ਇਹ ਵੀ ਹਰਿਆਣੇ ਚ ਹੈ? ਕਿਆ ਬਾਤ ਹੈ! ਤੇ ਉਹ ਕੱਲਾ ਮਲਕਾਣਾ ਪਿੰਡ ਹੈ ਹਨਾ ਜਿਹੜਾ ਸਾਡੇ? ਜੀ ਜੀ ਜੀ ਜੀ, ਮੈਨੂੰ ਯਾਦ ਹੈ, ਪਰ ਮੈਂ ਫਿਰ ਵੀ ਮੈਂ ਦਰੁਸਤ ਕਰ ਲਵਾਂ ਆਪਣੇ ਆਪ ਨੂੰ। ਦੇਸੂ ਯੋਧਾ, ਦੇਸੂ ਮਲਕਾਣਾ।
2: ਹਾਂਜੀ।
1: ਤੇ ਗੀਤ ਬਾਈ ਜੀ ਦੱਸੋ ਫਿਰ, ਅੱਜ ਕਿੰਨਾ ਦੀ ਆਵਾਜ਼ ਸੁਣੋਗੇ?
2: ਗੀਤ ਸੁਣਾਓ ਜੀ, ਗੁਰਦਾਸ ਮਾਨ ਦੇ ਮਣਕੇ।
1: ਗੱਲ ਚਾਂਦੀ ਦੇ ਰੁਪਈਏ ਵਾਂਗੂ ਟਣਕੇ ਹੈ ਜੀ।
2: ਹਾਂਜੀ।
1: ਪਰਸੋਂ ਚ ਉੱਥੇ ਬਠਿੰਡੇ ਰੰਗ ਬੰਨ ਕੇ ਗਏ ਆ, ਫਿਰ ਮਾਨ ਸਾਹਿਬ ਬਠਿੰਡੇ ਵਾਲਿਆਂ ਦੀ ਵਹਿਜਾ ਵਹਿਜਾ ਕਰਾ ਦੇ ਪੂਰੀ।
2: ਹਾਂਜੀ।
1: ਤੇ ਜ਼ਿੰਦਗੀ ਕਿਵੇਂ ਚੱਲਦੀ ਹੈ ਬਾਈ ਜੀ, ਤੇ ਕੀ ਕੰਮ ਕਾਰ ਕਰਦੇ ਹੋ?
2: ਦੁਕਾਨ ਕਰਦੇ ਜੀ।
1: ਠੀਕ ਹੈ, ਤੁਹਾਡਾ ਤਾਂ ਪਹਿਲਾਂ ਮਿਲਦਾ ਰਹਿੰਦਾ ਫੋਨ ਹਨਾ?
2: ਹਾਂਜੀ, ਮਿਲਦਾ ਰਹਿੰਦਾ।
1: ਜੀ ਜੀ, ਆਵਾਜ਼ ਪਛਾਣੀ ਹੈ ਮੈਂ ਹੁਣ ਤੁਹਾਡੀ, ਆਪਣੀ ਗੱਲ ਹੋਈ ਹੈ ਪਹਿਲਾਂ ਇੱਕ ਦੋ ਵਾਰ। ਤੇ ਸੁਣੀਏ ਜੀ ਫਿਰ ਗੀਤ।
2: ਹਾਂਜੀ,
1: ਲਓ ਜੀ ਗੀਤ ਆ ਰਿਹਾ। ਧੰਨਵਾਦ ਦੇਸੂ ਮਲਕਾਣਾ ਤੋਂ ਬਾਈ ਸੁਖਦੇਵ ਸਿੰਘ ਜੀ।
2: ਧੰਨਵਾਦ ਜੀ।
1: ਜੀ ਜੀ।

ਇਹ ਸੀ ਆਕਾਸ਼ਵਾਣੀ ਐਫ ਐਮ ਬਠਿੰਡਾ ਤੋਂ ਪ੍ਰੋਗਰਾਮ ਸ਼ਾਮ ਸੁਹਾਣੀ ਦਾ ਭਾਗ ਪਹਿਲਾ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ 'ਤੇ। ਹੁਣ ਤੋਂ ਕੁਛ ਹੀ ਪਲਾਂ ਬਾਅਦ ਯਾਨੀ ਕਿ ਠੀਕ 7:30 'ਤੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਹਉ ਕੁਝ ਪਲ ਕਰਦੇ ਹਾਂ ਇੰਤਜ਼ਾਰ।

0: ਠੋਸ ਕਾਰਵਾਈ ਨਾ ਕਰਨ ਦਾ ਇਲਜ਼ਾਮ ਲਾਇਆ ਹੈ। ਭਾਰਤ ਨੇ ਅਹਿਮਦਾਬਾਦ ਵਿਚ ਵਿਸ਼ਵ ਤੀਰਅੰਦਾਜ਼ੀ ਪੈਰਾ ਸੀਰੀਜ਼ ਦੇ ਤੀਜੇ ਪੜਾਅ ਵਿਚ 2 ਸੋਨੇ ਦੇ, 2 ਚਾਂਦੀ ਦੇ ਅਤੇ 1 ਕਾਂਸੀ ਦੇ ਤਮਗੇ ਸਮੇਤ ਕੁੱਲ 5 ਤਮਗੇ ਜਿੱਤੇ ਨੇ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦੀ ਰਿਫਾਰਮ ਐਕਸਪ੍ਰੈਸ ਲਗਾਤਾਰ ਤੇਜ਼ ਰਫ਼ਤਾਰ ਨਾਲ ਅੱਗੇ ਵਧ ਰਹੀ ਏ। ਮਹਾਰਾਸ਼ਟਰ ਦੇ ਮੁੰਬਈ ਵਿਚ ਗਲੋਬਲ ਫਿਨਟੈਕ ਫੈਸਟ GFF 2026 ਦੀ ਸ਼ੁਰੂਆਤ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਦੀ 7.8 ਫੀਸਦੀ ਦੀ ਵਿਕਾਸ ਦਰ ਦੁਨੀਆਂ ਨੂੰ ਇਕ ਨਵਾਂ ਭਰੋਸਾ ਦੇ ਰਹੀ ਏ।
1: ਦੁਨੀਆ ਕਾਨਫਲਿਕਟ ਔਰ ਅਨਸਰਟੇਨਿਟੀ ਕੇ ਦੌਰ ਸੇ ਗੁਜ਼ਰ ਰਹੀ ਹੈ। ਐਨਰਜੀ ਔਰ ਕਮੋਡਿਟੀਜ਼ ਕੀ ਸਪਲਾਈ ਚੇਨਸ ਪਰ ਦਬਾਵ ਹੈ, ਟ੍ਰੇਡ ਕੋ ਲੇਕਰ ਵੀ ਤਨਾਵ ਹੈ ਔਰ ਇਹ ਸਥਿਤੀਆਂ ਕਈ ਮਹੀਨੋ ਸੇ ਬਨੀ ਹੋਈ ਹੈ। ਇਸਮੇ ਭੀ ਅਪ੍ਰੈਲ ਸੇ ਜੂਨ ਕਾ ਕੁਆਟਰ ਸਬਸੇ ਚੈਲੇਂਜਿੰਗ ਰਹਾ ਔਰ ਇਸਮੇ ਭੀ ਜਬ ਭਾਰਤ 7.8% ਸੇ ਗਰੋ ਕਰਤਾ ਹੈ ਤੋ ਦੁਨੀਆ ਕੋ ਏਕ ਨਯਾ ਭਰੋਸਾ ਮਿਲਤਾ ਹੈ।
0: ਪ੍ਰਧਾਨ ਮੰਤਰੀ ਨੇ ਕਿਹਾ ਕਿ 3 ਦਹਾਕਿਆਂ ਦੇ ਲੰਮੇ ਇੰਤਜ਼ਾਰ ਤੋਂ ਬਾਅਦ ਜਾਪਾਨ ਨੇ ਭਾਰਤ ਦੀ ਸੋਵਰਨ ਕ੍ਰੈਡਿਟ ਰੇਟਿੰਗ ਨੂੰ ਵਧਾ ਕੇ ਏ ਸ਼੍ਰੇਣੀ ਚ ਕਰ ਦਿੱਤਾ। ਗਲੋਬਲ ਫਿਨਟੈਕ ਫੈਸਟ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸੰਭਾਵਨਾਵਾਂ ਦੇ ਦਾਇਰੇ ਨੂੰ ਵਧਾ ਰਿਹਾ ਹੈ।
1: ਗਲੋਬਲ ਫਿਨਟੈਕ ਫੈਸਟ ਮੈਂ ਲਗਾਤਾਰ ਇਹ ਮੇਰਾ 3rd ਈਅਰ ਹੈ। ਇਹ ਹੈਟ੍ਰਿਕ ਬਤਾਤੀ ਹੈ ਕਿ ਵਿਕਸਿਤ ਭਾਰਤ ਕੇ ਲਈ ਆਪ ਕਿਤਨੇ ਮਹੱਤਵਪੂਰਨ ਹੈ, ਆਪਕਾ ਕਾਮ ਕਿਤਨਾ ਮਹੱਤਵਪੂਰਨ ਹੈ। ਹਰ ਬਾਰ ਜਬ ਮੈਂ ਯਹਾਂ ਆਤਾ ਹੂੰ ਤੋ ਮੁਝੇ ਪਹਿਲੇ ਸੇ ਜ਼ਿਆਦਾ ਐਨਰਜੀ ਅਨੁਭਵ ਹੋਤੀ ਹੈ, ਪੋਸਿਬਿਲਿਟੀਜ਼ ਕਾ ਦਾਇਰਾ ਐਕਸਪੈਂਡ ਹੋਤਾ ਦਿਖਤਾ ਹੈ। ਇਹ ਸਾਫ ਸਾਫ ਲਗਤਾ ਹੈ ਕਿ ਰਿਸਕ ਟੇਕਿੰਗ ਕੈਪੇਸਿਟੀ ਬੜ ਰਹੀ ਹੈ, ਡ੍ਰੀਮਸ ਔਰ ਬੋਲਡ ਹੋ ਰਹੇ ਹੈ ਔਰ ਇਸ ਲਈ ਵਿਕਸਿਤ ਭਾਰਤ ਕੇ ਫਿਊਚਰ ਕੋ ਲੇਕਰ ਮੇਰਾ ਵਿਸ਼ਵਾਸ ਔਰ ਮਜ਼ਬੂਤ ਹੋ ਰਹਾ ਹੈ।
0: ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗੁਜਰਾਤ ਦੇ ਵਡੋਦਰਾ ਵਿਚ 35,000 ਕਰੋੜ ਰੁਪਏ ਦੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਪੱਛਮੀ ਖੇਤਰ ਸਮਰਪਿਤ ਮਾਲ ਢੋਆ ਢੁਆਈ ਲਾਂਘੇ WDFC ਦੇ 3 ਪ੍ਰਮੁੱਖ ਹਿੱਸੇ ਰਾਸ਼ਟਰ ਨੂੰ ਸਮਰਪਿਤ ਕੀਤੇ, ਜਿਸ ਨਾਲ ਲਾਂਘੇ ਦੇ ਸੰਚਾਲਨ ਦਾ ਰਾਹ ਪੱਧਰਾ ਹੋਇਆ। ਇਸ ਮੌਕੇ ਤੇ ਪ੍ਰਧਾਨ ਮੰਤਰੀ ਨੇ ਭਾਰਤ ਦੇ ਆਵਾਜਾਈ ਅਤੇ ਲੌਜਿਸਟਿਕਸ ਖੇਤਰ ਵਿਚ ਤੇਜ਼ੀ ਨਾਲ ਤਬਦੀਲੀ ਦਾ ਜ਼ਿਕਰ ਕੀਤਾ।
1: ਇਸ ਵਰਸ ਲਾਲ ਕਿਲੇ ਸੇ ਮੈਨੇ ਵਿਕਸਿਤ ਭਾਰਤ ਕੇ ਲਈ ਸੰਕਲਪ ਕੀ ਸਪਤ ਧਾਰਾ ਕਾ ਆਹਵਾਨ ਕੀਆ ਹੈ। ਇਸ ਸਪਤ ਧਾਰਾ ਮੈਂ ਏਕ ਧਾਰਾ ਗਤੀ ਸ਼ਕਤੀ ਕੀ ਵੀ ਹੈ। ਆਜ 2,800 ਕਿਲੋਮੀਟਰ ਸੇ ਅਧਿਕ ਕਾ ਡੈਡੀਕੇਟਿਡ ਫ੍ਰੇਟ ਕੋਰੀਡੋਰ ਪ੍ਰੋਜੈਕਟ ਪੂਰਾ ਹੋ ਗਿਆ। ਇਹ 21ਵੀਂ ਸਦੀ ਕੇ ਭਾਰਤ ਕੇ ਲਈ ਬਹੁਤ ਇਤਿਹਾਸਿਕ ਕਾਰਜ ਸੰਪੰਨ ਹੁਆ ਹੈ।
0: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਦੀ 12 ਤੇ 13 ਤਰੀਕ ਨੂੰ ਨਵੀਂ ਦਿੱਲੀ ਵਿਚ ਹੋਣ ਵਾਲੇ ਬ੍ਰਿਕਸ ਸੰਮੇਲਨ ਦੌਰਾਨ ਕਈ ਨੇਤਾਵਾਂ ਨਾਲ ਦਵੱਲੀ ਗੱਲਬਾਤ ਕਰਨਗੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਅੱਜ ਨਵੀਂ ਦਿੱਲੀ ਵਿਚ ਇਕ ਮੀਡੀਆ ਬਰੀਫਿੰਗ ਦੌਰਾਨ ਇਹ ਜਾਣਕਾਰੀ ਦਿੱਤੀ। ਨੇਪਾਲ ਵਿਚ ਆਏ ਭਿਆਨਕ ਹੜ੍ਹ ਤੇ ਬੋਲਦਿਆਂ ਸ੍ਰੀ ਜੈਸਵਾਲ ਨੇ ਕਿਹਾ ਕਿ ਭਾਰਤ ਨੇ ਨੇਪਾਲ ਦੇ ਲੋਕਾਂ ਅਤੇ ਸਰਕਾਰ ਨਾਲ ਇਕਜੁੱਟਤਾ ਅਤੇ ਹਮਦਰਦੀ ਪ੍ਰਗਟ ਕੀਤੀ ਏ। ਸ੍ਰੀ ਜੈਸਵਾਲ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਨੇਪਾਲ ਨੂੰ ਹੁਣ ਤੱਕ 7 ਜਹਾਜ਼ਾਂ ਰਾਹੀਂ 95 ਟਨ ਰਾਹਤ ਸਮੱਗਰੀ ਭੇਜੀ ਜਾ ਚੁੱਕੀ ਹੈ ਅਤੇ ਕੁਝ ਹੋਰ ਰਾਹਤ ਸਮੱਗਰੀ ਜਲਦ ਹੀ ਭੇਜੀ ਜਾਏਗੀ। ਤਬਾਹਕੁਨ ਹੜ੍ਹਾਂ ਚ ਮਾਰੇ ਗਏ ਭਾਰਤੀ ਨਾਗਰਿਕਾਂ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਛਾਣ ਲਈ ਕੋਸ਼ਿਸ਼ਾਂ ਜਾਰੀ ਨੇ।
2: मारे गए हमारे भारतीय नागरिक हैं, उनमें से कई लोग का पहचान नहीं हो पाया है। इस मामले में हम लोग उनके परिवारजन से बातचीत हमारी चल रही है और कई एक मामलों में जो DNA की सैंपलिंग भी ली गई है। 275 लोग लापता हैं अभी और ये जो हादसा हुआ है नेपाल में हुआ है, तो हम लोग इंतजार करते हैं कि किस प्रकार का वहां की सरकार, वहां के अधिकारी इस पर क्या खुलासा करते हैं।
0: ਭਾਰਤ ਚੀਨ ਸਬੰਧਾਂ ਬਾਰੇ ਸ੍ਰੀ ਜੈਸਵਾਲ ਨੇ ਕਿਹਾ ਕਿ ਭਾਰਤ ਚੀਨ ਦਰਮਿਆਨ ਸਬੰਧ ਹੌਲੀ ਹੌਲੀ ਉਸਾਰੂ ਦਿਸ਼ਾ ਵੱਲ ਵਧ ਰਹੇ ਨੇ। ਉਨ੍ਹਾਂ ਕਿਹਾ ਕਿ ਸਬੰਧਾਂ ਦਾ ਇਸ ਤਰ੍ਹਾਂ ਸਧਾਰਨ ਹੋਣਾ ਲੋਕਾਂ ਨਾਲ ਲੋਕਾਂ ਦੇ ਸਬੰਧਾਂ ਲਈ ਬੇਹੱਦ ਅਹਿਮ ਏ। ਉਨ੍ਹਾਂ ਦੱਸਿਆ,
2: ਅਗਸਤ 2025 ਔਰ ਅਗਸਤ 2026 ਮੈਂ ਭਾਰਤ ਔਰ ਚੀਨ ਕੇ ਵਿਸ਼ੇਸ਼ ਪ੍ਰਤੀਨਿਧੀਓ ਕੇ ਬੀਚ ਬਣੀ ਸਹਿਮਤੀ ਔਰ ਉਸਕੇ ਬਾਅਦ ਮਈ ਔਰ ਅਗਸਤ 2026 ਮੈਂ ਜੋ ਮੀਟਿੰਗ ਹੋਈ ਥੀ ਬੀਜਿੰਗ ਮੇ ਔਰ ਦਿੱਲੀ ਮੇ WMCC ਕੇ ਬੈਠਕੋ ਮੇ, ਉਸ ਚਰਚਾਓ ਪੇ ਆਧਾਰਿਤ ਵਰਿਸ਼ਠ ਸੈਨਯ ਕਮਾਂਡਰ ਸਤਰ ਕੀ ਪਹਿਲੀ ਫਲੈਗ ਮੀਟਿੰਗ 6 ਸਤੰਬਰ 2026 ਕੋ ਅਰੁਣਾਚਲ ਪ੍ਰਦੇਸ਼ ਕੇ ਵਾਚਾ ਮੇ ਔਰ 7 ਸਤੰਬਰ 2026 ਚੀਨ ਕੀ ਤਰਫ ਦਮਾਈ ਮੇ ਆਯੋਜਿਤ ਕੀ ਗਈ।
0: ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਸ੍ਰੀਲੰਕਾ ਦੇ 3 ਦਿਨਾਂ ਦੌਰੇ ਤੇ ਕੋਲੰਬੋ ਪਹੁੰਚ ਗਏ ਨੇ। ਇਸ ਦੌਰੇ ਦਾ ਉਦੇਸ਼ ਦੋਵਾਂ ਦੇਸ਼ਾਂ ਵਿਚਕਾਰ ਰੱਖਿਆ ਤੇ ਸਮੁੰਦਰੀ ਖੇਤਰ ਵਿਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਾ ਹੈ। ਸ੍ਰੀਲੰਕਾ ਦੇ ਉਪ ਰੱਖਿਆ ਮੰਤਰੀ ਅਰੁਣਾ ਜਯਾ ਸੇਕਰਾ ਅਤੇ ਸ੍ਰੀਲੰਕਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਸੰਤੋਸ਼ ਸ਼ਾਹ ਨੇ ਕੋਲੰਬੋ ਦੇ ਭੰਡਾਰ ਨਾਇਕੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਸ੍ਰੀ ਸਿੰਘ ਦਾ ਸਵਾਗਤ ਕੀਤਾ। ਸ੍ਰੀ ਸਿੰਘ ਦਾ ਸ੍ਰੀਲੰਕਾ ਵਿਚ ਨਿੱਘੇ ਅਤੇ ਰਵਾਇਤੀ ਢੰਗ ਨਾਲ ਸਵਾਗਤ ਤੋਂ ਬਾਅਦ

0: ਉਹ ਦੋਵਾਂ ਦੇਸ਼ਾਂ ਵਿਚਕਾਰ ਲੰਮੇ ਸਮੇਂ ਤੋਂ ਚੱਲੇ ਆ ਰਹੇ ਮਜ਼ਬੂਤ ਸੰਬੰਧਾਂ ਨੂੰ ਦਰਸਾਉਂਦਾ ਹੈ। ਆਪਣੇ ਦੌਰੇ ਦੌਰਾਨ ਸ੍ਰੀ ਸਿੰਘ ਸ੍ਰੀਲੰਕਾ ਦੀ ਲੀਡਰਸ਼ਿਪ ਨਾਲ ਵੱਖ-ਵੱਖ ਮੁੱਦਿਆਂ ਤੇ ਗੱਲਬਾਤ ਕਰਨਗੇ। ਇਨ੍ਹਾਂ ਵਿੱਚ ਮੁੱਖ ਤੌਰ ਤੇ ਰੱਖਿਆ ਤੇ ਸਮੁੰਦਰੀ ਭਾਈਵਾਲੀ ਨੂੰ ਮਜ਼ਬੂਤ ਕਰਨਾ ਸ਼ਾਮਿਲ ਹੈ। ਉਹ ਕੋਲੰਬੋ ਵਿੱਚ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਵੀ ਮੁਲਾਕਾਤ ਕਰਨਗੇ। ਸ੍ਰੀ ਸਿੰਘ ਦੇ ਨਾਲ ਰੱਖਿਆ ਮੰਤਰਾਲੇ ਤੇ ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦਾ ਇੱਕ ਉੱਚ ਪੱਧਰੀ ਵਫਦ ਵੀ ਸ੍ਰੀਲੰਕਾ ਗਿਆ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @EIRRN ਜਲੰਧਰ। ਭਾਜਪਾ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਤੇ ਸੂਬੇ ਵਿੱਚ ਨਸ਼ਿਆਂ ਦੀ ਅਲਾਮਤ ਨੂੰ ਕਾਬੂ ਕਰਨ ਤੇ ਇਸ ਦੇ ਖਾਤਮੇ ਲਈ ਠੋਸ ਕਾਰਵਾਈ ਨਾ ਕਰਨ ਦਾ ਇਲਜ਼ਾਮ ਲਾਇਆ ਹੈ। ਨਵੀਂ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਜਪਾ ਬੁਲਾਰੇ ਗੌਰਵ ਭਾਟੀਆ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਨਿਗਰਾਨੀ ਹੇਠ ਨਸ਼ਿਆਂ ਦਾ ਗਠਜੋੜ ਵੱਧ ਫੁੱਲ ਰਿਹਾ, ਪਰ ਫਿਰ ਵੀ ਇਸ ਨੂੰ ਰੋਕਣ ਲਈ ਅਤੇ ਡਰੱਗ ਮਾਫੀਆ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ। ਸ੍ਰੀ ਭਾਟੀਆ ਨੇ ਸੰਗਰੂਰ ਜ਼ਿਲ੍ਹੇ ਵਿੱਚ ਵਾਪਰੀ ਘਟਨਾ ਦਾ ਵੀ ਜ਼ਿਕਰ ਕੀਤਾ, ਜਦੋਂ ਇੱਕ ਨਿਵਾਸੀ ਨੇ ਪੰਜਾਬ ਦੇ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਨਸ਼ਿਆਂ ਦੀ ਦੁਰਵਰਤੋਂ ਵਿਰੁੱਧ ਕਾਰਵਾਈ ਕਰਨ ਦੀ ਬੇਨਤੀ ਕੀਤੀ, ਪਰ ਉਨ੍ਹਾਂ ਨੂੰ ਕਥਿਤ ਤੌਰ ਤੇ ਕੁਝ ਆਪ ਆਗੂਆਂ ਨੇ ਧਮਕੀ ਦਿੱਤੀ ਅਤੇ ਮੰਤਰੀ ਤੋਂ ਮੁਆਫੀ ਮੰਗਣ ਲਈ ਕਿਹਾ ਤੇ ਬਾਅਦ ਵਿੱਚ ਉਨ੍ਹਾਂ ਨੇ ਖੁਦਕੁਸ਼ੀ ਕਰ ਲਈ। ਸ੍ਰੀ ਭਾਟੀਆ ਨੇ ਨਸ਼ਿਆਂ ਦੀ ਦੁਰਵਰਤੋਂ ਵਿਰੁੱਧ ਕਾਰਵਾਈ ਕਰਨ ਵਿੱਚ ਨਾਕਾਮਯਾਬ ਰਹਿਣ ਲਈ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਸਤੀਫਾ ਮੰਗਿਆ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇ ਮੰਤਰੀ ਸ੍ਰੀ ਚੀਮਾ ਨੂੰ ਵੀ ਅਸਤੀਫਾ ਦੇਣਾ ਚਾਹੀਦਾ ਤਾਂ ਜੋ ਘਟਨਾ ਦੀ ਨਿਰਪੱਖ ਜਾਂਚ ਯਕੀਨੀ ਬਣਾਈ ਜਾ ਸਕੇ।
1: ਜਿਸ ਤਰ੍ਹਾਂ ਸੇ ਪੰਜਾਬ ਮੇਂ ਸਰਕਾਰ ਯੇ ਵਾਦਾ ਕਰਕੇ ਆਈ ਥੀ ਕਿ ਨਸ਼ਾ ਖਤਮ ਕਰ ਦੇਂਗੇ ਪੰਜਾਬ ਸੇ, ਆਜ ਵੋ ਡਰੱਗ ਮਾਫੀਆਓਂ ਦੁਆਰਾ ਚਲਾਈ ਜਾ ਰਹੀ ਹੈ, ਡਰੱਗਸ ਕਾ, ਨਸ਼ੀਲੇ ਪਦਾਰਥੋਂ ਕਾ। ਉਸਕੇ ਬਾਅਦ ਦੂਸਰਾ ਮੁੱਦਾ ਹੈ ਕਿ ਜਹਾਂ ਨਾਗਰਿਕ ਆਪਣੀ ਆਵਾਜ਼ ਉਠਾਤਾ ਹੈ, ਸਰਕਾਰ ਸੇ ਸਵਾਲ ਪੁੱਛਤਾ ਹੈ, ਉਸਕੋ ਪ੍ਰਤਾੜਿਤ ਕੀਆ ਜਾਤਾ ਹੈ, ਧਮਕੀ ਦੀ ਜਾਤੀ ਹੈ। ਵੋ ਦਿਨ ਦੂਰ ਨਹੀਂ ਹੈ, ਜਨਤਾ ਸਬਕ ਸਿਖਾਏਗੀ, ਇਨਕੀ ਸਰਕਾਰ ਕੋ ਉਖਾੜ ਫੇਂਕੇਗੀ।
0: ਖੁਰਾਕ ਅਤੇ ਜਨਤਕ ਵੰਡ ਵਿਭਾਗ ਅਤੇ ਭਾਰਤੀ ਖੁਰਾਕ ਨਿਗਮ ਨੇ ਮਾਲੀ ਸਾਲ 2026-27 ਲਈ ਨਵੀਂ ਦਿੱਲੀ ਵਿੱਚ ਇੱਕ ਸਮਝੌਤਾ ਪੱਤਰ MOU ਤੇ ਦਸਖਤ ਕੀਤੇ। ਇਸ ਸਮਝੌਤੇ ਦਾ ਉਦੇਸ਼ FCI ਦੇ ਕਾਰਜਾਂ ਨੂੰ ਵਧੇਰੇ ਕੁਸ਼ਲ ਬਣਾਉਣਾ, ਜਵਾਬਦੇਹੀ ਵਧਾਉਣਾ ਤੇ ਅਨਾਜ ਦੇ ਪ੍ਰਬੰਧ ਨੂੰ ਆਧੁਨਿਕ ਬਣਾਉਣਾ ਹੈ। ਭਾਰਤੀ ਬਰਾਮਦਕਾਰਾਂ ਲਈ ਇੱਕ ਵੱਡੀ ਰਾਹਤ ਵਜੋਂ ਬਰਤਾਨੀਆ ਨੇ ਭਾਰਤ ਦੀ ਕਾਰਬਨ ਕ੍ਰੈਡਿਟ ਟ੍ਰੇਡਿੰਗ ਯੋਜਨਾ ਨੂੰ ਮਾਨਤਾ ਦਿੱਤੀ ਹੈ। ਬਰਤਾਨੀਆ ਨੇ ਰਾਹਤ ਇਸ ਦੇ ਕਾਰਬਨ ਸੀਮਾ ਐਡਜਸਟਮੈਂਟ ਮਕੈਨਿਜ਼ਮ CBAM ਤਹਿਤ ਪ੍ਰਦਾਨ ਕੀਤੀ ਹੈ। ਦੂਰ ਸੰਚਾਰ ਵਿਭਾਗ ਨੇ ਆਪਣੇ ਡਿਜੀਟਲ ਇੰਟੈਲੀਜੈਂਸ ਪਲੇਟਫਾਰਮਾਂ ਤਹਿਤ 22 ਮਈ 2025 ਨੂੰ ਸ਼ੁਰੂ ਕੀਤੇ ਗਏ ਮਾਲੀ ਧੋਖਾਧੜੀ ਜੋਖਮ ਸੂਚਕੰਗ FRI ਰਾਹੀਂ 15 ਮਹੀਨਿਆਂ ਦੇ ਅੰਦਰ ਸ਼ੱਕੀ ਸਾਈਬਰ ਧੋਖਾਧੜੀ ਦੇ 5,000 ਕਰੋੜ ਰੁਪਏ ਤੋਂ ਵੱਧ ਦੇ ਨੁਕਸਾਨ ਨੂੰ ਸਫਲਤਾ ਨਾਲ ਰੋਕਿਆ ਏ। ਖੇਡਾਂ ਵਿੱਚ ਭਾਰਤ ਨੇ ਅਹਿਮਦਾਬਾਦ ਵਿੱਚ ਵਿਸ਼ਵ ਤੀਰਅੰਦਾਜ਼ੀ ਪੈਰਾ ਸੀਰੀਜ਼ ਦੇ ਤੀਜੇ ਪੜਾਅ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਂਦਿਆਂ 2 ਸੋਨੇ ਦੇ 2 ਚਾਂਦੀ ਦੇ ਅਤੇ 1 ਕਾਂਸੀ ਦੇ ਤਮਗੇ ਸਮੇਤ ਕੁੱਲ 5 ਤਮਗੇ ਜਿੱਤੇ ਨੇ। ਮੌਜੂਦਾ ਵਿਸ਼ਵ ਚੈਂਪੀਅਨ ਤੋਮਨ ਕੁਮਾਰ ਅਤੇ ਸ਼ਿਆਮ ਸੁੰਦਰ ਸਵਾਮੀ ਦੀ ਜੋੜੀ ਨੇ ਮਰਦਾਂ ਦੇ ਕੰਪਾਊਂਡ ਟੀਮ ਮੁਕਾਬਲੇ ਵਿੱਚ ਅਤੇ ਡਬਲ ਪੈਰਾਲੰਪਿਕ ਤਮਗਾ ਜੇਤੂ ਹਰਵਿੰਦਰ ਸਿੰਘ ਅਤੇ ਵਿਜੇ ਸੁੰਡੀ ਦੀ ਜੋੜੀ ਨੇ ਮਰਦਾਂ ਦੇ ਰਿਕਰਵ ਟੀਮ ਮੁਕਾਬਲੇ ਵਿੱਚ ਸੋਨੇ ਦੇ ਤਮਗੇ ਹਾਸਲ ਕੀਤੇ। ਭਾਵਨਾ ਤੇ ਪੂਜਾ ਨੇ ਔਰਤਾਂ ਦੇ ਰਿਕਰਵ ਟੀਮ ਮੁਕਾਬਲੇ ਵਿੱਚ ਅਤੇ ਸਵਾਤੀ ਤੇ ਆਦਿਲ ਮੁਹੰਮਦ ਨਜ਼ੀਰ ਅੰਸਾਰੀ ਨੇ ਮਿਕਸ ਟੀਮ W1 ਰਿਕਰਵ ਕੰਪਾਊਂਡ ਮੁਕਾਬਲੇ ਵਿੱਚ ਚਾਂਦੀ ਦੇ ਤਮਗੇ ਜਿੱਤੇ। ਇਸ ਤੋਂ ਬਾਅਦ ਸਵਾਤੀ ਨੇ ਰੂਸ ਦੀ ਏਲੇਨਾ ਕ੍ਰੁਤੋਵਾ ਨੂੰ ਹਰਾ ਕੇ ਵਿਅਕਤੀਗਤ W1 ਵਰਗ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਆਖਿਰ ਚ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਭਾਰਤ ਦੀ ਰਿਫਾਰਮ ਐਕਸਪ੍ਰੈਸ ਲਗਾਤਾਰ ਤੇਜ਼ ਰਫ਼ਤਾਰ ਨਾਲ ਅੱਗੇ ਵਧ ਰਹੀ ਹੈ। ਉਨ੍ਹਾਂ ਮੁੰਬਈ ਵਿੱਚ ਗਲੋਬਲ ਫਿਨਟੈਕ ਫੈਸਟ 2026 ਦੀ ਸ਼ੁਰੂਆਤ ਕੀਤੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਚੀਨ ਦਰਮਿਆਨ ਸੰਬੰਧ ਹੌਲੀ ਹੌਲੀ ਉਸਾਰੂ ਦਿਸ਼ਾ ਵੱਲ ਵੱਧ ਰਹੇ ਨੇ। ਰੱਖਿਆ ਮੰਤਰੀ ਰਾਜਨਾਥ ਸਿੰਘ ਭਾਰਤ ਤੇ ਸ੍ਰੀਲੰਕਾ ਦਰਮਿਆਨ ਰੱਖਿਆ ਤੇ ਸਮੁੰਦਰੀ ਖੇਤਰ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਸ੍ਰੀਲੰਕਾ ਦੇ 3 ਦਿਨਾਂ ਦੌਰੇ ਤੇ ਨੇ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸਵੇਰੇ 8:30 ਹੋਏਗਾ। ਨਮਸਕਾਰ।
2: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 MHz ਤੇ ਸਟੂਡੀਓ ਦੀ ਘੜੀ ਦੇ ਅਨੁਸਾਰ ਰਾਤ ਦੇ ਮਾਫ ਕਰਨਾ ਸ਼ਾਮ ਦੇ 7:40 ਤੇ 20 ਸਕਿੰਟ ਹੋ ਰਹੇ ਨੇ। ਇੱਕ ਵਾਰ ਫਿਰ ਤੋਂ ਪੇਸ਼ ਹੈ ਪ੍ਰੋਗਰਾਮ ਸ਼ਾਮ ਸੁਹਾਨੀ ਦਾ ਰਹਿੰਦਾ ਬਾਕੀ ਹਿੱਸਾ। ਸਾਰੇ ਹੀ ਸਰੋਤਿਆਂ ਦਾ ਸਵਾਗਤ ਤੁਹਾਡੇ ਆਪਣੇ ਰੇਡੀਓ ਦੋਸਤ ਸੰਦੀਪ ਸ਼ੇਰਗਿੱਲ ਵੱਲੋਂ ਪ੍ਰੋਗਰਾਮ ਸ਼ਾਮ ਸੁਹਾਨੀ ਦੇ ਵਿੱਚ। ਸਰੋਤਿਓ, ਤੁਸੀਂ ਡਾਇਲ ਕਰੋਗੇ 0164-22-3031 ਤੇ ਨਾਲ ਨਾਲ ਸੁਣੋਗੇ ਆਪਣੀ ਪਸੰਦ ਦਾ ਕੋਈ ਵੀ ਗੀਤ, ਚਾਹੇ ਉਹ ਪੰਜਾਬੀ ਹੋਵੇ ਜਾਂ ਹਿੰਦੀ ਹੋਵੇ।

0: ਅਤੇ ਚਾਹੇ ਫਿਰ ਫਿਲਮੀ ਗੀਤ ਹੋਵੇ ਅਤੇ ਜਾਂ ਫਿਰ ਗੈਰ ਫਿਲਮੀ ਗੀਤ ਕਿਉਂ ਨਾ ਹੋਵੇ, ਸੋ ਤੁਹਾਡੀ ਆਪਣੀ ਪਸੰਦ 'ਤੇ ਤੁਸੀਂ ਸੁਣ ਸਕਦੇ ਹੋ। ਸੋ ਇਸ ਦੇ ਲਈ ਸਾਡੇ ਨਾਲ ਅਗਲੇ ਜਿਹੜੇ ਸਰੋਤਾ ਨੇ ਰਾਬਤਾ ਕਰ ਚੁੱਕੇ ਨੇ ਜੀ, ਆਪਾਂ ਉਹਨਾਂ ਦੇ ਨਾਲ ਗੱਲਬਾਤ ਸਾਂਝੀ ਕਰ ਲੈਂਦੇ ਹਾਂ। ਹੈਲੋ ਜੀ, ਸਵਾਗਤ ਹੈ ਜੀ, ਆਪਣਾ ਨਾਮ ਅਤੇ ਗ੍ਰਾਂ ਦੱਸ ਦਿਓ। ਹਾਂਜੀ ਭਾਈ ਜੀ, ਸਵਾਗਤ ਹੈ। ਮੈਂ ਕਿਹਾ ਆਪਣਾ ਨਾਮ ਅਤੇ ਗ੍ਰਾਂ ਦੱਸ ਦਿਓ ਜੀ।
1: ਰਾਮਾ ਮੰਡੀ ਜੀ, ਪਵਨ ਸ਼ਰਮਾ
0: ਜੀ,
1: ਗੁਰਗਾਓਂ।
0: ਪਵਨ ਸ਼ਰਮਾ ਜੀ, ਬਹੁਤ ਬਹੁਤ ਸਵਾਗਤ ਹੈ ਰਾਮਾ ਮੰਡੀ ਤੋਂ। ਕੀ ਹਾਲ ਚਾਲ ਹੈ ਤੁਹਾਡਾ?
1: ਠੀਕ ਹੈ ਜੀ, ਬਹੁਤ ਵਧੀਆ।
0: ਮੰਡੀ ਦਾ ਕੀ
1: ਤੁਸੀਂ?
0: ਹਾਲ ਹੈ?
1: ਠੀਕ ਹੈ ਜੀ, ਵਧੀਆ।
0: ਜੀ ਜੀ ਜੀ ਤੇ ਜ਼ਿੰਦਗੀ ਕਿਵੇਂ ਚੱਲ ਰਹੀ ਹੈ ਤੇ ਕੰਮ ਕਾਰ ਕਿਵੇਂ ਚੱਲ ਰਹੇ ਨੇ?
1: ਠੀਕ ਠਾਕ ਹੈ ਜੀ, ਬਹੁਤ ਬਹੁਤ ਵਧੀਆ ਕੰਮ ਆ।
0: ਨਾ, ਇੱਕ ਪਾਸੇ ਠੀਕ ਠਾਕ, ਇੱਕ ਪਾਸੇ ਬਹੁਤ ਵਧੀਆ, ਦੋਨਾਂ 'ਚ ਫਰਕ ਹੈ।
1: ਠੀਕ ਠਾਕ ਆ, ਕੰਮ
0: ਠੀਕ ਹੈ।
1: ਵਧੀਆ ਚੱਲ ਰਿਹਾ।
0: ਅੱਛਾ, ਆਪ ਠੀਕ ਠਾਕ, ਆਪ ਵੀ ਨੌਵਰ ਨੌ ਰਿਹਾ ਕਰੋ, ਖੜਕੇ ਰਿਹਾ ਕਰੋ
1: ਨਹੀਂ
0: ਪੂਰੇ।
1: ਨਹੀਂ ਨੌਵਰ ਨੌ ਹੀ ਰਹੀਦਾ।
0: ਚਲੋ, ਜਦੋਂ ਰੇਡੀਓ ਤੇ ਕਾਲ ਮਿਲ ਜਾਂਦੀ ਹੈ ਤਾਂ ਸਾਡੇ ਸੱਜਣਾਂ ਦੀ ਵੈਸੇ ਹੀ ਜਿਹੜੀ ਆ ਤਬੀਅਤ ਸੈੱਟ ਹੋ ਜਾਂਦੀ ਹੈ ਪੂਰੀ ਵਧੀਆ, ਹੈ ਨਾ?
1: ਬਹੁਤ।
0: ਜੀ ਜੀ ਜੀ ਅੱਜ ਫਿਰ ਕਿਹੜੇ ਗੀਤ ਦੀ ਫਰਮਾਇਸ਼ ਨਾਲ ਜੁੜੇ ਹੋ ਤੁਸੀਂ?
1: ਉਹ ਗੀਤ ਸਾਹਿਬ ਕੋਮਲ ਗੁਲਸ਼ਨ ਦਾ, ਛੱਤੀ ਆਖੇ ਮਿਰਜ਼ੇ ਨੂੰ।
0: ਜੀ ਜੀ ਜੀ ਜੀ ਗੁਲਸ਼ਨ ਕੋਮਲ ਕਿਹੋ ਫਿਰ ਤੁਸੀਂ ਅਗਲੀ ਵਾਰ?
1: ਹਾਂ, ਗੁਲਸ਼ਨ ਕੋਮਲ।
0: ਹਾਂ, ਗੁਲਸ਼ਨ ਕੋਮਲ, ਗੁਲਸ਼ਨ ਪਹਿਲਾਂ ਪੈਂਦਾ, ਕੋਮਲ ਬਾਅਦ ਚੋਂ।
1: ਠੀਕ
0: ਜੀ
1: ਹੈ।
0: ਜੀ ਜੀ ਤੁਸੀਂ ਜੁੜੇ ਸਾਡੇ ਨਾਲ, ਤੁਹਾਡਾ ਬਹੁਤ ਧੰਨਵਾਦ। ਪਵਨ ਸ਼ਰਮਾ ਜੀ, ਰਾਮਾ ਮੰਡੀ ਵਾਲਿਆਂ ਦਾ ਵੀ, ਸਾਰਿਆਂ ਦਾ ਧੰਨਵਾਦ। ਤੇ ਗੀਤ ਸੁਣਵਾਈ ਫਿਰ।
1: ਧੰਨਵਾਦ ਵੀਰ ਜੀ।
0: ਜੀ ਸ਼ੁਕਰੀਆ। ਲਓ ਜੀ, ਇਹਨਾਂ ਦੀ ਪਸੰਦ ਤੇ ਸੁਣਦੇ ਹਾਂ ਇਹ ਗੀਤ, ਗੁਲਸ਼ਨ ਕੋਮਲ ਦੀ ਆਵਾਜ਼ ਵਿੱਚ ਤੇ ਹਰਦੇਵ ਦਲਗੀਰ ਹੋਰਾਂ ਦੀ ਰਚਨਾ।

0: ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਇਸ ਵੇਲੇ ਚੱਲ ਰਿਹਾ ਹੈ ਪ੍ਰੋਗਰਾਮ ਸ਼ਾਮ ਸੁਹਾਨੀ।
1: ਜੀ, ਸਟੂਡੀਓ ਦੀ ਘੜੀ ਦੇ ਅਨੁਸਾਰ ਸ਼ਾਮ ਦੇ 7:46 ਤੇ 5 ਸਕਿੰਟ ਹੋ ਚੁੱਕੇ। ਤੁਹਾਡੇ ਨਾਲ ਬਣਿਆ ਤੁਹਾਡਾ ਰੇਡੀਓ ਦੋਸਤ ਸੰਦੀਪ ਸ਼ੇਰਗਿੱਲ ਅਤੇ ਸਰੋਤਾ ਜੁੜ ਚੁੱਕੇ ਨੇ ਜੀ 0164-22-40-331 ਡਾਇਲ ਕਰਕੇ। ਹੈਲੋ,
2: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਬਾਈ ਜੀ, ਕੌਣ ਤੇ ਕਿੱਥੋਂ ਗੱਲ ਕਰ ਰਹੇ ਨੇ?
2: ਮੈਂ ਜਸਕਰਨ ਗੱਲ ਕਰ ਰਿਹਾ ਗੱਲੇ ਵਾਲਾ ਪਿੰਡ ਤੋਂ, ਤਲਵੰਡੀ ਸਾਬੋ ਕੋਲੇ
1: ਜੀ। ਗੱਲੇ ਵਾਲਾ ਤਲਵੰਡੀ ਸਾਬੋ ਦੇ ਨੇੜੇ?
2: ਹਾਂਜੀ।
1: ਤੇ ਇਧਰੋਂ ਮੈਂ ਖਿਆਲ ਪੰਜਾਬ ਦੀ ਇਧਰ ਨੂੰ ਹੱਦ ਬੰਨਾ ਖਤਮ ਹੁੰਦਾ, ਹਰਿਆਣਾ ਸ਼ੁਰੂ ਹੋ ਜਾਂਦਾ, ਉੱਥੇ ਜਾ ਜਾਂਦਾ।
2: ਬਾਰਡਰ ਦਾ ਪਹਿਲਾ ਪਿੰਡ ਹੀ ਹੈ ਜੀ।
1: ਅੱਛਾ, ਬਾਰਡਰ ਦਾ ਉਧਰਲੇ ਪਾਸਿਓਂ ਪਹਿਲਾ, ਹਨਾ, ਇਧਰੋਂ ਆਖਰੀ ਹੋ ਗਿਆ ਫਿਰ?
2: ਹਾਂਜੀ
1: ਜੀ ਜੀ ਜੀ ਜੀ ਜੀ ਚਲੋ। ਤੇ ਇਧਰੋਂ ਗਾਹ ਰੋੜੀ ਵਗੈਰਾ ਪਿੰਡ ਆ ਜਾਂਦੇ ਨੇ, ਹਨਾ, ਉਧਰਲੇ?
2: ਹਾਂ, ਉਹ ਬਹੁਤ ਦੂਰ ਆ ਜਾਂਦੇ ਆ ਜੀ।
1: ਹਾਂ, ਕਾਫੀ ਲੰਬਾ ਪਿੰਡਾ ਤੈਅ ਕਰਨਾ ਪੈਂਦਾ ਉਹਦੇ ਵਾਸਤੇ। ਤੇ ਬਾਈ ਜੀ, ਜਸਕਰਨ ਕੀ ਕਰਦੇ ਹੋ ਤੁਸੀਂ?
2: ਮੈਂ ਸਟੱਡੀ ਕੰਪਲੀਟ ਕਰੀ ਆ ਹੁਣੀ ਆਪਣੀ ਮਾਸਟਰਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ।
1: ਜੀ, ਮਾਸਟਰਸ ਕਿਹੜੇ ਵਿਸ਼ੇ ਦੇ ਵਿੱਚ ਕੀਤੀ ਹੈ ਵੀਰੇ?
2: ਕੰਪਿਊਟਰ ਸਾਇੰਸ ਜੀ।
1: ਕੰਪਿਊਟਰ ਸਾਇੰਸ 'ਚ? ਤੇ ਅੱਗੇ ਨਾਲ ਕੋਈ ਪ੍ਰਾਈਵੇਟ ਕੰਮ ਦੇਖ ਰਹੇ ਹੋ ਜਾਂ ਕੋਈ ਹੋਰ ਅੱਗੇ ਸਰਕਾਰੀ ਪੋਸਟਾਂ ਦੀ ਤਿਆਰੀ ਕਰ ਰਹੇ ਹੋ ਕੋਈ?
2: ਮੈਂ ਪ੍ਰਾਈਵੇਟ ਜੋਬ ਲੱਭ ਰਿਹਾ ਜੀ।
1: ਹਜੇ ਲੱਭ ਰਹੇ ਹੋ? ਠੀਕ ਠੀਕ ਠੀਕ ਚਲੋ। ਤੇ ਮੈਂ ਖਿਆਲ ਹੁਣ ਆਉਣੀਆਂ ਵੀ ਹੈ ਕੁਛ ਕੁ ਪੋਸਟਾਂ, ਜਾਂਦੇ ਜਾਂਦੇ ਆਉਂਦੀਆਂ, ਤੇ ਹੈ ਨਾ, ਕਿ ਤਿਆਰੀ ਰੱਖਿਓ ਆਪਦੀ ਜਿੰਨੀ ਕੁ ਹੋ ਸਕਦੀ ਹੈ। ਤੇ ਬਾਕੀ ਜਿਹੜੀਆਂ ਪ੍ਰਾਈਵੇਟ ਖੇਤਰ ਦੇ ਵਿੱਚ ਵੀ ਬਹੁਤ ਵਧੀਆ ਕੰਪਨੀਆਂ ਦੇ ਵਿੱਚ ਜਿਹੜੀ ਕੰਪਿਊਟਰ ਲਾਈਨ ਦੀ ਤਾਂ ਜੋਬ ਬਹੁਤ ਵਧੀਆ ਮਿਲ ਜਾਂਦੀ ਹੈ ਨਾ ਜੀ। ਤੇ ਜਸਕਰਨ ਹੋਰ ਕੀ ਸ਼ੌਂਕ ਰੱਖਿਆ? ਬਿਲਕੁਲ। ਤੇ ਤੁਹਾਡੇ ਘਰੋਂ ਹੋਰ ਵੀ ਕੋਈ ਫੋਨ ਲਾਉਂਦਾ ਪਹਿਲਾਂ?
2: ਹਾਂ, ਡੈਡੀ ਲਾਉਂਦੇ ਹੁੰਦੇ ਪਹਿਲਾਂ।
1: ਕੀ ਨਾਮ ਹੈ ਉਹਨਾਂ ਦਾ?
2: ਹਰਵੰਤ ਸਿੰਘ ਜੀ।
1: ਹਰਵੰਤ ਸਿੰਘ ਜੀ, ਠੀਕ ਹੈ ਬਾਜੀ। ਮੈਨੂੰ ਲੱਗਿਆ ਮੈਂ ਸ਼ਾਇਦ ਇੱਥੋਂ ਪਹਿਲਾਂ ਵੀ ਕਦੇ ਫੋਨ ਆਇਆ ਕੋਈ। ਤੇ ਅੱਜ ਕਿਹਨਾਂ ਦੀ ਆਵਾਜ਼ ਚ ਗੀਤ ਸੁਣਨਾ ਪਸੰਦ ਕੀਤਾ ਜੀ?
2: ਰਵਿੰਦਰ ਸੰਧੂ ਜੀ।
1: ਨਹੀਂ, ਤੁਸੀਂ ਪਰਮਿੰਦਰ ਸੰਧੂ ਕਹਿ ਰਹੇ ਸੀ, ਹੈ ਨਾ?
2: ਪਰਮਿੰਦਰ ਸੰਧੂ ਉੱਡ ਗਏ।
1: ਹਾਂ, ਤੇ ਚਲੋ ਕੋਈ ਗੱਲ ਨਹੀਂ, ਮੇਰੇ ਖਿਆਲ ਤੁਹਾਡੇ ਪਾਪਾ ਦੀ ਪਸੰਦ ਹੈ, ਹੈ ਨਾ ਇਹ ਗੀਤ?
2: ਹਾਂਜੀ
1: ਜੀ ਜੀ ਜੀ। ਸ਼ੁਕਰੀਆ ਜਸਕਰਨ ਵੀਰੇ, ਤੁਸੀਂ ਜੁੜੇ ਸਾਡੇ ਨਾਲ, ਤੁਹਾਡਾ ਧੰਨਵਾਦ ਜੀ। ਆਓ ਫਿਰ ਗੀਤ ਸੁਣਦੇ ਹਾਂ ਇਹਨਾਂ ਦੀ ਪਸੰਦ ਤੇ, ਜਿਹੜੇ ਕਿ ਸਾਡੇ ਨਾਲ ਪਿੰਡ ਗਹਿਲੇ ਵਾਲਾ ਤੋਂ ਜੁੜੇ ਸੀ, ਨੇੜੇ ਤਲਵੰਡੀ ਸਾਬੋ ਤੋਂ, ਜਸਕਰਨ ਸਿੰਘ।

0: महंगाई महंगाई, इस महंगाई में सुकून से कौन सो पाएगा?
1: वही जो स्लीप वेल स्टोर से मैट्रेसेस खरीद कर लाएगा, क्योंकि स्लीप वेल में चल रहा है ग्रेट स्लीप वेल फेस्टिवल, जहां आपको मिलेगा फ्लैट 21% से 100% तक का डिस्काउंट। विजिट द नियरेस्ट स्लीप वेल स्टोर टुडे।
2: आकाशवाणी FM बठिंडा FM बैंड 101.1 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਇਸ ਵੇਲੇ ਚੱਲ ਰਿਹਾ ਹੈ ਪ੍ਰੋਗਰਾਮ ਸ਼ਾਮ ਸੁਹਾਨੀ।
3: ਜੀ ਸਰੋਤੇ, ਅਗਲੇ ਸਰੋਤਾ ਸਾਡੇ ਨਾਲ ਲਾਈਨ ਤੇ ਬਣੇ ਹੋਏ ਨੇ ਜੀ। ਹੈਲੋ,
4: ਹੈਲੋ,
3: ਸਵਾਗਤ ਹੈ ਜੀ। ਮਿੱਠੂ ਸਿੰਘ ਜੀ, ਸਵਾਗਤ ਹੈ, ਹਾਜ਼ਰੀ ਤੁਹਾਡੀ ਲੱਗ ਗਈ ਹੈ। ਰੇਡੀਓ ਤੇ ਆਵਾਜ਼ਾਂ ਪਿੱਛੇ ਆ ਰਹੀਆਂ ਨੇ ਆਪਣੀਆਂ ਮੁੜ ਮੁੜ ਕੇ, ਤੇ ਇਹ ਪਹਿਲਾਂ ਹੀ ਹੋ ਜਾਇਆ ਕਰੋ ਤਾਂ ਕਿ ਫਿਰ ਖੜਕਾ ਦੜਕਾ ਜਾਂ ਸਾਫ ਸੁਥਰਾ ਰਹੇ। ਠੀਕ ਹੈ, ਚੰਗੀ ਗੱਲ ਹੈ ਜੀ, ਚੰਗੀ ਗੱਲ ਹੈ। ਤੇ ਨਾਲ ਫਿਰ ਸੱਜਣ ਕੌਣ ਕੌਣ ਖੜੇ ਨੇ?
4: ਮੇਰਾ ਸਾਰਾ ਪਰਿਵਾਰ ਹੀ ਖੜਾ ਜੀ, ਮੇਰੇ ਨੋਹਾ, ਪੋਤੇ, ਪੋਤੀਆਂ, ਮੇਰਾ,
3: ਵਾਹ ਜੀ ਵਾਹ,
4: ਮੇਰਾ ਮੁੰਡਾ।
3: ਕੀ ਬਾਤ ਹੈ, ਚਲੋ ਪਰਿਵਾਰ ਨੂੰ ਪਰਮਾਤਮਾ ਇਦਾਂ ਹੀ ਰੰਗ ਭਾਗ ਲਾਈ ਰੱਖੇ, ਹੱਸਦਾ ਵਸਦਾ ਤੇ ਮਿਲ ਜੁਲ ਕੇ ਰਹੇ ਪਰਿਵਾਰ ਤੁਹਾਡਾ।
4: ਬਾਕੀ ਤੈਨੂੰ ਜੇ ਸੁਣਦੇ ਬਹੁਤ ਹੈ ਸਾਰਾ ਪਰਿਵਾਰ ਹੀ।
3: ਜੀ ਜੀ ਜੀ, ਮਿੱਠੂ ਸਿੰਘ ਜੀ, ਅੱਜ ਫਿਰ ਕਿੰਨਾ ਦੀ ਆਵਾਜ਼ ਚ ਗੀਤ ਸੁਣੋਗੇ ਮਿੱਠੂ ਸਿੰਘ ਜੀ?
4: ਅਸੀਂ ਵੀ ਸੁਣਾਂ ਗਰੰਗੇ ਦੀ ਬਾਰਾ ਤੇ ਹੱਸਦਾ ਜਾਲਵਾ ਪੰਜਾਬੀ ਜੱਟੀ ਆ ਗਈ ਆ।
3: ਪਾਸੇ ਹੋ ਜਾ ਜਾਲਵਾ ਹੈ ਤੇ ਪੰਜਾਬਣ ਜੱਟੀ ਆਈ ਹੈ ਜੀ। ਪੁਰਾਣੇ ਗੀਤਾਂ ਦੇ ਬੜੇ ਸ਼ਕੀਨ ਹੋ ਲੱਗਦਾ ਹਨਾ ਤੁਸੀਂ?
4: ਸਰ ਨਾ ਅਸੀਂ ਨੂੰ ਚਲੋ ਹੁਣ ਸੁਣ ਕੇ ਜਿਹੜਾ ਵਾ ਸਾਡੇ ਕੋਲ ਜ਼ਿਕਰ ਹੁੰਦਾ ਸੀ
3: ਜੀ,
4: 102 ਮਾਡਲ ਦਿੱਲੀਆਂ ਮਸ਼ੀਨ ਲਿਆਂਦੀ ਹੋਵੇ
3: ਜੀ ਜੀ,
4: ਤੇ ਸਾਡੇ ਕੋਲ ਰਿਕਾਰਡ 50 ਹਲੇ ਪਏ ਆ ਉਹ ਪੁਰਾਣੇ ਪਹਿਲਾਂ ਤਵੇ ਜੋ ਨਹੀਂ ਨਾ।
3: ਵਾਹ ਜੀ
4: ਵਾਹ
3: ਜੀ ਜੀ,
4: ਉਹਦੇ ਪੇਟੀ ਦੇ ਵਿੱਚ ਪਿਆ ਨੇ ਸਾਡੇ ਕੋਲ।
3: ਚਲੋ ਸੰਭਾਲ ਕੇ ਰੱਖਿਓ, ਅੱਜ ਕੀਮਤ ਬਹੁਤ ਜ਼ਿਆਦਾ ਇਹਨਾਂ ਦੀ, ਐਵੇਂ ਨਾ ਦੇ ਦਿਓ ਕਿਸੇ ਨੂੰ। ਅੱਜ ਕੋਈ ਐਵੇਂ ਤੁਹਾਨੂੰ ਕੋਈ ਲਾਲਚ ਦੇ ਕੇ ਨਾ ਲੈ ਜੇ, ਇਹਨਾਂ ਦੀ ਕੀਮਤ ਬਹੁਤ ਜ਼ਿਆਦਾ, ਕਿਉਂਕਿ ਇਹ ਨਹੀਂ ਮਿਲ ਰਹੇ ਹੁਣ ਪੁਰਾਣੇ ਜਿਹੜੇ ਰਿਕਾਰਡ ਸੀ ਜਿਹਦੇ ਕੋਲੇ ਪਏ ਆ, ਉਹ ਦੇ ਨਹੀਂ ਰਿਹਾ ਕਿਸੇ ਨੂੰ। ਹਾਂਜੀ, ਚਲੋ ਨਿਸ਼ਾਨੀਆਂ ਸੰਭਾਲ ਕੇ ਰੱਖੋ, ਬਜ਼ੁਰਗਾਂ ਦੀ ਨਿਸ਼ਾਨੀ ਹੈ ਹਨਾ
4: ਤੇ।
3: ਜੀ ਸ਼ੁਕਰੀਆ ਮਿੱਠੂ ਸਿੰਘ ਜੀ, ਤੁਸੀਂ ਜੁੜੇ ਸਾਡੇ ਨਾਲ, ਤੁਹਾਡਾ ਬਹੁਤ ਧੰਨਵਾਦ ਜੀ।
4: ਠੀਕ ਹੈ, ਤੁਹਾਡਾ ਵੀ ਧੰਨਵਾਦ, ਸ਼ੁਕਰੀਆ
3: ਜੀ ਜੀ।

0: वही जो स्लीप वेल स्टोर से मैट्रेसेस खरीद कर लाएगा, क्योंकि स्लीप वेल में चल रहा है ग्रेट स्लीप वेल फेस्टिवल, जहां आपको मिलेगा फ्लैट 21% से 100% तक का डिस्काउंट। विजिट द नियरेस्ट स्लीप वेल स्टोर टुडे।
1: जी श्रोतियों, प्रोग्राम के अखीर दे विच एक होर श्रोता साडे नाल राबता कर चुके ने जी। हैलो
2: ਸਤਿ
1: ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ? ਬੜੀ ਪੁਰਾਣੀ ਜਾਣੀ ਪਹਿਚਾਣੀ ਆਵਾਜ਼ ਗੁਨਿਆਣਾ ਮੰਡੀ ਤੋਂ ਆਈ ਲੱਗਦੀ ਹੈ। ਵਾਹ ਜੀ ਵਾਹ, ਕੀ ਹਾਲ ਚਾਲ ਹੈ?
2: ਹਾਲ ਚਾਲ ਬਹੁਤ ਵਧੀਆ, ਤੁਸੀਂ ਆ ਗਏ ਤੇ ਥੋੜੀ ਸਾਂਸਵਾਣੀ ਹੋਰ ਵੀ ਵਧੀਆ ਕਰ ਜਾਂਦੇ
1: ਹੋ। ਧੰਨਵਾਦ, ਤੁਸੀਂ ਜਾਂਦੇ ਜਾਂਦੇ ਹਾਜ਼ਰੀ ਲਵਾ ਜਾਂਦੇ ਹੋ। ਜਦੋਂ ਕਦੇ ਪ੍ਰੋਗਰਾਮ ਹੁੰਦਾ ਨਾ, ਤੁਸੀਂ ਅਖੀਰ ਦੇ ਵਿੱਚ ਆ ਕੇ ਮਿਲਦੇ ਹੋ ਤੇ ਸਾਡਾ ਵੀ ਦਿਨ ਜਿਹੜਾ ਹੋਰ ਵਧੀਆ
2: ਕਰਦਾ। ਸਾਰੇ ਸਰੋਤਿਆਂ ਨੂੰ ਟਾਈਮ ਦੇਈਦਾ ਵੀ ਲਾ ਲਓ, ਤੁਸੀਂ ਲਾ ਲਓ।
1: ਚੰਗੀ ਗੱਲ ਹੈ, ਸੋਹਣੀ ਗੱਲ ਹੈ ਜੀ। ਤੇ
2: ਲੱਗ ਜਾਂਦਾ ਤੇ ਆਪਣਾ ਤਾਂ ਕੋਈ ਗੱਲ ਨੀ, ਆਪਾਂ ਦਾ ਕਿਹੜਾ।
1: ਸੇਤਾ ਮਲਕੀਤ ਜੀ, ਸੇਤਾ ਠੀਕ ਨੇ?
2: ਸੇਤਾ ਵਧੀਆ ਜੀ।
1: ਗੀਤ ਫਿਰ ਅੱਜ ਕਿਹੜੇ ਦੀ ਫਰਮਾਇਸ਼, ਕੋਈ ਖਾਸ ਕਲਾਕਾਰ?
2: ਬਸ ਉਹ ਸੁਰਿੰਦਰ ਸਿੰਘ ਦੇ ਹੀ ਸੁਣਾ ਦਿਓ ਕਲੀ ਕੋਈ।
1: ਲਓ ਜੀ, ਸਾਹਿਬਾਂ ਜੱਟੀ ਉਹਨਾਂ ਦੀ ਆਵਾਜ਼ 'ਚ ਗਾਇਆ ਹੋਇਆ, ਤੇ ਵੇਖਦੇ ਹਾਂ ਕਿੱਦਾਂ ਦਾ ਗੀਤ ਹੈ, ਤੁਹਾਡੇ ਸਾਰਿਆਂ ਦੇ ਨਾਲ ਸਾਂਝਾ ਕਰਦੇ ਹਾਂ। ਬਾਕੀ ਮਲਕੀਤ ਜੀ, ਤੁਸੀਂ ਜੁੜੇ, ਤੁਹਾਡਾ ਬਹੁਤ ਧੰਨਵਾਦ ਜੀ।
2: ਤੁਹਾਡਾ ਬਹੁਤ ਧੰਨਵਾਦ ਜੀ।
1: ਸ਼ੁਕਰੀਆ।

ਇਹ ਸੀ ਸਰੋਤਿਓ ਅੱਜ ਦਾ ਪ੍ਰੋਗਰਾਮ ਸ਼ਾਮ ਸੁਹਾਨੀ। ਤਕਨੀਕੀ ਸਹਿਯੋਗ ਦੇ ਲਈ ਸਮੁੱਚੀ ਤਕਨੀਕੀ ਟੀਮ ਦਾ ਅਤੇ ਸਰਦਾਰ ਕੁਲਵੰਤ ਸਿੰਘ ਹੋਰਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਜੀ। ਸੋ ਇਸ ਦੇ ਨਾਲ ਹੀ ਮੈਨੂੰ ਆਪਣੇ ਰੇਡੀਓ ਦੋਸਤ ਸੰਦੀਪ ਸ਼ੇਰਗਿੱਲ ਨੂੰ ਦਿਓ ਆਗਿਆ। ਧੰਨਵਾਦ।

0: प्रोग्राम श्याम सुहानी।
1: ਹੁਣੇ ਤੁਸੀਂ ਸੁਣ ਰਹੇ ਸੀ ਤੁਹਾਡੀਆਂ ਫਰਮਾਇਸ਼ਾਂ 'ਤੇ ਆਧਾਰਿਤ ਪ੍ਰੋਗਰਾਮ ਸ਼ਾਮ ਸੁਹਾਣੀ। ਪੇਸ਼ ਕਰ ਰਹੇ ਸਨ ਸੰਦੀਪ ਸ਼ੇਰਗਿੱਲ। ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਸਟੂਡੀਓ ਦੀ ਘੜੀ ਅਨੁਸਾਰ ਸਮਾਂ ਰਾਤ ਦੇ 8:40। ਹੁਣ ਤੁਸੀਂ ਸੁਣੋ ਇੱਕ ਸਪੋਂਸਰਡ ਪ੍ਰੋਗਰਾਮ ਉਮੰਗ। ਅੱਜ ਤੁਸੀਂ ਇਸ ਪ੍ਰੋਗਰਾਮ ਦਾ 167ਵਾਂ ਭਾਗ ਸੁਣੋਗੇ, 1367ਵਾਂ ਭਾਗ ਸੁਣੋਗੇ। ਇਸ ਪ੍ਰੋਗਰਾਮ ਨੂੰ NCERT ਵੱਲੋਂ ਸਪੋਂਸਰਡ ਕੀਤਾ ਗਿਆ ਹੈ।

0: ਹੁਣੇ ਤੁਸੀਂ ਸੁਣ ਰਹੇ ਸੀ ਸਾਡਾ ਵਿਸ਼ੇਸ਼ ਸਪੌਂਸਰ ਪ੍ਰੋਗਰਾਮ ਉਮੰਗ। ਅੱਜ ਤੁਸੀਂ ਇਸ ਪ੍ਰੋਗਰਾਮ ਦੀ 1367ਵੀਂ ਕੜੀ ਸੁਣ ਰਹੇ ਸੀ। ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ ਸਟੂਡੀਓ ਦੀ ਕੜੀ ਦੇ ਅਨੁਸਾਰ ਰਾਤ ਦੇ 8:30 ਹੋ ਰਹੇ ਨੇ। ਹੁਣ ਪੇਸ਼ ਹੈ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ। ਅਤੇ ਅੱਜ ਦੇ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਵਿੱਚ ਸੁਣਵਾਏ ਜਾਣਗੇ ਤੁਹਾਡੇ ਦੁਆਰਾ ਭੇਜੇ ਖਤਾਂ 'ਤੇ ਆਧਾਰਿਤ ਫਰਮਾਇਸ਼ੀ ਗੀਤ। ਜੀ ਸਵਾਗਤ ਸਾਰੇ ਹੀ ਸਰੋਤਿਆਂ ਦਾ ਤੁਹਾਡੇ ਆਪਣੇ ਰੇਡੀਓ ਦੋਸਤ ਸੰਦੀਪ ਸ਼ਿਰਗਲ ਵੱਲੋਂ। ਤੇ ਅੱਜ ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈ ਰਹੇ ਨੇ
1: ਅੰਮ੍ਰਿਤਪਾਲ ਸਿੰਘ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
0: ਜੀ ਅੰਮ੍ਰਿਤਪਾਲ, ਕਿਹੜੇ ਕਿਹੜੇ ਖੱਤ ਫਿਰ ਜਿਹੜੇ ਅੱਜ ਤੁਸੀਂ ਹਾਜ਼ਰੀ ਲਵਾਉਣ ਜਾ ਰਹੇ ਹੋ, ਕਿਹਨਾਂ ਦੇ ਖੱਤ ਨੇ ਇੱਕ ਵਾਰ ਤੁਸੀਂ ਪੜ੍ਹੋ ਅਤੇ ਅਗਲੇ ਖੱਤ ਫਿਰ ਮੈਂ ਤੁਹਾਡੇ ਨਾਲ ਸਾਂਝੇ ਕਰਦਾ।
1: ਹਾਂਜੀ, ਅੱਜ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਵਿੱਚ ਆਪਣੇ ਕੋਲ ਖੱਤ ਆਏ ਨੇ ਮਲੋੜ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ ਜ਼ਿਲ੍ਹਾ ਮੁਕਤਸਰ ਪਿੰਡ ਮੋਲਾਂ ਤੋਂ, ਪਾਲ ਗਿੱਲ, ਗੁਰਦਿਆਲ ਗਿੱਲ, ਸਾਧੂ ਗਿੱਲ, ਦਿਸ਼ਾ ਮੋਲਾ, ਦਰਸ਼ਨ ਬਰਾੜ, ਮਲਕੀਤ ਕੁੜਿਆਣਾ ਤੋਂ ਜੀ।
0: ਜੀ, ਅਤੇ ਅਗਲਾ ਜਿਹੜਾ ਖੱਤ ਹੈਗਾ ਉਹ ਤੁਹਾਡੇ ਨਾਲ ਸਾਰਿਆਂ ਨਾਲ ਮੈਂ ਸਾਂਝਾ ਕਰ ਦਿੰਦਾ। ਗਿੱਦੜਵਾਹਾ ਤੋਂ ਲਿਖਣ ਵਾਲੇ ਦੋਸਤ ਨੇ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ, ਹਿਨਾਸ਼ਾ ਬੇਬੀ,

0: ਖੈਰ ਵੀ ਤੇ ਇਹਨਾਂ ਸਾਰੇ ਦੋਸਤਾਂ ਨੇ ਨਾ ਜੀ ਸਾਡੇ ਕੋਲੋਂ ਰਜਿੰਦਰ ਰਾਜਨ ਹੋਰਾਂ ਦੀ ਆਵਾਜ਼ ਦੇ ਵਿੱਚ ਗੀਤ ਦੀ ਮੰਗ ਕੀਤੀ ਹੈ ਤੇ ਅਗਲਾ ਖੱਤ ਤੁਸੀਂ ਸਾਂਝਾ ਕਰ ਦਿਓ।
1: ਅਗਲਾ ਖਾਤਾ ਹੈ ਜੀ, ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਔਰ ਗੀਤਾ ਹੋਰਾਂ ਦਾ।
0: ਜੀ ਤੇ ਅਖੀਰਲਾ ਜਿਹੜਾ ਇਸ ਗੀਤ ਦੇ ਲਈ ਖੱਤ ਸ਼ਾਮਿਲ ਕਰ ਰਹੇ ਹਾਂ ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਨਿਹਾਰਿਕਾ, ਵੰਸ਼, ਕਰਨ ਬੱਤਾ ਤੇ ਹਾਰਦਿਕ ਅਤੇ ਨਾਲ ਹੀ ਗੀਤੂ ਬੱਤਾ ਹੋਰਾਂ ਦਾ। ਸੋ ਆਓ ਜੀ ਆਪਾਂ ਸੁਣਵਾਈਏ ਗੀਤ, ਚਲਾ ਦਈਏ ਜੀ ਫਿਰ ਗੀਤ।
1: ਹਾਂਜੀ ਹਾਂਜੀ।

0: ਜੀ ਸਰੋਤਿਓ, ਤੁਸੀਂ ਸੁਣ ਰਹੇ ਸੀ ਰਜਿੰਦਰ ਰਾਜਨ ਹੋਰਾਂ ਦੀ ਆਵਾਜ਼ ਦੇ ਵਿੱਚ ਇਹ ਗੀਤ। ਅਗਲਾ ਗੀਤ ਤੁਹਾਨੂੰ ਸੁਣਵਾਉਣ ਜਾ ਰਹੇ ਹਾਂ ਅਸੀਂ ਸ਼ੈਰੀ ਮਾਨ ਹੋਰਾਂ ਦੀ ਆਵਾਜ਼ ਦੇ ਵਿੱਚ, ਅਤੇ ਆਓ ਵੇਖਦੇ ਹਾਂ ਇਸ ਗੀਤ ਨੂੰ ਸੁਣਨ ਵਾਸਤੇ ਕਿਹੜੇ ਕਿਹੜੇ ਦੋਸਤਾਂ ਦੀ ਫਰਮਾਇਸ਼ ਸਾਡੇ ਕੋਲ ਪਹੁੰਚ ਚੁੱਕੀ ਹੈ ਜੀ, ਅਤੇ ਆਪਾਂ ਉਹ ਕੁਝ ਨਾਮ ਸਾਂਝੇ ਕਰਦੇ ਹਾਂ। ਪਹਿਲਾ ਖੱਤ ਹੈ ਜੀ ਮਹਿਸ਼ ਗੇਟ ਨਾਭਾ ਤੋਂ, ਸਾਡੇ ਕੋਲ ਸੋਮਦੱਤ, ਕੈਰਵ, ਜੋਤੀ ਰਾਣੀ ਅਤੇ ਗੁਰਮੰਤਨ ਹੋਰਾਂ ਦਾ ਪਹੁੰਚਿਆ ਜੀ।
1: ਅਗਲਾ ਖੱਤ ਹੈ ਜੀ ਪਿੰਡ ਮੂਲਿਆਂ ਵਾਲੀ, ਜ਼ਿਲ੍ਹਾ ਫਾਜ਼ਿਲਕਾ। ਲਿਖਣ ਵਾਲੇ ਨੇ ਵਿਨੋਦ ਕਾਠਵਾਲ, ਪ੍ਰਵੀਨ ਕਾਠਵਾਲ, ਹਣੀ, ਜੰਨਤ ਚੌਧਰੀ, ਪ੍ਰੇਮ ਸਿੰਘ।
0: ਜੀ, ਅਤੇ ਇਸ ਦੇ ਨਾਲ ਹੀ ਪੱਖੀ ਖੁਰਦ ਫਰੀਦਕੋਟ ਤੋਂ ਸਾਡੇ ਕੋਲ ਜਿਹੜਾ ਅਗਲਾ ਖਤ ਪਹੁੰਚਿਆ ਹੋਇਆ ਜੀ, ਇਹਦੇ ਵਿੱਚ ਲਿਖ ਰਹੇ ਨੇ ਸਤਨਾਮ ਸਿੰਘ ਗਿੱਲ, ਗੁਰਿੰਦਰ ਗਿੱਲ, ਗੁਰਲੀਨ ਅਤੇ ਨਾਲ ਹੀ ਇਹਨਾਂ ਦਾ ਪੂਰਾ ਗਿੱਲ ਪਰਿਵਾਰ।
1: ਹਾਂਜੀ, ਅਗਲਾ ਖਤ ਹੈ ਪਿੰਡ ਜਗਾ ਰਾਮ ਤੀਰਥ। ਲਿਖਣ ਵਾਲੇ ਨੇ ਬੱਗਾ ਸਿੰਘ ਦਿਲਵਰ, ਅਸ਼ੋਕ ਕੁਮਾਰ ਬਾਂਸਲ, ਅਨੀਤਾ ਰਾਣੀ, ਦੀਪਕ ਬਾਂਸਲ, ਅਜੀਤ ਕੌਰ, ਬਠਿੰਡਾ।
0: ਜੀ, ਅਤੇ ਨਾਲ ਇਹਨਾਂ ਦੇ ਮੇਰੇ ਖਿਆਲ ਹਰਮਨ ਲਿਖਿਆ ਇਹਨਾਂ ਨੇ, ਹੈ ਨਾ, ਅਖੀਰ ਦੇ ਵਿੱਚ। ਅਤੇ ਅਗਲਾ ਜਿਹੜਾ ਹੈ ਜੀ ਖੱਤ ਸਾਡੇ ਕੋਲ ਪਹੁੰਚਿਆ ਅੰਮ੍ਰਿਤਪਾਲ ਜੀ, ਨੇੜੇ ਧਰਮਸ਼ਾਲਾ ਪਿੰਡ ਕੋਟਲੀ ਅਬਲੂਕੀ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ। ਸੀਤਾ ਰਾਮ ਜੀ, ਸੁੱਖਾ, ਦੇਬੀ, ਕੋਟਲੀ, ਕਿੰਦਾ, ਅਤੇ ਨਾਲ ਹੀ ਇਹਨਾਂ ਦੇ ਬਹੁਤ ਸਾਰੇ ਦੋਸਤ, ਨੀਲਾ ਸਰਾਹ ਹੋ ਗਿਆ ਜੀ, ਅਤੇ ਕਾਲਾ ਵੀਰ ਹੋ ਗਿਆ, ਰੂਪ ਅਤੇ ਰਾਣਾ। ਸੋ ਇਹਨਾਂ ਸਾਰਿਆਂ ਦਾ ਵੀ ਅਸੀਂ ਸਵਾਗਤ ਕਰਦੇ ਹਾਂ, ਅਤੇ ਇਹਨਾਂ ਸਾਰਿਆਂ ਦੀ ਪਸੰਦ 'ਤੇ ਸੁਣਦੇ ਹਾਂ ਸ਼ੈਰੀ ਮਾਨ ਹੋਰਾਂ ਦੀ ਆਵਾਜ਼ 'ਚ ਇਹ ਗੀਤ।

0: ਹਾਂਜੀ, ਇਸੇ ਕੜੀ ਵਿੱਚ ਅਗਲਾ ਖਤ ਸ਼ਾਮਲ ਹੋਇਆ ਆਪਣੇ ਕੋਲੇ ਪਿੰਡ ਕੁੜਿਆਣਾ ਤੋਂ, ਜ਼ਿਲ੍ਹਾ ਫਾਜ਼ਿਲਕਾ। ਖਤ ਭੇਜਣ ਵਾਲੇ ਨੇ ਮਲਕੀਤ ਸਿੰਘ ਕੁੜਿਆਣਾ, ਮਨਜੀਤ ਕੌਰ ਬਠਿੰਡਾ, ਦਪਿੰਦਰ ਸਿੰਘ, ਗੁਰਸ਼ਬਦ ਸਿੰਘ, ਦਰਸ਼ਨ ਸਿੰਘ ਅਤੇ ਸਮੂਹ ਬਰਾੜ ਪਰਿਵਾਰ। ਇਹਨਾਂ ਨੇ ਆਪਣੇ ਦੋਸਤ ਨੂੰ ਵੀ ਸ਼ਾਮਲ ਕੀਤਾ ਜੀ, ਕੁਲਵੰਤ ਸਿੰਘ ਗਿੱਲ ਜੀ ਨੂੰ
1: ਜੀ। ਅਤੇ ਇਸ ਤੋਂ ਇਲਾਵਾ ਅੰਮ੍ਰਿਤਪਾਲ ਸਾਡੇ ਕੋਲ ਜਿਹੜਾ ਅਗਲਾ ਖੱਤ ਪਹੁੰਚਿਆ ਜੀ, ਉਹ ਸ਼ਾਮਿਲ ਕਰਦੇ ਹਾਂ। ਮਸੀਤਾਂ ਡੱਬ ਵਾਲੀ ਤੋਂ ਦਰਸ਼ਨ ਲੋਟ, ਸਰਗੁਣ, ਇੰਦਰਜੀਤ, ਕਮਲਜੀਤ, ਮੀਨਾਕਸ਼ੀ ਸਾਗਰ ਅਤੇ ਨਾਲ ਹਨੀ ਲੋਟ ਹੋਰਾਂ ਦਾ। ਅਤੇ ਇਸ ਦੇ ਨਾਲ ਹੀ ਗਾਂਧੀ ਚੌਂਕ ਰੋਪੜ ਤੋਂ ਖੱਤ ਪਹੁੰਚਿਆ ਜੀ ਸਾਡੇ ਕੋਲ, ਹਰਦੇਵ ਮੀਕਾ, ਬਲਵਿੰਦਰ ਵਿਰਕ, ਜੈਤੇਗ ਵਿਰਕ ਅਤੇ ਮੀਕਾ ਵਿਰਕ ਹੋਰਾਂ ਦਾ।
0: ਹਾਂਜੀ, ਇਸ ਦੇ ਨਾਲ ਹੀ ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਪੁੱਚੋ ਕੈਂਚੀਆਂ ਤੋਂ ਜੀ ਆਪਣੇ ਕੋਲ ਖੱਤ ਸ਼ਾਮਲ ਹੋ ਰਿਹਾ ਜੀ। ਪ੍ਰੇਮ ਸਿੰਘ ਜੌੜਾ, ਮਨਜੀਤ ਕੌਰ ਜੌੜਾ, ਕਰਨਵੀਰ ਕਰਨ, ਦਪਿੰਦਰ, ਵਰਿੰਦਰ ਅਤੇ ਸਿਮਰਨ ਦਾ, ਇਹਨਾਂ ਨੇ ਏਕਮ, ਦਮਨ, ਅਭਿਜੋਤ ਨੂੰ ਵੀ ਸ਼ਾਮਿਲ ਕੀਤਾ ਔਰ ਲਿਖਿਆ, ਉਮੀਦ ਹੈ ਕਿ ਖੱਤ ਸ਼ਾਮਿਲ ਕਰੋਗੇ ਜੀ। ਖੱਤ ਸ਼ਾਮਿਲ ਕਰ ਦਿੱਤਾ ਗਿਆ ਹੈ ਤੁਹਾਡਾ
1: ਜੀ। ਅਤੇ ਨਾਲ ਆਪਾਂ ਇਹਨਾਂ ਨੂੰ ਦੱਸ ਦਈਏ ਕਿ ਆਪਾਂ ਇਹਨਾਂ ਦੀ ਪਸੰਦ ਅਤੇ ਸ਼ਮਸ਼ੇਰ ਲਹਿਰੀ ਹੋਰਾਂ ਦੀ ਆਵਾਜ਼ 'ਚ ਬੜਾ ਪਿਆਰਾ ਗੀਤ ਸੁਣਵਾਉਣ ਜਾ ਰਹੇ ਹਾਂ। ਅਤੇ ਉਸ ਤੋਂ ਪਹਿਲਾਂ ਜਿਹੜੇ ਕੁਝ ਹੋਰ ਖੱਤ ਨੇ ਸਾਡੇ ਕੋਲ, ਇੱਕ ਕੋਟ ਸ਼ਮੀਰ ਤੋਂ ਸਰਦਾਰ ਪਿਆਰਾ ਸਿੰਘ ਹੋਰਾਂ ਦਾ ਖੱਤ ਪਹੁੰਚਿਆ ਜੀ, ਅਤੇ ਉਹਨਾਂ ਦੇ ਨਾਲ ਸਾਥੀ ਨੇ ਪ੍ਰਗਟ ਸਿੰਘ ਢਿੱਲੋਂ ਜੀ, ਸੁਖਦੀਪ ਗਿੱਲ ਅਤੇ ਉਹਨਾਂ ਦੇ ਹੋਰ ਬਹੁਤ ਸਾਰੇ ਸਾਥੀ, ਨਾਲ ਹੀ ਮੇਜਰ ਸਿੰਘ। ਅਤੇ ਇੱਕ ਮੁੱਲਾਪੁਰ ਦਾਖਾ ਤੋਂ ਸਾਡੇ ਕੋਲ ਜਿਹੜਾ ਪਹੁੰਚਿਆ ਜੀ, ਰਾਜੇਸ਼ ਜੈਨ, ਅਰੁਣਾ ਜੈਨ, ਅਭਿਸ਼ੇਕ ਜੈਨ, ਗੌਤਮ ਜੈਨ, ਦੀਪਕ ਜੈਨ, ਬਿੱਟੂ ਜੈਨ, ਮੱਟੂ ਜੈਨ, ਨਗੀਨਾ ਜੈਨ, ਅਰਿਹੰਤ ਅਤੇ ਸੁਰਬੀ ਜੈਨ ਹੋਰਾਂ ਦਾ। ਅਤੇ ਇਹਦੇ ਨਾਲ ਹੀ ਜਿਹੜਾ ਮਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਅਤੇ ਨਾਲ ਹੀ ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ ਹੋਰਾਂ ਦਾ ਵੀ ਸਾਡੇ ਕੋਲ ਖੱਤ ਆਇਆ ਜੀ। ਅਤੇ ਸਰਵਾ ਦੀਏ ਜੀ ਫਿਰ ਗੀਤ ਆਪਾਂ ਜੀ।

0: ਜੀ, ਇਸੇ ਗੀਤ ਨੂੰ ਸੁਣਨ ਦੇ ਲਈ ਸਾਡੇ ਕੋਲੇ ਕੁਝ ਹੋਰ ਫਰਮਾਇਸ਼ਾਂ ਪਹੁੰਚੀਆਂ ਸਨ।
1: ਹਾਂਜੀ, ਇਸੇ ਗੀਤ ਦੇ ਲਈ ਗੁਰਦਾਸ ਸਿੰਘ ਸਿੱਧੂ, ਕੁਲਬਾਗ ਸਿੱਧੂ, ਹਰਨਾਜ ਸਿੱਧੂ, ਨਵਜਿੰਦ ਸੋਨੀ, ਸਤਪਾਲ ਸਿੱਧੂ, ਜਸਕਰਨ, ਪਿੰਡ ਗੰਗਾ, ਤਹਿਸੀਲ ਨਥਾਣਾ ਤੋਂ ਫਰਮਾਇਸ਼ ਕਰਦੇ ਹਨ ਜੀ।
0: ਜੀ, ਤੇ ਇਸੇ ਗੀਤ ਦੇ ਲਈ ਜਿਹੜੀ ਅਗਲੀ ਫਰਮਾਇਸ਼ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੀ ਕਰਨ ਜਾ ਰਹੇ ਹਾਂ, ਉਹਦੇ ਵਿੱਚ ਹੈ ਜੀ ਡੱਬ ਵਾਲੀ ਹਰਿਆਣਾ ਤੋਂ ਸਾਨੂੰ ਖਤ ਪਹੁੰਚਿਆ ਸੀ ਇਸੇ ਗੀਤ ਦੇ ਲਈ। ਜੇਕੇ ਬਕੋਲੀਆ, ਸ਼੍ਰੀਮਤੀ ਸੁਨੀਤਾ ਬਕੋਲੀਆ, ਸੰਜੇ ਅਨਿਲ ਤੇ ਨਾਲ ਹੀ ਮੀਨੂ ਬਕੋਲੀਆ।
1: ਹਾਂਜੀ, ਇਸੇ ਗੀਤ ਲਈ ਸਨ ਗੁਰੂ ਨਾਨਕਪੁਰਾ ਬਠਿੰਡਾ ਤੋਂ ਕਿਸ਼ੋਰ ਸਵਲਾਨੀਆ, ਸਾਵਿਤਰੀ ਸਵਲਾਨੀਆ, ਸੁਮਨ ਸਵਲਾਨੀਆ ਅਤੇ ਅੰਸ਼ੂ ਦਾ ਖਤ।
0: ਜੀ, ਤੇ ਅਖੀਰ ਦੇ ਵਿੱਚ ਇੱਕ ਖਤ ਜਿਹੜਾ ਸੀਗਾ ਜੀ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ ਹੋਰਾਂ ਦਾ, ਤੇ ਇਹਨਾਂ ਦੇ ਨਾਲ ਸੁਖਮਨਜੀਤ ਸਿੰਘ ਤੇ ਸਹਿਜ ਪ੍ਰੀਤ ਕੌਰ, ਇਹਨਾਂ ਦਾ ਪੋਤਰਾ ਤੇ ਪੋਤਰੀ ਹਨ। ਸੋ ਇਹਨਾਂ ਸਾਰਿਆਂ ਦੀ ਫਰਮਾਇਸ਼ ਤੇ ਅੱਜ ਆਪਾਂ ਇਹ ਗੀਤ ਸੁਣਿਆ। ਸੋ ਇਸ ਦੇ ਨਾਲ ਹੀ ਸਮਾਂ ਸਾਨੂੰ ਹੋਰ ਇਜਾਜ਼ਤ ਨਹੀਂ ਦੇ ਰਿਹਾ ਜੀ, ਲਈਏ ਆ ਗਿਆ ਫਿਰ
1: ਹਾਂਜੀ
0: ਜੀ, ਸਰੋਤੇ ਦਿਓ ਆ ਗਿਆ, ਬਹੁਤ ਬਹੁਤ ਧੰਨਵਾਦ।
2: ਪੰਜ ਪਾਣੀਆਂ ਦੇ ਗੀਤ।
0: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ, ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 MHz ਤੇ। ਹੁਣ ਤੋਂ ਕੁਛ ਹੀ ਪਲਾਂ ਬਾਅਦ ਯਾਨੀ ਕਿ ਠੀਕ 8:45 ਤੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, ਤੇ ਰਾਤ 9 ਹੋਣਗੀਆਂ ਅੰਗਰੇਜ਼ੀ ਦੇ ਵਿੱਚ ਖਬਰਾਂ। ਸੋ ਆਓ ਕੁਝ ਪਲ ਕਰਦੇ ਹਾਂ ਖਬਰਾਂ ਦੇ ਲਈ ਇੰਤਜ਼ਾਰ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰੋਗਰਾਮ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੇ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ। ਸਟੂਡੀਓ ਦੀ ਘੜੀ ਅਨੁਸਾਰ ਰਾਤ ਦੇ 11 ਵਜ ਰਹੇ ਨੇ। ਇਸ ਦੇ ਨਾਲ ਹੀ ਸਾਡੀ ਅੱਜ ਦੀ ਪ੍ਰਸਾਰਣ ਸਭਾ ਦੀ ਇੱਥੇ ਹੀ ਸਮਾਪਤੀ ਹੁੰਦੀ ਹੈ। ਕੱਲ੍ਹ ਸਵੇਰੇ 5:55 'ਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਆਪ ਜੀ ਦੀ ਸੇਵਾ ਵਿੱਚ ਆਪਣੇ ਪ੍ਰਸਾਰਣ ਲੈ ਕੇ ਫਿਰ ਹਾਜ਼ਰ ਹੋਵੇਗਾ। ਤਦ ਤੱਕ ਲਈ ਦਿਓ ਆਗਿਆ। ਜੈ ਹਿੰਦ।